ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਆਪਾਂ ਲਗਾਤਾਰ ਵਿਚਾਰ ਸਰਵਣ ਕਰ ਰਹੇ ਸੀ, ਵਿਚਾਰਾਂ ਦੀ ਸਾਂਝ ਕਰ ਰਹੇ ਸੀ। ਇੱਕ ਜ਼ਿਕਰ ਕਰ ਰਹੇ ਸੀ ਧਰਮ ਤੇ ਅਪੀਮ ਦਾ, ਜਿਹੜਾ ਓਪੀਅਮ ਦਾ ਕਨਸੈਪਟ ਕਾਰਲ ਮਾਰਕਸ ਦਾ, ਤੇ ਉਸ ਤੋਂ ਪਹਿਲਾਂ ਆਪਾਂ ਵਿਚਾਰ ਕਰ ਰਹੇ ਸੀ ਕਿ ਬੇਸਿਕਲੀ ਧਰਮ ਦੇ ਵਿੱਚ ਜਿਹੜੀ ਸਹਿਣਸ਼ੀਲਤਾ ਹੈ, ਜਿਹੜੀ ਮਨੁੱਖ ਦੀ ਹੋਂਦ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਜਾਂ ਜਿਸ ਤਰ੍ਹਾਂ ਕਿ ਗੁਰਸਿੱਖ ਨੂੰ ਅਸਲ ਦੇ ਵਿੱਚ ਆਪਾਂ ਇਹ ਗੱਲ ਕਰ ਰਹੇ ਸੀ ਕਿ ਮੰਗਣਾ ਕੀ ਚਾਹੀਦਾ। ਸੋ ਜਦੋਂ ਆਪਾਂ ਇਹਨਾਂ ਚੀਜ਼ਾਂ 'ਤੇ ਵਿਚਾਰ ਰਹੇ ਸੀ, ਇੱਕ ਹੋਰ ਕੁਐਸਚਨ ਜਿਹੜਾ ਅੱਜ ਕੱਲ੍ਹ ਬਹੁਤ ਇੰਪੋਰਟੈਂਟ ਹੈ, ਆਪਾਂ ਜਿਹੜੇ ਵੀ ਤੁਹਾਡੇ ਨਾਲ ਵਿਚਾਰ ਅਕਸਰ ਅੱਜ ਕੱਲ੍ਹ ਹਮੇਸ਼ਾ ਨਹੀਂ ਪਰ ਮਤਲਬ ਕਦੀ ਕਦੀ ਜਿਹੜੇ ਵਿਚਾਰ ਤੁਹਾਡੇ ਨਾਲ ਕਰਦੇ ਹਾਂ, ਉਹ ਕਿਸੇ ਯੰਗ ਮੈਨ ਦਾ, ਕਿਸੇ ਯੂਥ ਦਾ ਵੀਡੀਓ ਸੁਣ ਕੇ ਜਾਂ ਪ੍ਰੋਗਰਾਮ ਸੁਣ ਕੇ ਕੋਈ ਸਵਾਲ ਹੁੰਦਾ ਹੈ, ਅਤੇ ਉਸ ਦਾ ਹੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਸ ਨੂੰ ਗੁਰਮਤ ਦੀ ਰੋਸ਼ਨੀ ਦੇ ਵਿੱਚ ਉਹਦਾ ਆਂਸਰ ਦੇਈਏ, ਉਹ ਵੀ ਆਪਣੀ ਸਮਝ ਮੁਤਾਬਕ। ਦਾਅਵਾ ਸਾਡਾ ਇਹ ਨਹੀਂ ਹੁੰਦਾ ਅਤੇ ਨਾ ਅਸੀਂ ਇਹ ਦਾਅਵਾ ਕਰ ਸਕਦੇ, ਨਾ ਦੁਨੀਆਂ 'ਚ ਕੋਈ ਇਹ ਦਾਅਵਾ ਕਰਦਾ ਕਿ ਜੋ ਮੈਂ ਕਰ ਰਿਹਾ ਇਹੀ ਫਾਈਨਲ ਹੈ। ਨਹੀਂ, ਬਾਣੀ ਦੇ ਰਚੇਤਿਆਂ ਨੇ ਬਾਣੀ ਜਿਸ ਸਟੇਟ ਆਫ ਮਾਇੰਡ ਦੇ ਵਿੱਚ, ਜਿਸ ਸਥਿਤੀ ਦੇ ਵਿੱਚ, ਜਿਸ ਅਧਿਆਤਮਕ ਉਸ ਬੁਲੰਦੀ ਦੇ ਅਵਸਥਾ ਦੇ ਵਿੱਚ ਸਿਰਜਣਾ ਕੀਤੀ, ਉਹ ਉਹੀ ਜਾਣਦੇ ਨੇ। ਅਸੀਂ ਸਿਰਫ ਬਾਣੀ ਦੇ ਗ੍ਰੈਮਰ ਨੂੰ, ਸ਼ਬਦਾਵਲੀ ਨੂੰ, ਜਾਂ ਸੰਭਾਵਨਾਵਾਂ ਨੂੰ, ਜਾਂ ਉਸ ਦਾਇਰੇ ਦੇ ਵਿੱਚ ਜਿਹੜਾ ਕਿ ਗੁਰਮਤ ਨੇ ਇੱਕ ਨਰੇਟਿਵ ਸੈੱਟ ਕੀਤਾ ਹੋਇਆ, ਮੂਲ ਮੰਤਰ ਜਾਂ ਮੰਗਲਾ ਚਰਨ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਸੈਂਟਰਲ ਜਾਂ ਪ੍ਰੀਅੰਬਲ ਦੇ ਦਾਇਰੇ ਦੇ ਵਿੱਚ, ਉਸ ਦੇ ਆਧਾਰ ਤੇ ਹੀ ਕੋਸ਼ਿਸ਼ ਕਰਦੇ ਹੁੰਦੇ ਹਾਂ ਗੱਲ ਕਰਨ ਦੀ। ਤੇ ਅੱਜ ਦਾ ਸਵਾਲ ਜਿਹੜਾ ਹੈ ਕਿ ਸਭ ਤੋਂ ਵੱਡਾ ਗਿਆਨ ਆਪਣੇ ਆਪ ਦੀ ਪਛਾਣ ਕਰ ਲੈਣਾ ਹੈ। The greatest knowledge is to know yourself, to understand yourself. क्योंकि अजोके समय दे विच भी नॉलेज दियां वड्डियां वड्डियां डिग्रियां ने वड्डे वड्डे यानी कि हर चीज जिहड़ी आ ओह प्रोफेशनलाइज हो चुकी है इत्थों तक कि साडे भावें सिखां दे विच इह रिवाज नहीं आ पर दूजियां धर्मां दे विच पीएचडी लैवल तक पढ़ाई करके सिख्यार्थियां नूं तैयार करके ट्रेन करके धार्मिक इंस्टीट्यूशनस दे विच प्रचारक दे तौर ते यानी कि अपॉइंट किया जाता है भेजा जाता है पर नॉलेज जिहड़ी आ भावें कोई डिग्री कर ले भावें कोई पीएचडी कर ले डीलिट कर ले डीएससी कर ले कोई इस तरह की लिमिट नहीं है पर वो नॉलेज जिहड़ी आ कि वो नॉलेज ठीक है किसी ने डॉक्टरेट की है मेडिकल लाइन दे विच किसी ने इंजीनियरिंग दे विच वो अपने किते दे तौर ते या समाज दे लोकां दा इलाज कर सकता उसका बड़ा फायदा है ये नहीं है कि नॉलेज हासिल करनी स्किल हासिल करनी असल च उस स्किल है वो प्रोफेशन है किता है जिस दे नाल असी मानवता दी सेवा कर सकते पर जिहड़ा दूसरा फील्ड है नॉलेज दुनिया नू दूजिया नू भावें असी बायोलॉजिकली शरीर नू कितना समझ लईए असी संसार दे सारे ही प्राणियों दे शरीर दी नॉलेज हासिल कर लईए यानी कि बायोलॉजी जीव विज्ञान दे माहिर हो जाइए भू विज्ञान दे माहिर हो जाइए बायोलॉजी जियोलॉजी जियोग्राफी सोशियोलॉजी केमिस्ट्री फिजिक्स किसी भी विज्ञान दे विच आपां महारत हासिल कर लईए पर की उसनू आपां वड्डा ज्ञान समझ सकते हैं गुरबाणी ने क्योंकि उस तो गुरु नानक पातशाह दे आगमन तो पहला प्रकाश तो पहला धार्मिक खेतर दे विच भी सब तो वड्डा ज्ञान दा सोमा बहुतियां किताबां नूं पढ़िया मन्निया जांदा सी जदों गुरु साहब बनारस दे विच जांदे ने उत्थे उन्हां दा दी विचार चर्चा हुंदी है पंडित मैनू उन्हां दा नां इस वक्त भुल गया कुछ खुश चतुरदास उन्हां दे नाल हुंदा है जिहड़े गुरु साहब नूं पंडित कबीर जी ते रविदास जी दा दी दस वी देंदे ने उन्हां दे बारे दसते ने ते उन्हां नूं मिलाण वास्ते लैके भी जांदे ने चतुरदास दा वी इही हिसाब सी कि ओह जदों किसे नाल बहस करदा सी चतुरदास दा ही बहुत नज़दीकी दोस्त मित्र कश्मीर दे विच पंडित ब्रह्मदास हालांकि इतिहासिक तौर पर कई बार इन्हां गल्लां दा सुमेल करना बहुत मुश्किल हो जाता क्योंकि पंडित ब्रह्मदास जिहड़े सी ब्रह्मदत्त ये शैव ब्राह्मण सन ते चतुरदास जिहड़ा सी ये विष्णु ब्राह्मण सन असी विष्णु ब्राह्मण ते शैव ब्राह्मणा दे विच सानू फर्क नहीं पता अजे तक मेजॉरिटी वो जिहड़े ब्राह्मण सन परंपरा चो सिखी च आए ने जिवें पट साहिबान सन जिवें साडे वड्डे शहीद परिवारां नाल जुड़े भाई मती दास भाई सती दास भाई दयाल दास जी ਇਹ ਸਾਰੇ ਹੀ ਜਿਹੜੇ ਸਨ ਇਹ ਵੀ ਇਸੇ ਤਰ੍ਹਾਂ ਹੀ ਯਾਨੀ ਕਿ ਉਸ ਪਰੰਪਰਾ ਚੋਂ ਸਨ ਜਿਹਦੇ ਉਹ ਲੋਕ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਸਿੱਖੀ ਦੇ ਵਿੱਚ ਆ ਚੁੱਕੇ ਸਨ। ਪਿਛੋਕੜ ਇਹਨਾਂ ਦਾ ਵੀ ਉਹੀ ਸੀ। ਖੈਰ ਆਪਾਂ ਗੱਲ ਕਰ ਰਹੇ ਸੀ ਚਤੁਰਦਾਸ ਦੀ, ਤੇ ਉੱਥੇ ਵੀ ਗੁਰੂ ਸਾਹਿਬ ਨੇ ਉਸਨੂੰ ਗਿਆਨ ਦਿੱਤਾ ਤੇ ਇਹ ਕਿਤਾਬਾਂ ਦਾ ਜਿਹੜਾ ਪੜ੍ਹਨ ਦਾ ਬਹੁਤਾ ਰੱਖਣ ਦਾ ਇਸ ਭਰਮ ਨੂੰ ਤੋੜਿਆ। ਤੇ ਬਾਅਦ ਦੇ ਵਿੱਚ ਜਦੋਂ ਗੁਰੂ ਸਾਹਿਬ ਕਸ਼ਮੀਰ ਦੇ ਵਿੱਚ ਆਪਣੀ ਉੱਤਰਖੰਡ ਦੀ ਫੇਰੀ ਦੇ ਦੌਰਾਨ ਉਦਾਸੀ ਦੇ ਦੌਰਾਨ ਵਾਪਸ ਆਉਂਦੇ ਨੇ ਪੱਟਣ, ਤੇ ਉੱਥੇ ਜਦੋਂ ਉਹਨਾਂ ਦਾ ਮਿਲਾਪ ਹੁੰਦਾ ਪੰਡਿਤ ਬ੍ਰਹਮਦੱਤ ਦਾ ਦੇ ਨਾਲ, ਜਿਸ ਨੂੰ ਕਿ ਖੱਤ ਦੇ ਵਿੱਚ ਚਿੱਠੀ ਦੇ ਵਿੱਚ ਪੰਡਿਤ ਚਤੁਰਦਾਸ ਨੇ ਲਿਖਿਆ ਹੋਇਆ ਸੀ ਗੁਰੂ ਸਾਹਿਬ ਦੀ ਅਸਮਤ ਦੇ ਬਾਰੇ ਪਹਿਲਾਂ ਹੀ ਨੌਲੇਜ ਸੀ, ਤੇ ਉਸ ਨੂੰ ਹੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਨਾਨਕ ਲਿਖੇ ਇੱਕ ਗੱਲ ਹੋਰ ਹੋਮੇ ਚੱਕਣਾ ਚਾਹੁੰਦਾ। ਆਸਾ ਦੀਵਾਰ ਦੇ ਵਿੱਚ ਆਪਾਂ ਇਹ ਸਲੋਕ ਜਿਹੜੇ ਨੇ ਉੱਥੇ ਸ਼ਬਦ ਮੌਜੂਦ ਹੈ, ਰੋਜ਼ ਪਾਠ ਕਰਦੇ ਹਾਂ। ਸੋ ਗੁਰਮਤ ਦੇ ਅਨੁਸਾਰ ਜੇ ਕਿਸੇ ਵਿਅਕਤੀ ਨੇ ਆਪਣੇ ਆਪ ਦੀ ਪਹਿਚਾਣ ਨਹੀਂ ਕੀਤੀ ਉਹ ਗਿਆਨੀ, ਤੇ ਸਭ ਤੋਂ ਵੱਡਾ ਗਿਆਨੀ ਜਿਸ ਨੂੰ ਆਪਾਂ ਬ੍ਰਹਮ ਗਿਆਨ ਤੱਕ ਦਾ, ਕਿਉਂਕਿ ਬ੍ਰਹਮ ਇਨਸਾਨ ਦੇ ਅੰਦਰ ਹੀ, ਅਕਾਲ ਪੁਰਖ ਦਾ ਨਿਵਾਸਾ ਅੰਦਰ ਹੀ ਹੈ, ਤੇ ਜਿਸ ਵਿਅਕਤੀ ਨੇ ਬ੍ਰਹਮ ਦੀ ਪਹਿਚਾਣ ਕਰ ਲਈ ਉਸ ਵਿਅਕਤੀ ਨੂੰ, ਜਿਸਨੇ ਬ੍ਰਹਮ ਨੂੰ ਪਛਾਣਿਆ ਉਸ ਵਿਅਕਤੀ ਨੇ ਹੀ ਅਸਲ ਦੇ ਵਿੱਚ ਉਸ ਅਕਾਲ ਪੁਰਖ ਦੇ ਨੂੰ ਸਮਝਿਆ, ਉਸ ਨੂੰ ਹੀ ਜਿਹੜਾ ਹੈ ਸਭ ਤੋਂ ਵੱਡਾ ਗਿਆਨ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਸੋ ਇਸੇ ਕਰਕੇ ਆਪਾਂ ਇਸ ਗੱਲ ਤੇ, ਯਾਨੀ ਕਿ ਜਿਹੜਾ ਅੱਜ ਦਾ ਸਾਡਾ ਵਿਚਾਰ ਚਰਚਾ ਹੈ ਉਹ ਇਹੀ ਹੈ ਕਿ ਸਭ ਤੋਂ ਵੱਡਾ ਗਿਆਨ ਜਿਹੜਾ ਹੈ ਉਹ ਆਪਣੇ ਆਪ ਦੀ ਪਹਿਚਾਣ ਕਰਨਾ। ਗੁਰਬਾਣੀ ਦੇ ਵਿੱਚ ਗਿਆਨ ਨੂੰ ਬੜੀ ਇੰਪੋਰਟੈਂਸ ਦਿੱਤੀ ਗਈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਜਦੋਂ ਗਿਆਨ ਦਾ ਸੁਰਮਾ ਮੈਨੂੰ ਗੁਰੂ ਨੇ, ਮੇਰੇ ਸਤਿਗੁਰੂ ਨੇ ਪ੍ਰਦਾਨ ਕੀਤਾ, ਬਖਸ਼ਿਸ਼ ਕੀਤਾ, ਮੇਰੀਆਂ ਸੁਰਤੀ ਦੇ ਨੈਣਾਂ ਦੇ ਵਿੱਚ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਕਿਉਂਕਿ ਅਕਾਲ ਪੁਰਖ ਦੀ ਬਖਸ਼ਿਸ਼ ਸਦਾ ਉਸ ਗੁਰੂ ਦਾ ਮੈਨੂੰ ਸੰਤ ਦਾ ਮਿਲਾਪ ਹੋਇਆ, ਤੇ ਹੋਇਆ ਕਿ ਮੇਰੇ ਹਿਰਦੇ ਦੇ ਵਿੱਚ ਉਹ ਪ੍ਰਕਾਸ਼ ਹੋਇਆ, ਇੱਕ ਉਸ ਬ੍ਰਹਮ ਗਿਆਨ ਮੈਨੂੰ ਹੋ ਗਿਆ। ਪਰ ਬ੍ਰਹਮ ਗਿਆਨ ਆਪੇ ਤੋਂ ਹੁੰਦਾ, ਕਿਉਂਕਿ ਗੁਰਬਾਣੀ ਗੁਰਸਿੱਖ ਦਾ ਜਿਹੜਾ ਸਿੱਖੀ ਦਾ ਜਿਹੜਾ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਗੋਲ, ਡੈਸਟੀਨੇਸ਼ਨ, ਮੰਜ਼ਿਲ, ਉਹ ਸਚਿਆਰਾ ਬਣਨਾ, ਕਿ ਉਹ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ, ਕੂੜ ਦੀ ਦੀਵਾਰ ਕਿਵੇਂ ਟੁੱਟੇਗੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਉਸ ਕੂੜ ਦੀ ਦੀਵਾਰ ਨੂੰ ਤੋੜਨ ਵਾਸਤੇ ਪਹਿਲਾਂ ਆਪਣੇ ਆਪ ਨੂੰ ਸਮਝਣਾ ਹੈ। ਕਾਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ। ਜਿਹੜੀ ਇਹ ਹਲਕੀ ਜਿਹੀ ਭਰਮ ਦੀ ਹੋਮੇ ਦੀ ਦਾ ਜਿਹੜਾ ਪਰਦਾ ਹੈ ਇਹ ਤਦ ਤੱਕ ਦੂਰ ਨਹੀਂ ਹੁੰਦਾ ਜਦ ਤੱਕ ਆਪਣੇ ਆਪ ਨੂੰ ਅੰਡਰਸਟੈਂਡ ਨਹੀਂ ਕੀਤਾ ਜਾ ਸਕਦਾ, ਤੇ ਫਿਰ ਜਦੋਂ ਮਨੁੱਖ ਆਪਣੇ ਆਪ ਨੂੰ ਸਮਝ ਲੈਂਦਾ ਸਾਰੀ ਬਾਣੀ ਹੀ ਜਿਹੜੀ ਆ ਉਹ ਮਨ ਸਮਝਾਉਣ ਤੇ ਹੀ ਆ। ਆਪਾਂ ਪਿਛਲੇ ਪ੍ਰੋਗਰਾਮਾਂ ਚ ਵੀ ਇਹੀ ਕਿਹਾ ਸੀ, ਅਸੀਂ ਰੋਜ਼ ਸਵੇਰੇ ਨਿਤਨੇਮ ਕਰਦੇ ਹਾਂ, ਜਦੋਂ ਆਨੰਦ ਦੀ ਅਵਸਥਾ ਆਉਂਦੀ ਆ, ਆਨੰਦ ਸਾਹਿਬ ਦਾ ਪਾਠ ਕਰਦੇ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਵਿਚਾਰ ਕਰ ਰਹੇ ਸੀ ਕੱਲ੍ਹ ਵੀ ਇਸੇ ਟੌਪਿਕ 'ਤੇ ਵਿਚਾਰ ਕੀਤੀ ਸੀ ਕਿ ਸਭ ਤੋਂ ਵੱਡਾ ਗਿਆਨ ਆਪਣੇ ਆਪ ਦੀ ਪਹਿਚਾਣ ਕਰ ਲੈਣਾ ਹੀ ਹੈ। ਬੇਸ਼ੱਕ ਉਸ ਨੂੰ ਆਪਾਂ ਕੱਲ੍ਹ ਕੰਪਲੀਟ ਨਹੀਂ ਕਰ ਸਕੇ ਸੀ ਅਤੇ ਆਪਾਂ ਜਿਹੜੀ ਕੰਕਲੂਜਨ ਕੀਤੀ ਸੀ ਉਹ ਦੋ ਗੁਰਬਾਣੀ ਦੀਆਂ ਪੰਕਤੀਆਂ 'ਤੇ ਆਧਾਰਿਤ ਸੀ। ਇੱਕ ਤਾਂ ਨਾਨਕ ਸਤਿਗੁਰ ਭੇਟੈ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ, ਅਤੇ ਦੂਸਰੇ ਪੰਕਤੀ ਸੀ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂ ਕੇ ਜਾਂ ਕਾ ਸਤਿਗੁਰ ਪੂਰਾ। ਪਾਉ ਕਿ ਇੱਕ ਤਾਂ ਜਿਹੜੀ ਆਪਾਂ ਜ਼ਿੰਦਗੀ ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਇਸ ਜੀਵਨ ਮਿਲਿਆ, ਇਸ ਨੂੰ ਪਾਉ ਸਾਗਰ 'ਚੋਂ ਪਾਰ ਕਿਵੇਂ ਉਤਰਨਾ ਹੈ, ਅਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੀਵਨ ਨੂੰ ਛੱਡ ਕੇ ਪਾਂਜ ਵਾਦੀ ਹੋ ਜਾਈਏ, ਜੰਗਲਾਂ ਦੇ ਵਿੱਚ ਜਾ ਕੇ ਨਿਵਾਸ ਕਰੀਏ। ਬਾਣੀ ਸਾਨੂੰ ਸਪਸ਼ਟ ਦੋ ਬਾਣੀਕਾਰ ਵਿਸ਼ੇਸ਼ ਤੌਰ 'ਤੇ ਸਾਰਿਆਂ ਨੇ ਇਹੀ ਗੱਲ ਕਹੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਬਾਣੀਕਾਰਾਂ 'ਚੋਂ ਸਭ ਤੋਂ ਪਹਿਲਾਂ ਜਿਹੜੇ ਹੋਏ ਨੇ ਸ਼ੇਖ ਫਰੀਦ ਸਾਹਿਬ 11ਵੀਂ 12ਵੀਂ ਸਦੀ 'ਚ। ਉਹਨਾਂ ਦਾ ਕਥਨ ਹੈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਇਹ ਅਸਲ 'ਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਸਭ ਤੋਂ ਆਖਰੀ ਬਾਣੀਕਾਰ ਨੇ 17ਵੀਂ ਸਦੀ ਦੇ, ਅਤੇ ਸਭ ਤੋਂ ਪਹਿਲਾਂ 12ਵੀਂ ਸਦੀ ਦਾ, 11ਵੀਂ 12ਵੀਂ ਸਦੀ ਦਾ ਮੈਂ ਜ਼ਿਕਰ ਕੀਤਾ ਸੀ, ਬਾਬਾ ਫਰੀਦ। ਫਰੀਦਾ, ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਸੋ ਮਨੁੱਖ ਨੂੰ ਘਰ ਦੇ ਵਿੱਚ ਹੀ ਅਕਾਲ ਪੁਰਖ ਦੀ ਪਹਿਚਾਣ ਕਰਨ ਦੇ ਵਾਸਤੇ, ਉਸ ਨੂੰ ਟੁੰਡਣ ਵਾਸਤੇ ਘਰ ਦੇ ਵਿੱਚ ਹੀ ਟੁੰਡਣ ਦੀ ਸਲਾਹ ਦਿੰਦੇ ਨੇ। ਵਸੀ ਰੱਬ ਹਿਆਲੀਏ, ਜੰਗਲ ਕਿਆ ਟੁੰਡੇ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ, ਸਾਰੇ ਗੁਰੂ, ਯਾਨੀ ਕਿ ਗੁਰਬਾਣੀ 'ਚ ਹੋਰ ਕਈ ਥਾਵਾਂ 'ਤੇ ਹੈ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਉ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਕਰ ਅੰਮ੍ਰਿਤ ਘਟ ਮਾਹੀ ਜੀਉ। ਸੋ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਤੱਕ ਆਪੇ ਦੀ ਸਮਝ ਨਹੀਂ ਆਉਂਦੀ ਤਦੋਂ ਤੱਕ ਅਸੀਂ ਉਸ ਮਾਲਕ ਨੂੰ ਵੀ ਸਮਝ ਨਹੀਂ ਸਕਦੇ, ਅਤੇ ਸਭ ਤੋਂ ਵੱਡਾ ਗਿਆਨੀ ਹੋਏ ਜਿਹੜਾ ਆਪਣੇ ਆਪ ਦੀ ਸਮਝ ਰੱਖਦਾ ਹੋਵੇ। ਕਬੀਰ ਸਾਹਿਬ ਫਰਮਾਉਂਦੇ ਨੇ ਉਹਨਾਂ ਲੋਕਾਂ ਦੇ ਬਾਰੇ ਜਿਹੜੇ ਦੁਨੀਆਂ ਨੂੰ ਸੁਧਾਰਨ ਤੁਰ ਪਏ ਪਰ ਆਪਣੇ ਆਪ ਦਾ ਕੋਈ ਪਤਾ ਨਹੀਂ। ਆਪਾਂ ਇੱਕ ਪ੍ਰੋਗਰਾਮ ਇਸ 'ਤੇ ਵੀ ਕੀਤਾ ਸੀ
ਜਿਵੇਂ ਕਿ ਮਨਾਉਣਾ ਤਾਂ ਮਨ ਨੂੰ ਸੀ ਪਰ ਅਸੀਂ ਰੱਬ ਨੂੰ ਮਨਾਉਣ ਤੁਰ ਪਏ। ਭਾਵੇਂ ਕਿ ਸਭ ਤੋਂ ਪਹਿਲਾਂ ਜੇ ਅਸੀਂ ਆਪਣੇ ਆਪ ਨੂੰ ਮਨਾ ਲਈਏ, ਆਪਣੇ ਮਨ ਨੂੰ ਸਮਝ ਲਈਏ, ਜਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਇੱਕ ਪੰਕਤੀ ਦਾ ਮੈਂ ਜ਼ਿਕਰ ਕੱਲ੍ਹ ਕੀਤਾ ਸੀ, ਕਹੁ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰਮ ਕੀ ਕਾਈ। ਪਰਮ ਨਹੀਂ ਜਾਂਦਾ ਜਦ ਤੱਕ ਸੈਲਫ ਐਨਾਲਿਸਿਸ ਨਾ ਕਰ ਸਕੀਏ। ਅਤੇ ਸਾਰੀ ਬਾਣੀ ਦੇ ਵਿੱਚ ਹੀ ਮਨ ਨੂੰ ਸਮਝਾਉਣ ਦੀ ਗੱਲ ਹੈ। ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ ਜਿੱਥੇ ਇੱਕ ਪਾਸੇ ਆਨੰਦ ਦੀ ਅਵਸਥਾ ਦਾ ਜ਼ਿਕਰ ਕਰਦੇ ਨੇ ਪਰ ਉਸਦੀ ਸ਼ੁਰੂਆਤ ਕਿੱਥੋਂ ਕਰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰੋਹਰ ਨਾ ਲੈ, ਇਹ ਮਨ ਤੂੰ ਸਦਾ ਸਾਜ ਸੰਭਾਲੇ, ਇਹ ਵੀ ਬਾਣੀ 'ਚ। ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਵੀ ਕਹਿੰਦੇ ਆ ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਉ ਨਿਤ ਪਾਈ। ਜਾਂ ਕਬੀਰ ਸਾਹਿਬ ਇਸੇ ਤਰ੍ਹਾਂ ਹੀ ਕਹਿੰਦੇ ਆ ਇਸ ਮਨ ਕੋ ਕੋਈ ਖੋਜੋ ਪਾਈ, ਤਨ ਛੂਟੇ ਮਨ ਕਹਾਂ ਸਮਾਈ। ਮਨ ਨੂੰ ਡਿਫਾਈਨ ਵੀ ਕੀਤਾ ਗਿਆ, ਮਨ ਨੂੰ ਸਮਝਾਉਣ ਦੀ ਗੱਲ ਵੀ ਕੀਤੀ। ਮਨ ਨੂੰ ਸਮਝਾਉਣ ਦਾ ਮਤਲਬ ਹੈ ਆਪਣੇ ਆਪ ਨੂੰ ਸਮਝਣਾ, ਆਪਣਾ ਸੈਲਫ ਐਨਾਲਿਸਿਸ ਕਰਨਾ, ਅਤੇ ਇਹੀ ਗਿਆਨ ਦਾ ਸਰੂਪ ਹੈ। ਆਪਾਂ ਕੱਲ੍ਹ ਵੀ ਸ਼ੁਰੂ ਕੀਤਾ ਸੀ ਨਾ ਕਿ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ ਗਿਆਨ ਅੰਜਨ ਗੁਰ ਦੀ ਆ। ਆਪਾਂ ਉਸ ਤੋਂ ਪਹਿਲਾਂ ਕਬੀਰ ਸਾਹਿਬ ਦੀ ਗੱਲ ਕਰ ਰਹੇ ਹਾਂ, ਉਹ ਲੋਕ ਜਿਹੜਾ ਦਾਅਵਾ ਕਰਦੇ ਨੇ ਅਸੀਂ ਸਭ ਕੁਛ ਪਾ ਲਿਆ, ਉਹ ਬੈਕੁੰਠ ਦੀਆਂ ਗੱਲਾਂ ਵੀ ਕਰਦੇ ਨੇ। ਕਬੀਰ ਸਾਹਿਬ ਕਹਿੰਦੇ ਆ ਆਪਨ ਆਪ ਕਾ ਮਰਮ ਨਾ ਜਾਣਾ, ਬਾਤਨ ਹੀ ਬੈਕੁੰਠ ਬਤਾਨਾ। ਉਹ ਲੋਕ ਜਿਨ੍ਹਾਂ ਨੂੰ ਆਪਣੇ ਬਾਰੇ ਵੀ ਨਹੀਂ ਪਤਾ, ਉਹ ਬੈਕੁੰਠ ਦੀਆਂ ਗੱਲਾਂ ਕਰਦੇ ਨੇ। ਖਾਈ ਕੋਟ ਨਾ ਪਰਲ ਪਗਾਰਾ, ਨਾ ਜਾਣੇ ਬੈਕੁੰਠ ਦੁਆਰਾ। ਉਹ ਕਿਹੋ ਜਿਹੀ ਇਮਾਰਤ ਏ, ਉਹ ਕਿਹੋ ਜਿਹਾ ਸ਼ਹਿਰ ਏ, ਉਹ ਕਿਹੋ ਜਿਹਾ ਕਿਲ੍ਹਾ ਏ, ਕਿਸੇ ਨੂੰ ਨਹੀਂ ਪਤਾ, ਨਾ ਹੀ ਕਿਸੇ ਨੂੰ ਉਸਦਾ ਦੁਆਰ ਪਤਾ ਏ। ਅਤੇ ਫਿਰ ਕਹਿੰਦੇ ਨੇ ਕਹੋ ਕਬੀਰ ਅਬ ਕਹੀਏ ਕਾਏ, ਸਾਧ ਸੰਗਤ ਬੈਕੁੰਠੇ ਆਏ। ਜਿਸ ਬੈਕੁੰਠ ਦੀਆਂ ਤੁਸੀਂ ਗੱਲਾਂ ਕਰਦੇ ਹੋ ਉਹ ਸਾਧ ਸੰਗਤ ਵਿੱਚ। ਉਂਝ ਜੇ ਮਨ ਦੇ ਅੰਦਰ ਜਿਸ ਮਨ ਕੋ ਬੈਕੁੰਠ ਕੀ ਆਸਾ, ਜੇ ਬੈਕੁੰਠ ਦੀ ਆਸ ਰੱਖ ਕੇ ਅਕਾਲ ਪੁਰਖ ਦਾ ਪ੍ਰੇਮ ਭਾਲਦੇ ਹਾਂ ਤਾਂ ਉਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਨਿਵਾਸ ਨਹੀਂ ਮਿਲੇਗਾ, ਉਸ ਨਾਲ ਉਹ ਭੇਤਾ ਨਹੀਂ ਮਿਲ ਸਕਦੀ, ਕਿਉਂਕਿ ਮਨ ਦੇ ਅੰਦਰ ਇੱਕ ਲਾਲਸਾ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਸੇਵਾ ਕਰਤ ਹੋਏ ਨੈਕਾਮੀ ਅਤੇ ਸਕੋਤ ਪ੍ਰਾਪਤ ਸਵਾਮੀ, ਸਵਾਮੀ ਕਿਸ ਨੂੰ ਮਿਲਦਾ ਹੈ ਜਿਹੜਾ ਨਿਸ਼ਕਾਮ ਸੇਵਾ ਕਰਦਾ ਹੈ। ਇਸੇ ਤਰ੍ਹਾਂ ਨਿਸ਼ਕਾਮ ਪਿਆਰ ਜਿਹੜਾ ਹੈ ਉਹਦੇ ਨਾਲ ਹੀ ਉਸ ਮਾਲਕ ਦੇ ਚਰਨਾਂ ਦਾ ਨਿਵਾਸ ਮਿਲਦਾ ਹੈ, ਉਸ ਮਾਲਕ ਨਾਲ ਅਭੇਦਤਾ ਮਿਲਦੀ, ਉਸਦੇ ਦੀਦਾਰ ਹੁੰਦੇ ਨੇ, ਅਤੇ ਫਿਰ ਉਹੀ ਵਿਅਕਤੀ ਬ੍ਰਹਮ ਗਿਆਨੀ ਹੋ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਸਰਿਆਮ ਇਸ ਗੱਲ ਦਾ ਹਵਾਲਾ ਦੇ ਕੇ ਇਸ ਗੱਲ ਨੂੰ ਦ੍ਰਿੜ ਕਰਵਾਉਂਦੇ ਨੇ ਕਿ ਉਹ ਬੇਅੰਤ ਏ, ਕਿਤਨੇ ਵੀ ਉਹਦਾ ਗੁਣਾਂ ਦਾ ਗਾਇਨ ਕੀਤਾ ਜਾ ਸਕੇ, ਇੱਕ ਤਿਲ ਨਹੀਂ ਦੇ ਬਰਾਬਰ ਨਹੀਂ ਆ। ਬੜੀਆਂ ਬੜੀਆਂ ਐਗਜ਼ਾਮਪਲਸ ਦੇ ਕੇ ਭਾਵ ਇਸ ਦਾ ਮਤਲਬ ਆ ਕਿ ਸਮੁੱਚੇ ਤੌਰ 'ਤੇ ਬ੍ਰਹਮ ਦਾ ਕਿਸੇ ਨੂੰ ਗਿਆਨ ਨਹੀਂ ਹੋ ਸਕਦਾ। ਔਰ ਸੁਖਮਣੀ ਸਾਹਿਬ ਦੇ ਵਿੱਚ ਇਸੇ ਕਰਕੇ ਬ੍ਰਹਮ ਗਿਆਨੀ ਦੀਆਂ ਖੂਬੀਆਂ ਦੱਸਦੇ ਹੋਏ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ। ਉਹ ਗੁਰੂ ਅਕਾਲ ਪੁਰਖ ਦੀਆਂ ਸਿਫਤਾਂ ਹੀ ਦੱਸਦੇ ਨੇ, ਨਾਨਕ
यानी कि ब्रह्म ज्ञानी आप निरंकार, निरंकार ही अकाल पुरख ही आप अपने आप नूं जान सकता है, जपजी साहब दे विच भी आंदा है। सो इसे करके जे कोई ये दावा करन तुर जाए मैं अकाल पुरख नूं मना लिया या मैं कुछ होर प्राप्ति कर ली, वो किसी नूं नहीं हुंदी। हाँ किस लैवल तक, जिस तरह सानूं कहिंदे ना सच्चियारा बनना, रब बनना नहीं रब वर्गा बनना, ते रब वर्गा कोई पूरा कंप्लीट नहीं बन सकता। जिन्हियां को सिफतां जिन्ने को गुण उहदे प्राप्त कर ले दैवी गुणां उन्ना को असी उसते नेड़े हो गए। कंप्लीटली कोई कहे कि मैं रब हो गया नहीं, असी गुरु नानक पातशाह नूं ये नहीं कहिंदे कि गुरु नानक पातशाह रब है, असी गुरु नानक पातशाह चो रब नूं देखदे हां, वो रब वर्गे ने। आप नारायण कलाधार जग में परवरियो, सो इसे करके सब तो वड्डा आपां गल कर सी ज्ञान दी, वो अपने आप नू जिस तरह कहिंदे ना ज्ञान ध्यान किछ कर्म न जाना सार न जाना तेरी, सब तो वड्डा सतगुर नानक जिन कल राखी मेरी, वो सतगुरु सब तो वड्डा है। उसने ही मेरे कोल कोई समर्था नहीं है मेरे कोल, क्योंकि ना मैनू ज्ञान है ना मैनू ध्यान लगाउणा आउंदा है ना मेरे च एकाग्रता है। इह सारा कुछ जो मेरे कोल है इत्थों तक जिथे आपां एक अरदास करदे आ ना, तुद आगे अरदास हमारी जियो पिंड सब तेरा, मेरा ते अपना कुछ नहीं है, मैं तेरे अगे बेनती करदा। कहो नानक सब तेरी वडियाई, नानक जी कहिंदे ने जो मेरा भी किते कोई जिक्र हो रहा है तेरी वडियाई है, कोई नाम ना जाने मैनू तो कोई जानदा ही नहीं, तेरे करके मेरी आइडेंटिफिकेशन जिहड़ी आ ਉਹ ਹੋ ਰਹੀ ਹੈ। ਬਾਕੀ ਮੇਰੇ ਅੰਦਰ ਸਾਰਾ ਕੁਝ ਤੇਰਾ ਦਿੱਤਾ ਹੈ। ਜਦੋਂ ਨਿਮਰਤਾ ਦੇ ਇਸ ਲੈਵਲ 'ਤੇ ਆ ਜਾਂਦਾ ਮਨੁੱਖ, ਜਦੋਂ ਹਿਊਮੈਨਿਟੀ ਦੀ ਇਹ ਲੈਵਲ ਆਉਂਦੀ ਆ, ਤਦੋਂ ਜਾ ਕੇ ਉਸਨੂੰ ਪਹਿਚਾਣ ਹੁੰਦੀ ਆ। ਦੋ ਕਨਸੈਪਟ ਨੇ, ਇੱਕ ਹੋਮੈ ਆ ਇੱਕ ਸਵੈਮਾਨ ਆ। ਸਵੈਮਾਨ ਹੋਮੈ ਨਹੀਂ ਹੁੰਦਾ, ਉਹ ਗੈਰਤ ਦੀ ਗੱਲ ਹੈ। जे जीवे पत लथी जाए सब हराम जेता किच गए, सो जीव्या जिस मन वस्या सोए नानक अवर न जीवे कोई। सो ओ एक लैवल है, पर दूजे पासे निम्रता है, इन्नी निम्रता मिठत नीवी नानका गुण चंग्याइया तत। मसाल देंदे ने गुरु साहब, सिंबल रुख सरायरा अत दीर्घ अत मुच, ਉਹ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ। ਸੋ ਅਸੀਂ ਜਿਹੜਾ ਆਪਾਂ ਗੱਲ ਕਰ ਰਹੇ ਸਾਂ ਕਿ ਸੈਲਫ ਐਨਾਲਿਸਿਸ ਕਰਨਾ, ਮਨ ਨੂੰ ਜਾਣਨਾ, ਮਨ ਨੂੰ ਪੜ੍ਹਨਾ, ਆਪੇ ਦੀ ਸਮਝ ਹੋਣੀ ਹੀ ਅਕਾਲ ਪੁਰਖ ਦੀ ਸਮਝ ਆ ਜਾਂਦੀ ਹੈ। ਕਿਉਂਕਿ ਅਕਾਲ ਪੁਰਖ ਦੇ ਦੀਦਾਰ ਨਹੀਂ ਹੋ ਸਕਦੇ ਨਾ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜੀ ਸੋਵੈ ਸੋ ਪ੍ਰਸੰਨ। ਉਹ ਨਿਰੰਕਾਰ ਹੈ ਤੇ ਨਿਰੰਕਾਰ ਸਾਖਿਆ ਉਸ ਤਰ੍ਹਾਂ ਉਹ ਕਿਸੇ ਵੀ ਰੂਪ ਵਿੱਚ

ਬਣੇਗਾ ਨਾ, ਜੇ ਕਰਤੇ ਦੀ ਰਜ਼ਾ ਦੇ ਵਿੱਚ ਰਾਜ਼ੀ ਰਹੇਗਾ। ਹੁਣ ਹੁੰਦਾ ਕੀ ਹੈ, ਕਿਉਂਕਿ ਜ਼ਿੰਦਗੀ ਦੇ, ਮੇਰੀ ਆਪਣੀ ਇੱਕ ਪੋਇਮ ਸੀ, ਜੀਵਨ ਜਿਹੜਾ ਹੈ ਉਹ ਇੱਕ ਇੱਕ ਸਾਰ ਨਹੀਂ ਹੈ, ਜ਼ਿੰਦਗਾਨੀ ਇੱਕ ਅਨੋਖੀ ਦੌੜ ਹੈ, ਹਾਦਸੇ ਸੰਗ ਹਾਦਸੇ ਦਾ ਜੋੜ ਹੈ, ਕਿੰਜ ਸਜਾਏ ਨੇ ਕਿਆਮਤ ਦੇ ਏਰਾ, ਹਰ ਪੜਾ ਇੱਕ ਖੂਬਸੂਰਤ ਮੋੜ ਹੈ। ਜ਼ਿੰਦਗੀ ਦੀ ਜਿਹੜੀ ਚਾਲ ਹੈ ਉਹ ਇੱਕ ਸਾਰ ਨਹੀਂ ਰਹਿੰਦੀ, ਬਦਲ ਜਾਂਦੀ, ਕਦੀ ਦੁੱਖ ਹੈ ਕਦੀ ਸੁੱਖ ਹੈ, ਜੋ ਹੈ ਉਹ ਚਲਾ ਜਾਏਗਾ, ਜੋ ਨਹੀਂ ਹੈ ਉਹ ਕਿਸੇ ਹੋਰ ਰੂਪ ਵਿੱਚ ਮੁੜ ਕੇ ਆਏਗਾ, ਜੋ ਚਲਾ ਗਿਆ ਉਹ ਫਿਰ ਕਿਸੇ ਹੋਰ ਰੂਪ, ਯਾਨੀ ਕਿ ਇੱਕ ਸਾਰਤਾ ਨਹੀਂ ਹੈ। ਸੋ ਇਸ ਕਰਕੇ ਜਿਹੜੇ ਹਾਲਾਤ ਨੇ ਉਸ 'ਤੇ, ਕੱਲ੍ਹ ਵੀ ਆਪਾਂ ਇੱਕ ਕਹਾਣੀ ਦੱਸੀ ਸੀ ਕਿ ਮਨੁੱਖ ਦੇ ਕੋਲ ਜੋ ਹੈ, ਮਨੁੱਖ ਦੀ ਸਥਿਤੀ ਇਹ ਚਾਹੀਦੀ ਆ ਕਿ ਅੰਜਨ ਮਾਏ ਨਿਰੰਜਨ ਕੀ ਆ, ਜਿਹੜਾ ਉਹਦੇ ਕੋਲ ਹੈ ਉਸਦੀ ਅਵਸਥਾ ਇਹ ਹੋਣੀ ਚਾਹੀਦੀ ਹੈ, ਜੇ ਕੱਲ੍ਹ ਉਹ ਨਾ ਵੀ ਹੋਵੇ ਤਾਂ ਵੀ ਉਸਨੂੰ ਕੋਈ ਜ਼ਿੰਦਗੀ 'ਤੇ ਸ਼ਿਕਵਾ ਨਹੀਂ ਹੋਣਾ ਚਾਹੀਦਾ, ਯਾਨੀ ਕਿ ਉਸ ਹਾਲਾਤ ਦੇ ਵਿੱਚ ਵੀ ਉਹ ਆਨੰਦ ਨਾਲ ਜੀ ਸਕੇ। ਇਸੇ ਕਰਕੇ ਮਨ ਨੂੰ ਸਮਝਾਵਾਂਗੇ, ਮਨ ਸਤਿਗੁਰੂ ਦੇ ਨਾਲ ਚੱਲੇਗਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਤਾਂ ਫਿਰ ਆਨੰਦ ਹੋਏਗਾ। ਅਤੇ ਜਿਹੜਾ ਆਨੰਦ ਹੈ ਉਹ ਜ਼ਿੰਦਗੀ ਦੀਆਂ ਸਹੂਲਤਾਂ ਐਸ਼ੋ ਆਰਾਮ ਦੇ ਨਾਲ ਨਹੀਂ ਹੁੰਦਾ, ਉਹ ਇੱਕ ਮਾਨਸਿਕ ਸਥਿਤੀ ਹੈ। ਜਿਹੜੀ ਮਾਨਸਿਕ ਸਥਿਤੀ ਹੈ ਉਹ ਚਲਾ ਜਾਏ ਤਾਂ ਵੀ ਉਹੋ ਜਿਹੀ ਰਹਿੰਦੀ ਆ, ਉਹ ਆ ਜਾਏ ਤਾਂ ਵੀ ਉਹੋ ਜਿਹੀ ਰਹਿੰਦੀ ਆ। ਸੋ ਇਸ ਕਰਕੇ ਯਾਨੀ ਕਿ ਉਹ ਦੁੱਖ ਸੁੱਖ ਤੋਂ ਪਰੇ ਆ, ਦੁੱਖ ਅਤੇ ਸੁੱਖ ਦੁਨੀਆਂ 'ਚ ਹਰ ਚੀਜ਼ ਦਾ ਜੋੜਾ ਹੈ, ਉਸੇ ਤਰ੍ਹਾਂ ਦੁੱਖ ਸੁੱਖ ਦਾ ਵੀ ਹੈਗਾ, ਸੰਯੋਗ ਵਿਯੋਗ ਦਾ ਵੀ ਹੈਗਾ। ਪਰ ਜੇ ਮਨੁੱਖ ਆਨੰਦ 'ਚ, ਆਨੰਦ ਦਾ ਕੋਈ ਦੂਜਾ ਜੋੜਾ ਨਹੀਂ ਹੈ, ਆਨੰਦ ਪੀਸ ਆਫ ਮਾਈਂਡ, ਇਸੇ ਕਰਕੇ ਜਦੋਂ ਮਨੁੱਖ ਮਾਨਸਿਕ ਤੌਰ 'ਤੇ ਉਸ ਅਵਸਥਾ 'ਤੇ ਪਹੁੰਚਦਾ ਹੈ, ਜਪਜੀ ਸਾਹਿਬ ਦੇ ਵਿੱਚ ਸਾਨੂੰ ਪਹਿਲੀ ਪੌੜੀ ਦੇ ਵਿੱਚ ਜਿਹੜਾ ਜੀਵਨ ਦਾ ਮਕਸਦ ਸਮਝਾਇਆ, ਉਸ ਮਕਸਦ ਤੱਕ ਪਹੁੰਚਣ ਵਾਸਤੇ 38 ਪੌੜੀਆਂ ਦੇ ਵਿੱਚ ਇੱਕ ਇੱਕ ਸਟੈਪ, ਇੱਕ ਇੱਕ ਪੌੜੀ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਸਾਨੂੰ ਗਿਆਨ ਦਿੰਦੇ ਨੇ ਕਿ ਕਿਵੇਂ ਸਚਿਆਰਾ ਬਣਨਾ ਹੈ, ਕਿਵੇਂ ਅੰਤ ਦੇ ਵਿੱਚ ਉਸ ਸੱਚਖੰਡ ਦੇ ਵਿੱਚ, ਸੱਚਖੰਡ ਦੀ ਅਵਸਥਾ ਦੇ ਵਿੱਚ, ਜਿਹੜੀ ਮਾਨਸਿਕ ਅਵਸਥਾ ਹੈ, ਜਿਹੜਾ ਜਿਸ ਨੂੰ ਆਪਾਂ ਕਹਿੰਦੇ ਹਾਂ ਬੁਲੰਦ ਉੱਚੀ ਸੋਚਣੀ ਜਿਹੜੀ ਆ, ਪਰਮ ਆਨੰਦ ਦੀ ਅਵਸਥਾ ਦੇ ਵਿੱਚ ਤਾਂ ਹੀ ਪਹੁੰਚੇਗਾ, ਉਹ ਸਥਿਤੀ ਤਾਂ ਹੀ ਪ੍ਰਾਪਤ ਹੋਏਗੀ ਜੇ ਅਸੀਂ ਆਪਣੇ ਆਪ ਨੂੰ ਸਮਝਾ ਲਿਆ, ਕਾਬੂ ਕਰ ਲਿਆ, ਆਪਣੇ ਆਪ ਨੂੰ ਜਾਣ ਲਿਆ। ਆਪਣੇ ਆਪ ਨੂੰ ਜਾਣਨ ਦਾ ਮਤਲਬ ਨਹੀਂ ਕਿ ਸਰੀਰ ਦੀ ਜਾਣਕਾਰੀ ਹੋ ਗਈ, ਆਪਣੀ ਮਾਨਸਿਕ ਅਵਸਥਾ ਨੂੰ ਸਮਝਣਾ, ਗੁਰੂ ਦੇ ਗਿਆਨ ਨੂੰ ਸਮਝਣਾ, ਅਤੇ ਫਿਰ ਉਸ ਲੈਵਲ 'ਤੇ ਪਹੁੰਚਣਾ ਜਦੋਂ ਸਾਨੂੰ ਆਪਣੇ ਅੰਦਰ ਜਿਸ ਰੱਬ ਦੀ ਹੋਂਦ ਦਾ ਅਹਿਸਾਸ ਹੋਏਗਾ, ਉਹ ਅਹਿਸਾਸ ਆਪਣੇ ਆਪ ਹੀ ਸਾਨੂੰ ਇਹ ਪਤਾ ਚੱਲ ਜਾਏਗਾ ਕਿ ਦੂਸਰੇ ਦੇ ਅੰਦਰ ਵੀ ਰੱਬ ਦੇ ਅੰਦਰ, ਰੱਬ ਦਾ ਨਿਵਾਸ ਹੈ। ਅਤੇ ਫਿਰ ਸਾਡੀ ਦੂਜਿਆਂ ਪ੍ਰਤੀ ਸੋਚ ਜਿਹੜੀ ਆ ਉਹ ਇਕੁਆਲਿਟੀ ਦੀ ਹੋ ਜਾਏਗੀ, ਕਿਸੇ ਪੱਖਪਾਤ ਦੀ ਨਹੀਂ ਹੋਏਗੀ। ਭਾਈ ਘਨੱਈਆ ਜੀ ਦੀ ਮਿਸਾਲ ਦਿੰਦੇ ਆ ਨਾ, ਜੰਗ ਦੇ ਵਿੱਚ ਫੱਟੜ ਸਿਪਾਹੀਆਂ ਨੂੰ ਪਾਣੀ ਪਿਲਾ ਰਹੇ ਨੇ, ਉਸ ਨੂੰ ਦੁਸ਼ਮਣ ਦੀ ਅਤੇ ਦੋਸਤ ਦੀ ਕੋਈ ਪਹਿਚਾਣ ਨਹੀਂ ਆ। ਕਿਉਂ ਨਹੀਂ ਆ? ਕਿਉਂਕਿ ਉਹ ਜਵਾਬ ਵੀ ਗੁਰੂ ਸਾਹਿਬ ਨੂੰ ਇਹੀ ਦੇ ਰਹੇ ਨੇ ਕਿ ਮੈਨੂੰ ਹਰ ਇੱਕ ਦੇ ਵਿੱਚ ਤੁਹਾਡਾ ਹੀ ਸਰੂਪ ਨਜ਼ਰ ਆ ਰਿਹਾ। ਮਾਨਸਿਕ ਅਵਸਥਾ ਉਹ ਜੀ ਸੀ, ਅਧਿਆਤਮਕ ਬੁਲੰਦੀ 'ਤੇ ਸਨ,

0: ਸੋ ਇਸੇ ਕਰਕੇ ਜਦੋਂ ਅਸੀਂ ਉਸ ਲੈਵਲ 'ਤੇ ਉਸ ਬੁਲੰਦੀ 'ਤੇ ਹੁੰਦੇ ਹਾਂ ਉਹ ਤਾਂ ਹੀ ਪਹੁੰਚਾਂਗੇ ਜਦੋਂ ਪਹਿਲਾਂ ਆਪਣੇ ਆਪ ਨੂੰ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਬਈ ਉਸ ਬੁਲੰਦੀ 'ਤੇ ਪਹੁੰਚਾਂਗੇ ਤਾਂ ਹੀ ਉੱਥੇ ਅਕਾਲ ਪੁਰਖ ਦਾ ਮਿਲਾਪ ਹੋਏਗਾ। ਅਤੇ ਕਿਵੇਂ ਪਹੁੰਚਣਾ ਹੈ? ਪੈ ਕੇ ਚਰਨ ਕਰ ਪਾਓ ਕੇ। ਉੱਥੇ ਅਸੀਂ ਕਿਸੇ ਹੋਰ ਤਰ੍ਹਾਂ ਤੁਰ ਕੇ ਨਹੀਂ ਜਾਣਾ, ਦਿਸੈ ਸੁਣੀਏ ਜਾਣੀਏ ਸ਼ਾਹ ਨਾ ਪਾਇਆ ਜਾਏ। ਜੇ ਇੱਦਾਂ ਹੁੰਦਾ, ਜੇ ਦੇਖਣ ਨਾਲ ਸੁਣਨ ਨਾਲ ਜਾਂ ਇਸ ਤਰ੍ਹਾਂ ਕਿਸੇ ਨੂੰ ਸਾਹਮਣੇ ਅੱਖਾਂ ਦੇ ਸਾਹਮਣੇ ਦੇਖ ਕੇ ਇਸ ਤਰ੍ਹਾਂ ਪ੍ਰਾਪਤ ਕਰ ਲੈਂਦੇ, ਜੇ ਇਸ ਤਰ੍ਹਾਂ ਪ੍ਰਾਪਤ ਹੁੰਦਾ ਤਾਂ ਫਿਰ ਉਹ ਲੋਕ ਜਿਹੜੇ ਫਿਜ਼ੀਕਲ ਨੀਡਸ 'ਤੇ, ਜਿਨ੍ਹਾਂ ਦੇ ਵਿੱਚ ਸਰੀਰਕ ਤੌਰ 'ਤੇ ਕਿਸੇ ਨੂੰ ਨਿਗਾਹ ਨਹੀਂ ਆ, ਕੋਈ ਚੱਲ ਨਹੀਂ ਸਕਦਾ, ਲੂਲਾ ਟੁੰਡਾ ਅੰਧੁਲਾ ਕਿਉਂ ਗੱਲ ਲੱਗੇ ਤਾਂ ਏ, ਫਿਰ ਤਾਂ ਉਹਦੇ ਨਾਲ ਜਾ ਕੇ ਮਿਲਾਪ ਹੀ ਨਹੀਂ ਕਰ ਸਕਦਾ। ਅਤੇ ਗੁਰੂ ਸਾਹਿਬ ਇਹੀ ਕਹਿੰਦੇ ਨੇ, ਪੈ ਕੇ ਚਰਨ, ਗੁਰੂ ਅੰਗਦ ਪਾਤਸ਼ਾਹ ਸਮਝਾ ਰਹੇ ਨੇ, ਪੈ ਕੇ ਚਰਨ ਕਰ ਪਾਉ ਕੇ ਲੋਹਣ ਸੁਰਤ ਕਰੇ, ਨਾਨਕ ਕਹਿ ਸਿਆਣੀ ਉਕੰਤ ਮਿਲਾਵਾ ਹੋਏ। ਉੱਥੇ ਜਾਣ ਵਾਸਤੇ ਪੈ ਕੇ ਚਰਨ, ਚਰਨ ਉਸ ਰਸਤੇ 'ਚ ਜਾਣ ਜਿਹੜਾ ਡਿਸਿਪਲਿਨਡ ਹੋਵੇ, ਭਾਵ ਇੱਕ ਉੱਚੇ ਕਿਰਦਾਰ ਦਾ, ਜਿਸਨੂੰ ਆਪਾਂ ਜੱਤੀ ਸੱਤੀ ਕਹਿੰਦੇ ਹਾਂ, ਉਸ ਕਿਰਦਾਰ ਦਾ ਮਾਲਕ ਹੋਵੇ, ਸੇਵਾ ਭਾਵਨਾ ਹੋਵੇ, ਕਰ ਪਾਓ ਕਿ ਹੱਥ ਪ੍ਰੇਮ ਦੇ ਹੋਣ, ਫਿਰ ਲੋਹਣ ਸੁਰਤ ਕਰੇ, ਨੇਤਰ ਜਿਹੜੇ ਨੇ, ਅੱਖਾਂ ਜਿਹੜੀਆਂ ਨੇ, ਇਹ ਸੁਰਤੀ ਦੀਆਂ, ਇਕਾਗਰਤਾ ਦੀਆਂ, ਜਿਸਨੂੰ ਆਪਾਂ ਧਿਆਨ ਕਹਿੰਦੇ ਹਾਂ, ਇਸ ਤਰ੍ਹਾਂ ਗਿਆਨ ਧਿਆਨ ਆਏਗਾ। ਅਤੇ ਫਿਰ ਉਸ ਅਕਾਲ ਪੁਰਖ ਦੇ ਬਾਰੇ ਜਿਹੜਾ ਸਭ ਤੋਂ ਸ੍ਰੇਸ਼ਟ ਗਿਆਨ ਹੈ ਉਹ ਪ੍ਰਾਪਤ ਹੋਏਗਾ। ਉਂਝ ਕਿਸੇ ਨੂੰ ਆਪਣੀਆਂ ਡਿਗਰੀਆਂ ਦਾ ਮਾਣ ਹੁੰਦਾ ਹੈ, ਕਿਸੇ ਨੂੰ ਆਪਣੀ ਵਿਦਵਤਾ ਦਾ ਮਾਣ ਹੁੰਦਾ ਹੈ, ਕੋਈ ਆਪਣੇ ਆਪ ਨੂੰ ਗਿਆਨ ਦਾ ਬਹੁਤ ਵੱਡਾ ਸ੍ਰੇਸ਼ਟ ਧਨਾਤਰ ਕਹਿੰਦਾ ਹੈ, ਕੋਈ ਸਾਗਰ ਕਹਿੰਦਾ ਹੈ, ਕੋਈ ਕੁਝ ਹੋਰ ਲਕਬ ਦਿੰਦਾ ਹੈ, ਸਿਵਾਏ ਅਕਾਲ ਪੁਰਖ ਤੋਂ ਗਿਆਨ ਦਾ ਸਾਗਰ ਕੋਈ ਨਹੀਂ ਹੁੰਦਾ, ਕਿਉਂਕਿ ਕੋਈ ਵੀ ਮੁਕੰਮਲ ਨਹੀਂ ਹੈ, ਇਨਸਾਨ ਮੁਕੰਮਲ ਨਹੀਂ ਹੈ। ਗੁਰੂ ਸਾਹਿਬ ਗੁਰਬਾਣੀ 'ਚ ਹੀ ਕਹਿ ਰਹੇ ਨਾ, ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ। ਇੱਕ ਅਕਾਲ ਪੁਰਖ, ਇੱਕ ਗੁਰੂ, ਸਤਿਗੁਰੂ, ਇਹ ਨਹੀਂ ਭੁੱਲਦੇ, ਇਹਨਾਂ ਤੋਂ ਗਲਤੀ ਨਹੀਂ ਹੁੰਦੀ। ਇੱਥੇ ਭੁੱਲ ਗਲਤੀ ਨਾਲ ਵੀ ਜੁੜਿਆ ਹੋਇਆ, ਪਰ ਬਾਕੀ ਜਿਸਨੂੰ ਕਹਿੰਦੇ ਨਾ ਟੂ ਐਰ ਇਜ਼ ਹਿਊਮਨ, ਇਨਸਾਨ ਗਲਤੀਆਂ ਦਾ ਪੁਤਲਾ ਹੈ, ਸਾਰੇ ਹੀ ਭੁੱਲਦੇ ਆ, ਸਾਰਿਆਂ ਤੋਂ ਗਲਤੀ ਹੁੰਦੀ ਹੈ, ਪਰ ਗਲਤੀ ਕਰਕੇ ਜੇ ਉਸੇ ਰਾਹ 'ਤੇ ਮੁੜ ਕੇ ਤੁਰਦੇ ਰਹੇ, ਹੁਣ ਜੀਵਨ ਦੇ ਵਿੱਚ ਕਾਮਯਾਬੀ ਕੀ ਹੈ? ਕੇਵਲ ਮਿਹਨਤ ਕਰਦੇ ਰਹੀਏ ਪਰ ਉਸ ਪਾਸੇ ਸੁਚੇਤ ਨਾ ਹੋਈਏ, ਵਾਰ ਵਾਰ ਦਾਵ ਲਾਉਂਦੇ ਰਹੀਏ, ਉਹ ਜ਼ਿੰਦਗੀ ਨਾਲ ਜੂਆ ਖੇਡਣ ਵਾਲੀ ਗੱਲ ਹੈ। ਜੇ ਇੱਕ ਵਿਅਕਤੀ ਇੱਕ ਕਾਰੋਬਾਰ ਦੇ ਵਿੱਚ ਕਾਮਯਾਬ ਨਹੀਂ ਹੋਇਆ, ਉਸ ਨੂੰ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਹਾਲਾਤ ਨੂੰ ਵਾਚਣਾ ਹੈ, ਕਾਰਨ ਕੀ ਸਨ, ਕਿਉਂਕਿ ਕਈ ਵਾਰ ਹਾਲਾਤ, ਕਈ ਵਾਰ ਸਮਾਂ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਬਾਤ ਸਮਾਜ ਦੇ ਵਿੱਚ, ਜ਼ਮਾਨੇ ਦੇ ਵਿੱਚ, ਉਹ ਅਨੁਕੂਲ ਨਹੀਂ ਹੁੰਦੀਆਂ ਉਹਨਾਂ ਸਾਰੀਆਂ ਚੀਜ਼ 'ਤੇ। ਫਿਰ ਆਪਣੀ ਕਲਾ ਨੂੰ ਵੀ ਦੇਖਣਾ ਹੈ, ਮੇਰੇ 'ਚ ਕਿੰਨਾ ਕੁ ਉਸ ਬਾਰੇ ਗਿਆਨ ਹੈ। ਇਹ ਸਾਰਾ ਕੁਝ ਵਾਚਣ ਤੋਂ ਬਾਅਦ ਹੀ ਦੁਬਾਰਾ ਰਿਸਕ ਲਿਆ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਮਨੁੱਖ ਦੁਬਾਰਾ ਕਾਮਯਾਬ ਹੋ ਸਕਦਾ ਹੈ, ਅਗਰ ਉਹ ਉਸ ਸਾਰੇ ਨੂੰ ਸਮਝ ਲਏ, ਜਾਣ ਲਏ। ਅਤੇ ਇਸੇ ਕਰਕੇ ਗੁਰਬਾਣੀ ਸਾਨੂੰ ਜੀਵਨ ਨੂੰ ਸਮਝ ਕੇ, ਆਪਣੇ ਆਪ ਨੂੰ ਸਮਝ ਕੇ, ਆਪਣੇ ਕਿਰਦਾਰ ਨੂੰ ਬੁਲੰਦ ਰੱਖ ਕੇ, ਆਪਣੇ ਅੰਦਰ ਗੁਣਾਂ ਨੂੰ ਧਾਰਨ ਕਰਕੇ ਵਿਣ ਗੁਣ ਕੀਤੇ ਭਗਤ ਨਾ ਹੋਈ। ਗੁਣਾਂ ਦਾ ਧਾਰਨੀ ਹੋ ਕੇ ਉਸ ਗੁਣਾਂ ਦੇ ਵਿੱਚ ਸਾਡੇ ਉਸ ਕਿਰਤ ਦਾ ਗੁਣ ਵੀ ਆ ਜਾਂਦਾ ਹੈ, ਜਿਸ ਦੇ ਵਿੱਚ ਜਿਹੜੀ ਕਲਾ ਅਸੀਂ ਸਿੱਖਣੀ ਹੈ, ਸਾਡਾ ਬੋਲਚਾਲ, ਸਾਡਾ ਵਿਵਹਾਰ, ਇਹ ਸਾਰਾ ਕੁਝ ਆ ਜਾਂਦਾ। ਜਿੱਥੇ ਅਸੀਂ ਅਕਾਲ ਪੁਰਖ ਦੇ ਗੁਣਾਂ ਨੂੰ ਚੇਤੇ ਕਰਨਾ ਹੈ, ਉਹਨੂੰ ਸਿਮਰਨ 'ਚ ਰੱਖਣਾ ਹੈ, ਉੱਥੇ ਨਾਲ ਦੀ ਨਾਲ ਅਸੀਂ ਸਮਾਜ ਦੇ ਅਨੁਕੂਲ, ਸਮਾਜ ਦੇ ਪ੍ਰਤੀ ਵੀ ਜਿਹੜੀ ਉਹ ਪ੍ਰੇਮ ਦੀ ਭਾਵਨਾ
1: ਰੱਖਣਾ। ਦਾ ਇਹ ਹਿੱਸਾ ਤੁਹਾਡੇ ਤੱਕ
0: ਜੇ ਸਾਡੇ ਕੋਲੋਂ ਹੈ
1: ਜੁਰੀ ਲਾ ਤੋਂ ਤਾਰਾ ਕੇਸਰੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ
0: ਹੈ।
1: ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੇਸਰੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪ੍ਰਸਾਦ ਮੇਰਾ ਹੀਰ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ।

ਫਤਿਹ ਹਲਤ ਪਲਤ ਦੇ ਰਾਖੇ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਪ੍ਰਗਟ ਗੁਰਾਂ ਕੀ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਸੱਚਖੰਡੀ ਸੰਗਤ ਦਾ ਆਨੰਦ ਲੈ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਭਾਗਾਂ ਵਾਲੇ ਆ ਜੋ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜਿੱਥੇ ਸਤਿਗੁਰਾਂ ਨੇ ਆਪ ਬੈਠ ਕਰਕੇ ਬਖਸ਼ਿਸ਼ ਕੀਤੀ, ਪਵਿੱਤਰ ਬਾਣੀ ਬਾਰਾਂ ਮਾਹ ਉਚਾਰਨ ਕੀਤਾ, ਉਸ ਨਾਲ ਸੰਬੰਧਿਤ ਦੀਵਾਨ ਹਾਲ ਜਿੱਥੇ ਨਿਤਾ ਪ੍ਰਤੀ ਨਿਤਨੇਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ, ਜਿੱਥੇ ਆਪ ਸੰਗਤਾਂ ਇੱਥੇ ਤਨ ਕਰਕੇ ਬੈਠ ਕਰਕੇ ਸਰਵਣ ਕਰਦੇ ਹੋ, ਉੱਥੇ ਦੇਸ਼ ਵਿਦੇਸ਼ ਵੱਖ ਵੱਖ ਮਾਧਿਅਮਾਂ ਰਾਹੀਂ ਸੁਰਤ ਨਾਲ ਸ਼ਬਦ ਦੇ ਨਾਲ ਜੁੜ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕਰਦੇ ਹੋ। ਅੱਜ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪ੍ਰਕਾਸ਼ਮਾਨ ਹੋ ਕਰਕੇ ਤਰੁੱਟ ਕੇ ਜੋ ਮੁੱਖ ਵਾਕ ਰੂਪ ਵਿੱਚ ਸ਼ਬਦ ਬਖਸ਼ਿਆ, ਸਤਿਗੁਰਾਂ ਦੇ ਪਾਵਨ ਅੰਗ 696 ਦੇ ਉੱਪਰ ਜੈਤਸਰੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਪਾਵਨ ਸ਼ਬਦ ਗੁਰੂ ਨਾਨਕ ਦਾ ਚੌਥਾ ਜਾਮਾ ਗਰੀਬ ਨਿਵਾਜ ਮੇਰੇ ਮਾਲਕ ਮੇਰੇ ਪਿਤਾ ਸਤਿਗੁਰੂ ਖਾਲੀਆਂ ਨੂੰ ਭਰਨ ਵਾਲੇ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਬਾਬਤ ਬਾਣੀ ਕਹਿੰਦੀ ਹੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ੍ਹਾਂ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਧਾਰਿਆ, ਸਿੱਖੀ ਅਤ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਉਹ ਪਾਰ ਬ੍ਰਹਮ ਸਰੂਪ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਆਓ ਚਿੱਤ ਦੀਆਂ ਵਿਰਤੀਆਂ ਨੂੰ ਇਕਾਗਰ ਕਰੀਏ। ਜਿੱਥੇ ਆਪਾਂ ਤਨ ਕਰਕੇ ਚੱਲ ਕੇ ਆਏ ਹਾਂ, ਉੱਥੇ ਮਹਾਰਾਜ ਦਾ ਇਤਿਹਾਸਕ ਵਚਨ ਹੈ, ਹਾਜ਼ਰਾਂ ਕੋ ਮਿਹਰ ਹੈ ਬੇਹਾਜ਼ਰਾਂ ਕੋ ਬੇਮਿਹਰ ਹੈ। ਮਨ ਕਰਕੇ ਵੀ ਹਾਜ਼ਰ ਹੋਈਏ, ਸੁਰਤੀਆਂ ਵਿਰਤੀਆਂ ਨੂੰ ਇਕਾਗਰ ਕਰੀਏ। ਸਾਰੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਉਚਾਰਨ

0: ਧੰਨ ਸੋਢੀ ਸੁਲਤਾਨ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਪਾਵਨ ਸ਼ਬਦ ਜੈਤਸਰੀ ਰਾਗ ਵਿੱਚ ਭਾਵੇਂ ਰਾਗਮਾਲਾ ਦੇ ਅੰਦਰ ਜੈਤਸਰੀ ਦਾ ਸਰੂਪ ਰਾਗਣੀ ਦੇ ਰੂਪ ਵਿੱਚ ਹੈ, ਪਰ ਸਤਿਗੁਰੂ ਮਹਾਰਾਜ ਸੁਤੰਤਰ ਹਨ। ਸਤਿਗੁਰੂ ਜੀ ਨੇ ਇੱਥੇ ਕੋਈ ਭੇਦ ਭਾਵ ਨਹੀਂ ਕੀਤਾ, ਜੈਤਸਰੀ ਨੂੰ ਇੱਥੇ ਰਾਗ ਦਾ ਦਰਜਾ ਦਿੱਤਾ ਹੈ। ਜੈਤਸਰੀ ਮਹੱਲਾ ਚੌਥਾ, ਘਰ ਪਹਿਲਾ। ਪਹਿਲੇ ਘਰ ਸੁਲਤਾਲ ਦੇ ਵਿੱਚ ਰਾਗੀ ਸਿੰਘਾਂ ਨੂੰ ਇਹ ਸ਼ਬਦ, ਖਾਸ ਕਰਕੇ ਜਿਹੜੇ ਤਬਲਾ ਵਜਾਉਣ ਵਾਲੇ ਗੁਰਮੁਖ ਨੇ ਉਹਨਾਂ ਨੂੰ ਇਹ ਸੰਕੇਤ ਹੈ। ਸ਼੍ਰੀ ਗੁਰਬਾਣੀ ਪਹਿਲੇ ਘਰ ਦੇ ਵਿੱਚ ਤੋਂ ਲੈ ਕਰਕੇ 17ਵੇਂ ਘਰ ਤੱਕ ਸਤਿਗੁਰੂ ਜੀ ਨੇ ਪਾਵਨ ਬਾਣੀ ਉਚਾਰਨ ਕੀਤੀ ਹੈ। ਘਰ ਸ਼ਬਦ ਬਾਣੀ ਦੇ ਵਿੱਚ ਕਈ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਨੇ ਵਰਤਿਆ। ਇੱਥੇ ਘਰ ਸ਼ਬਦ ਦਾ ਅਰਥ ਹੈ ਸੰਕੇਤ ਰੂਪ ਵਿੱਚ, ਸੁਰਤਾਲ ਦਾ ਸੰਕੇਤ ਹੈ। ਇੱਕ ਘਰ ਆਪਾਂ ਜਿੱਥੇ ਨਿਵਾਸ ਕਰਦੇ ਹਾਂ, ਕੋਈ ਉਹਨੂੰ ਰਹਿਣ ਬਸੇਰਾ ਕਹਿ ਦਿੰਦਾ, ਕੋਈ ਉਸ ਨੂੰ ਮਹਿਲ ਕਹਿ ਦਿੰਦਾ, ਅੱਜ ਕੱਲ੍ਹ ਕੋਈ ਕੋਠੀ ਕਹਿ ਦਿੰਦਾ, ਕੋਈ ਬਿਲਾ ਕਹਿ ਦਿੰਦਾ, ਪੁਰਾਣੇ ਸਮਿਆਂ 'ਚ ਹਵੇਲੀ ਵੀ ਕਹਿ ਦਿੰਦੇ ਸਨ, ਪਰ ਆਮ ਬੋਲਚਾਲ ਦੀ ਭਾਸ਼ਾ 'ਚ ਘਰ ਕਿਹਾ ਜਾਂਦਾ। ਇੱਕ ਘਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵੀ ਹੈ ਜਿੱਥੇ ਤੇਰੇ ਸਰੀਰ ਦੇ ਅੰਦਰ ਪਰਮੇਸ਼ੁਰ ਵਾਹਿਗੁਰੂ ਦਾ ਵਾਸਾ ਹੈ, ਉਹਨੂੰ ਕਹਿੰਦੇ ਹਿਰਦਾ ਘਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਚਨ ਕੀਤਾ, ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਹਾਰਾਜ ਕਹਿੰਦੇ ਜਿਵੇਂ ਕੋਈ ਪ੍ਰਾਹੁਣਾ ਕਿਸੇ ਦੇ ਘਰ ਆਇਆ ਹੋਵੇ ਤੇ ਜਦੋਂ ਘਰੇ ਆਵੇ ਉਹਨੂੰ ਪਤਾ ਲੱਗੇ ਘਰ ਦਾ ਮਾਲਕ ਘਰੇ ਹੈ ਹੀ ਨਹੀਂ, ਤਾਂ ਨਿਰਾਸ਼ ਹੋਵੇਗਾ ਕਿ ਮੈਂ ਤਾਂ ਇਹਨਾਂ ਦੇ ਘਰ ਆਇਆ ਸੀ, ਅੱਗੋਂ ਇਹ ਘਰੇ ਹੈ ਹੀ ਨਹੀਂ। ਉਹ ਵਾਹਿਗੁਰੂ ਨੇ ਸਾਡੇ ਹਿਰਦੇ ਰੂਪੀ ਸੇਜਾ ਦੇ ਉੱਪਰ ਪ੍ਰਕਾਸ਼ਵਾਨ ਹੋਣਾ ਹੈ, ਬਖਸ਼ਿਸ਼ ਕਰਨੀ ਹੈ, ਪਰ ਅਸੀਂ ਆਪਣੇ ਜੀਵਨ ਦਾ ਬਹੁਤਾ ਹਿੱਸਾ ਸਰੀਰ ਦੇ ਰੂਪੀ ਘਰ ਦੇ ਵਿੱਚ ਹਿਰਦੇ ਰੂਪੀ ਸੇਜਾ ਦੇ ਉੱਪਰ ਅਸੀਂ ਆਪਣਾ ਵਾਸਾ ਰੱਖਦੇ ਨਹੀਂ। ਇਹ ਸਰੀਰ ਦੇ ਵਿੱਚੋਂ ਅਸੀਂ ਬਾਹਰ ਹੀ ਰਹਿਣੇ ਹਾਂ, 9 ਦਰਵਾਜ਼ੇ ਦੇ ਅਸੀਂ ਰੱਖੇ ਹੋਏ ਹੈ। ਵਾਹਿਗੁਰੂ ਨੇ 10 ਦਰਵਾਜ਼ੇ, 10ਵਾਂ ਗੁਪਤ ਹੈ, ਇਹ 9 ਦੁਆਰਿਆਂ ਦੇ ਵਿੱਚੋਂ ਜ਼ਿਆਦਾ ਅਸੀਂ ਅੱਖਾਂ ਰਾਹੀਂ ਬਾਹਰ ਰਹਿਣੇ ਹਾਂ। ਵਿਦਵਾਨ ਕਹਿੰਦੇ ਆ ਵੀ ਲਗਭਗ ਮਨੁੱਖ 92% ਸਮਾਂ, 92% ਐਨਰਜੀ ਆਪਣੀ ਅੱਖਾਂ ਰਾਹੀਂ ਵੇਸਟ ਕਰਦਾ ਹੈ, ਅੱਖਾਂ ਰੂਪੀ ਦਰਵਾਜ਼ਿਆਂ ਰਾਹੀਂ ਬਾਹਰ ਨਿਕਲਦਾ ਹੈ। ਫਿਰ ਇੱਥੇ ਕੰਨ ਨੇ, ਇਹ 2 ਕੰਨਾਂ ਰਾਹੀਂ ਸੁਣਨ ਦੇ ਵਿੱਚ, ਫਿਰ ਬਚਿਆ ਸਮਾਂ ਕੁਝ ਮੁੱਖ ਦੇ ਵਿੱਚ, ਮੁੱਖ ਰਾਹੀਂ ਖਾਣ ਪੀਣ ਬੋਲਣ ਸਵਾਦ ਦੇ ਵਿੱਚ, ਬਾਕੀ ਜਿਹੜਾ ਬਚਿਆ ਹੈ 1% ਬਾਕੀ ਦੇ ਜਿਹੜੀਆਂ ਸਰੀਰ ਦੀਆਂ ਗੋਲਕਾਂ ਨੇ ਉਹਨਾਂ ਰਾਹੀਂ ਬਾਹਰ, ਉਹਨਾਂ ਦਰਵਾਜ਼ਿਆਂ ਰਾਹੀਂ ਬਾਹਰ। ਮਹਾਰਾਜ ਕਹਿੰਦੇ 9 ਦੁਆਰੇ ਪ੍ਰਗਟ ਕੀਤੇ ਹੈਗੇ, 10ਵਾਂ ਜਿਹੜਾ ਅਸੀਂ ਗੁਪਤ ਰੱਖੇ ਆ ਉਹਦੇ ਬਾਰੇ ਤਾਂ ਕਦੇ ਜਾਣਿਆ ਹੀ ਨਹੀਂ ਵੀ ਉਹ 10ਵਾਂ ਦੁਆਰਾ ਕਿੱਥੇ ਆ। ਘਰ ਦੇ ਵਿੱਚ 10ਵਾਂ ਦਰਵਾਜ਼ਾ ਹੈ ਪਰ ਉਹਦੀ ਕਦੇ ਖੋਜ ਭਾਲ ਕੀਤੀ ਨਹੀਂ, ਆਪਣੇ ਘਰ ਨੂੰ ਹੀ ਨਹੀਂ ਜਾਣਦਾ ਪੂਰਾ। ਮਹਾਰਾਜ ਕਹਿੰਦੇ ਗੁਰਦੁਆਰਾ ਲਾਏ ਭਾਵ ਨਹੀਂ ਇੱਕ ਨਾ 10ਵਾਂ ਦੁਆਰ ਦਿਖਾਇਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੇ ਤੂੰ ਆਪਣੇ ਘਰ ਦੇ ਵਿੱਚ ਟਿਕ ਕਰਕੇ ਬੈਠ ਜਾਵੇ ਤਾਂ ਤੈਨੂੰ ਭੱਜਣ ਦੀ ਦੌੜਨ ਦੀ ਜ਼ਰੂਰਤ ਨਹੀਂ ਪਵੇਗੀ, ਤੇਰੀਆਂ ਚਿੰਤਾਵਾਂ ਫਿਕਰ ਝੋਰੇ ਮਿਟ ਜਾਣਗੇ, ਸਭ ਕੁਝ ਤੈਨੂੰ ਤੇਰੇ ਘਰ ਵਿੱਚ ਬੈਠਿਆਂ ਅਚਿੰਤ ਕੰਮ ਕਰੂ ਤੇਰੇ ਪਰਮੇਸ਼ੁਰ, ਤੇਰੇ ਸਾਰੇ ਕਾਰਜ ਪੂਰੇ ਹੋਣਗੇ। ਫਿਰ ਘਰ ਵੈਸੋ ਹਰ ਜਨ ਪਿਆਰੇ, ਤੂੰ ਟਿਕਾਅ ਵਿੱਚ ਆ ਜਾ, ਸਹਿਜ ਵਿੱਚ ਆ ਜਾ, ਤੇਰੇ ਜਿਹੜੇ ਕੰਮ ਨੇ ਉਹ ਸਤਿਗੁਰ ਸਵਾਰੇਗਾ, ਸਤਿਗੁਰ ਤੁਮਰੇ ਕਾਜ ਸਵਾਰੇ। ਕਹਿੰਦੇ ਜੀ ਵੀ ਕਿਵੇਂ ਰੱਬ ਕਿਵੇਂ ਕੰਮ ਸਵਾਰੂਗਾ? ਮਹਾਰਾਜ ਕਹਿੰਦੇ ਜਦੋਂ ਉਹ ਵੱਲ ਹੋ ਜਾਵੇ ਨਾ ਤਾਂ ਸਾਰੇ ਫਿਰ ਵੱਲ ਹੋ ਜਾਂਦੇ ਆ। ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਛਣ ਦਾ, ਤੁਧ ਸਭ ਕਿਸ ਮੈਨੂੰ ਸੌਂਪਿਆ, ਜਾ ਤੇਰਾ ਬੰਦਾ ਲੱਖਮੀ ਤੋਟ ਨਾ ਆਵੇ। ਫਿਰ ਮਾਇਆ ਦੀ ਕਮੀ ਨਹੀਂ ਆਉਂਦੀ, ਮਾਇਆ ਨਾਲ ਹੀ ਸੰਸਾਰ ਦੇ ਸਾਰੇ ਕਾਰਜ ਹੁੰਦੇ ਆ ਨਾ। ਮਹਾਰਾਜ ਕਹਿੰਦੇ ਫਿਰ ਐਸੀ ਕਲਾ ਵਰਤਦੀ ਹੈ, ਲੱਖਮੀ ਤੋਟ ਨਾ ਆਵਈ, ਖਾਏ ਖਰਚ ਰਹੰਦਾ। ਜਿਸ ਮਾਇਆ ਦੀ ਖਾਤਰ ਦੁਨੀਆਂ ਦੇ ਚਾਰੇ ਕੋਨਾਂ ਵਿੱਚ ਭਟਕਦਿਆਂ ਤੂੰ ਬਹੁ ਪਰਪੰਚ ਕਰ ਪਰ ਧਨ ਲਿਆਉਣਾ ਗਾ, ਉਹ ਮਹਾਰਾਜ ਕਹਿੰਦੇ ਤੈਨੂੰ ਭਟਕਣ ਦੀ ਲੋੜ ਨਹੀਂ ਪੈਣੀ। ਜਿੰਨਾ ਮਰਜ਼ੀ ਖਾ ਲਈ, ਖਰਚ ਲਈ, ਜੋ ਮਰਜ਼ੀ ਕਰ ਲਈ, ਮੁੱਕਣਾ ਨਹੀਂ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇੱਕ ਘਰ ਇਹ ਵੀ ਹੈ, ਇੱਕ ਥਾਂ ਭਗਤ ਕਬੀਰ ਜੀ ਨੇ ਭਗਤ ਬਾਣੀ ਦੇ ਅੰਦਰ ਜਿਹੜੀਆਂ ਸਰੀਰ ਦੀਆਂ ਗੋਲਕਾਂ ਨੇ ਇਹਨਾਂ ਨੂੰ ਵੀ ਘਰ ਦਾ ਦਰਜਾ ਦਿੱਤਾ। ਇੱਕ ਥਾਂ ਘਰ ਕਾ ਮਾਸ ਚੰਗੇਰਾ ਸਤਿਗੁਰੂ ਨੇ ਕਿਹਾ ਵੀ ਜਿਹੜੀ ਘਰ ਦੀ ਔਰਤ ਹੈ, ਘਰ ਦੀ ਇਸਤਰੀ ਹੈ, ਚੰਗੀ ਹੈ। ਪਰਮੇਸ਼ੁਰ ਵਾਹਿਗੁਰੂ ਦੇ ਕਿਰਪਾ ਕਰਕੇ ਜਿੱਥੇ ਤੇਰਾ ਸੰਯੋਗ ਬਣਾਇਆ ਉਹ ਹੀ ਚੰਗਾ ਹੈ। ਘਰ ਦੇ ਬੜੇ ਵਿਸਥਾਰਤ ਅਰਥ ਨੇ। ਸੰਸਾਰ ਰੂਪੀ ਘਰ ਦੇ ਵਿੱਚ ਰਹਿਣ ਬਸੇਰੇ ਵਿੱਚ ਰਹਿੰਦਿਆਂ ਹੋਇਆਂ, ਸਰੀਰ ਰੂਪੀ ਘਰ ਵਿੱਚ ਵਿਚਰਦਿਆਂ ਹੋਇਆਂ, ਅਸੀਂ ਉਹ ਘਰ ਦੇ ਵਿੱਚ ਜਾਣਾ ਜਿਹੜਾ ਸਦੀਵ ਕਾਲ ਹੈ, ਜਿੱਥੇ ਬੈਠ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਸਾਰਿਆਂ ਦੀ ਪਾਲਣਾ ਕਰ ਰਹੇ ਆ। ਉਹ ਘਰ ਦੇ ਬਾਬਤ ਸਤਿਗੁਰੂ ਜੀ ਨੇ ਤਿੰਨ ਥਾਂ ਸ੍ਰੀ ਗੁਰਬਾਣੀ ਚ ਬਚਨ ਕੀਤਾ, ਤਿੰਨ ਸੋਦਰ ਉਚਾਰੇ ਆ। ਸੋਦਰ ਕਿਹਾ, ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ। ਉੱਥੇ ਘਰ ਦੇ ਵਿੱਚ ਕੌਣ ਕੌਣ ਉਹਦੀਆਂ ਸਿਫਤਾਂ ਕਰਦਾ, ਕੌਣ ਗਾਉਂਦਾ, ਸਾਰਾ ਵਿਸਥਾਰ ਦੇ ਨਾਲ। ਅਖੀਰ ਤੇ ਇਹ ਨਹੀਂ ਕਿਹਾ ਵੀ ਸਭ ਕੁਝ ਮੈਨੂੰ ਪਤਾ। ਮਹਾਰਾਜ ਕਹਿੰਦੇ ਨਹੀਂ, ਹੋਰ ਕੇਤੇ ਗਾਵਣ ਸੇ ਮੈਂ ਚਿਤਨਾ ਆਵਾ। ਹੋਰ ਵੀ ਬੜੇ ਆ, ਇੱਥੇ ਅੰਤ ਨਹੀਂ ਹੈ। ਉਹ ਵਾਹਿਗੁਰੂ ਦਾ ਘਰ, ਸੋ ਦਰ ਕਿਹਾ, ਸੋ ਘਰ ਕਿਹਾ। ਸੋ ਇਉਂ ਘਰ ਦੀ ਜਿਹੜੀ ਵਿਚਾਰ ਹੈ ਬੜੀ ਵਿਸਥਾਰ ਪੂਰਵਕ ਹੈ। ਇੱਥੇ ਸਤਿਗੁਰੂ ਜੀ ਨੇ ਸੁਰਤਾਲ ਦਾ ਪ੍ਰਤੀਕ ਇਹ ਘਰ ਸ਼ਬਦ, ਪਹਿਲੇ ਘਰ ਸੁਰਤਾਲ ਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਇਹ ਗਾਇਨ ਕਰਨ ਦਾ ਇੱਥੇ ਹੁਕਮ ਕੀਤਾ। ਚੌ ਪਦੇ ਚਾਰ ਪਦਿਆਂ ਵਾਲੇ ਅੱਗੇ ਸ਼ਬਦ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ।
1: ਇੱਕ ਓਅੰਕਾਰ,
0: ਇੱਕ ਅਦਵੈਤ ਸਰੂਪ ਓਅੰਕਾਰ ਸਰਬ ਦਾ ਪ੍ਰਕਾਸ਼। ਸਤਿਗੁਰੂ ਜੀ ਵਸਤੂ ਨਿਰਦੇਸ਼ ਮੰਗਲ ਉਚਾਰਨ ਕਰ ਰਹੇ ਆ। ਇੱਕ ਸਤਿਗੁਰੂ ਜੀ ਨੇ ਏਕਾ ਗਣਿਤ ਦਾ ਲਾਇਆ, ਗਣਿਤ ਦਾ ਏਕਾ ਲਿਖਿਆ। ਇੱਕ ਤਾਂ ਲਿਖਿਆ ਕਿਉਂਕਿ ਜਿਹੜੇ ਸਨਾਤਨ ਮਤ ਵਾਲੇ ਵੀਰ ਨੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਵੱਖਰੇ ਵੱਖਰੇ ਭੇਦ ਬੰਨੀ ਬੈਠੇ ਆ ਕਿ ਪੈਦਾ ਕਰਨ ਵਾਲਾ ਹੋਰ ਹੈ, ਪਾਲਣਾ ਕਰਨ ਵਾਲਾ ਹੋਰ ਹੈ, ਤੇ ਨਾਸ਼ ਕਰਨ ਵਾਲਾ, ਲੈਤਾ ਕਰਨ ਵਾਲਾ ਹੋਰ ਹੈ। ਮਹਾਰਾਜ ਕਹਿੰਦੇ ਨਹੀਂ, ਇੱਕ ਉਹ ਇੱਕੋ ਹੀ ਹੈ, ਅੱਗੇ ਉਹਦੀਆਂ ਸ਼ਕਤੀਆਂ ਨੇ, ਉਸੇ ਦੇ ਪੈਦਾ ਕੀਤੇ ਨੇ। ਉਹ ਨਿਰਗੁਣ ਬ੍ਰਹਮ ਓਅੰਕਾਰ ਸਾਰਿਆਂ ਦਾ ਜਿਹੜਾ ਪ੍ਰਕਾਸ਼ਕ ਹੈ, ਇੱਕ ਹੈ।
1: ਸਤਿਗੁਰ ਪ੍ਰਸਾਦ,
0: ਫਿਰ ਮਹਾਰਾਜ ਪ੍ਰਾਪਤੀ ਦਾ ਸਾਧਨ ਦੱਸਦੇ ਆ। ਕਹਿੰਦੇ ਥਾਂ ਪੁਰ ਥਾਂ ਭਟਕਣ ਦੀ ਲੋੜ ਨਹੀਂ ਹੈ, ਕਿਤੇ ਪਖੰਡੀਆਂ ਦੇ ਦਰਾਂ ਤੇ ਜਾਣ ਦੀ ਲੋੜ ਨਹੀਂ ਹੈ। ਇਹ ਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੋਣੀ ਹੈ ਇੱਕ ਦੀ। ਕਹਿੰਦੇ ਜੀ ਗੁਰੂ ਤਾਂ ਬੜੇ ਨੇ। ਮਹਾਰਾਜ ਕਹਿੰਦੇ ਸਤਿਗੁਰ ਜਿਹੜਾ ਸਤ ਸੱਚਾ ਹੈ ਤੇ ਨਾਸ਼ ਤੋਂ ਰਹਿਤ ਹੈ, ਜਿਹੜਾ ਪੂਰਾ ਗੁਰੂ ਆ, ਅਧੂਰੇ ਗੁਰੂ ਕੋਲ ਨਹੀਂ, ਪੂਰੇ ਗੁਰੂ ਕੋਲ। ਮਹਾਰਾਜ ਕਹਿੰਦੇ ਜਿਹੜੇ ਤੋਂ ਜਾ ਕਰਕੇ ਸਿੱਖਿਆ ਲਵੇਗਾ ਉਹ ਗੁਰੂ ਦੀ ਸਾਖੀ ਸਿੱਖਿਆ ਨੂੰ ਜਦੋਂ ਕਮਾਵੇਗਾ ਜੀਵਨ ਦੇ ਵਿੱਚ ਤਾਂ ਉਹ ਨਿਰੰਕਾਰ ਦੀ ਜੋਤ ਤੇਰੇ ਅੰਦਰ ਵੀ ਪ੍ਰਗਟ ਹੋ ਜਾਵੇਗੀ। ਗੁਰਸਾਖੀ ਜੋਤ ਪ੍ਰਗਟ ਹੋ ਜਾਵੇ। ਸਤਿਗੁਰੂ ਮਹਾਰਾਜ ਨੇ ਸਾਨੂੰ ਨਿਰਦੇਸ਼ ਕੀਤਾ ਹੈ ਕਿ ਇੱਕ ਦੇ ਪੁਜਾਰੀ ਬਣਨਾ ਹੈ। ਅਸੀਂ ਵੇਖਦੇ ਹਾਂ ਆਲੇ ਦੁਆਲੇ ਬੜੀ ਭਟਕਣਾ, ਕਈ ਲੋਕ ਭੁੱਲੜ ਗੁਰੂ ਸਾਹਿਬ ਦੀ ਹਜ਼ੂਰੀ 'ਚ ਵੀ ਮੱਥਾ ਟੇਕਦੇ ਆ ਅਤੇ ਹੋਰਾਂ ਨੂੰ ਵੀ ਜਾ ਕੇ ਉਹੀ ਮੱਥਾ ਟੇਕੀ ਜਾਂਦੇ ਆ। ਜਿਹਨੇ ਅੰਮ੍ਰਿਤ ਛਕ ਲਿਆ ਭਾਈ, ਉਸ ਵੇਲੇ ਪੰਜ ਪਿਆਰਿਆਂ ਨਾਲ ਵਚਨ ਹੋ ਗਿਆ, ਪੰਜ ਪਿਆਰਿਆਂ ਨੇ ਕਹਿ ਦਿੱਤਾ ਅੱਜ ਤੋਂ ਇਹ ਸੀਸ ਗੁਰੂ ਦਾ ਜਾਣਨਾ। ਇਹ ਸੀਸ ਜਦੋਂ ਪੰਥ ਨੂੰ ਲੋੜ ਹੋਵੇਗੀ ਤਾਂ ਇੱਥੋਂ ਲੈ ਲਿਆ ਜਾਵੇਗਾ। ਉਹਨਾਂ ਚਿਰ ਸੀਸ ਤੇਰੇ ਕੋਲ ਗੁਰੂ ਦੀ ਅਮਾਨਤ ਹੈ। ਅਤੇ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਜਿਹੜਾ ਸਿਰ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਸੀਸ ਦੇ ਉੱਪਰ ਕਈ ਵਾਰ ਜਾ ਕੇ ਨਾਈਆਂ ਦੋ ਚਪੇੜਾ ਮਰਵਾਉਂਦੇ ਆ। ਇੱਥੇ ਕੋਈ ਜਾਤੀ ਦਾ ਮੈਂ ਭੇਦਭਾਵ ਨਹੀਂ, ਮੇਰੇ ਕਹਿਣ ਤੋਂ ਭਾਵ ਜਿਹੜੇ ਕੇਸ ਕੱਟਣ ਵਾਲੀਆਂ ਦੁਕਾਨਾਂ ਉਹਨਾਂ ਦੀਆਂ ਕੁਰਸੀਆਂ 'ਤੇ ਬਹਿ ਕੇ ਆਪ ਪੈਸੇ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਦੇ ਉੱਪਰ ਜਿਹੜਾ ਗੁਰੂ ਨੂੰ ਭੇਟ ਕੀਤਾ ਹੋਇਆ ਉਹਦੀ ਬੇਅਦਬੀ ਕਰਾਉਂਦੇ ਆ, ਉਹ ਦੋਸ਼ੀ ਬਣਦੇ ਆ। ਇਹ ਸੀਸ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਇਹਨੂੰ ਥਾਂ ਥਾਂ ਨਹੀਂ ਅਸੀਂ ਝੁਕਾ ਸਕਦੇ, ਇਹ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਕਿਸੇ ਮੜੀ ਨੂੰ ਮੱਟ ਨੂੰ ਭੁੱਲ ਕੇ ਵੀ ਨਹੀਂ ਮੰਨਣਾ। ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਉਹ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਜਾਰੀ ਹੈ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ ਅਤੇ ਦੀਦਾਰ ਖਾਲਸੇ ਦਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਨੂੰ ਪੈਦਾ ਕਰਦਾ ਹੈ, ਪਾਲਦਾ ਹੈ, ਸਾਰਿਆਂ ਦੀ ਲੈਤਾ ਕਰਦਾ ਹੈ, ਉਹੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਮਾਲਕ ਹੈ, ਉਹਦੀ ਪ੍ਰਾਪਤੀ

0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਮੇਰਾ ਹੀਰ ਰਤਨ ਨਾਮ ਹਰ ਵਸਿਆ। ਕਹਿੰਦੇ ਰਤਨਾਂ ਦੇ ਨਿਆਈ ਜਿਹੜਾ ਅਮੋਲਕ ਨਾਮ ਹੈ ਨਾ ਉਹ ਸਾਡੇ ਹਿਰਦੇ ਵਿੱਚ ਵਸ ਗਿਆ। ਹੀਰ ਦਾ ਭਾਵ ਹਿਰਦਾ, ਹੁਣ ਹਿਰਦੇ ਦੇ ਵਿੱਚ ਸਾਡੇ ਬੜਾ ਕੁਝ ਵਸਿਆ ਪਿਆ ਪਹਿਲਾਂ ਹੀ। ਜਿਵੇਂ ਕਹਿੰਦੇ ਕਿਸੇ ਮਹਾਤਮਾ ਨੂੰ ਰਾਜਾ ਕਹਿੰਦਾ ਜੀ ਮੇਰੇ ਹਿਰਦੇ 'ਚ ਸ਼ਬਦ ਵਸਾ ਦਿਓ, ਉਹ ਕਹਿੰਦੇ ਵਸਾ ਦਿਆਂਗੇ, ਪਹਿਲਾਂ ਬਚਨ ਮਨ ਇੱਕ ਸੋਹਣੀ ਜਗ੍ਹਾ ਬਣਾ, ਜਿਹੋ ਜੀ ਅਸੀਂ ਕਹਾਂਗੇ ਉਹੋ ਜਿਹੀ ਜਗ੍ਹਾ ਬਣਾ। ਰਾਜੇ ਨੇ ਡਿਊਟੀ ਲਾ ਦਿੱਤੀ, ਜਿਵੇਂ ਮਹਾਤਮਾ ਨੇ ਕਿਹਾ ਉਵੇਂ ਜਗ੍ਹਾ ਬਣਾਈ। ਜਦੋਂ ਸਮਾਂ ਆਇਆ ਜਿਹੜਾ ਦਿਨ ਨੀਯਤ ਕੀਤਾ ਸੀ ਰਾਜੇ ਨੂੰ ਨਾਲ ਲੈ ਕੇ, ਉਹ ਗੁਰਮੁਖ ਪਿਆਰੇ ਕਹਿੰਦੇ ਜਦੋਂ ਉਸ ਜਗ੍ਹਾ 'ਤੇ ਗਏ ਉਹਦਾ ਦਰਵਾਜ਼ਾ ਖੋਲ੍ਹਣ ਲੱਗੇ ਤਾਂ ਹੈਰਾਨ ਹੋ ਗਿਆ ਰਾਜਾ ਵੇਖ ਕੇ। ਉਹ ਜਿਹੜਾ ਹਾਲ ਬਣਾਇਆ ਸੀ ਜਿਹਦੇ ਵਿੱਚ ਬੈਠਣਾ ਸੀ ਉਹਦੇ ਵਿੱਚ ਸਾਰੇ ਕਹਿੰਦੇ ਪਿੱਲਰ ਹੀ ਪਿੱਲਰ ਲੱਗੇ ਹੋਏ, ਥਮਲੇ ਲੱਗੇ ਹੋਏ ਆ, ਕਿਤੇ ਇੰਚ ਵੀ ਜਗ੍ਹਾ ਵਿੱਚ ਅੰਦਰ ਪ੍ਰਵੇਸ਼ ਕਰਨ ਨੂੰ ਥਾਂ ਖਾਲੀ ਨਹੀਂ ਸੀ, ਅੰਦਰ ਜਾ ਹੀ ਨਹੀਂ ਸੀ ਸਕਦਾ ਕੋਈ। ਰਾਜਾ ਕਹਿਣ ਲੱਗਿਆ ਮਹਾਤਮਾ ਜੀ ਇਹ ਕਿਹੋ ਜਿਹਾ ਮਖੌਲ ਕੀਤਾ, ਜਿਵੇਂ ਆਪ ਜੀ ਨੇ ਕਿਹਾ ਉਵੇਂ ਇਹ ਮਕਾਨ ਬਣਾਇਆ, ਤੇ ਤੁਸੀਂ ਅੱਜ ਦਾ ਸਮਾਂ ਦਿੱਤਾ ਸੀ ਕਿ ਇਹਦੇ ਵਿੱਚ ਬੈਠ ਕੇ ਤੈਨੂੰ ਨਾਮ ਦਿਆਂਗੇ, ਤੇਰੇ ਹਿਰਦੇ 'ਚ ਵਸਾ ਦਿਆਂਗੇ, ਇਹਦੇ ਤਾਂ ਅੰਦਰ ਪ੍ਰਵੇਸ਼ ਕਰਨ ਨੂੰ ਹੀ ਥਾਂ ਨਹੀਂ ਹੈ। ਰਾਜਾ ਕਹਿਣ ਲੱਗਿਆ ਬਸ ਇਹ ਤੈਨੂੰ ਸਿੱਖਿਆ ਦੇਣੀ ਸੀ, ਜਿਵੇਂ ਇਹ ਤਾਂ ਹਾਲ ਬਣਾਇਆ ਇਹੀ ਹਾਲ ਤੇਰੇ ਹਿਰਦੇ ਦਾ ਗਾ। ਜਿਵੇਂ ਤੂੰ ਕਹਿਣਾ ਵੀ ਮੇਰੇ ਹਿਰਦੇ 'ਚ ਨਾਮ ਵਸਾ ਦਿਓ, ਮੈਨੂੰ ਨਾਮ ਦੇ ਦਿਓ, ਤੇਰੇ ਅੰਦਰ ਜਗ੍ਹਾ ਹੀ ਨਹੀਂ ਨਾਮ ਨੂੰ ਟਿਕਾਉਣ ਵਾਸਤੇ, ਜਿਵੇਂ ਆ ਹਾਲ ਦੇ ਅੰਦਰ ਪ੍ਰਵੇਸ਼ ਕਰਨ ਨੂੰ ਥਾਂ ਨਹੀਂ ਪਹਿਲੋਂ ਹੀ ਭਰਿਆ ਪਿਆ, ਇਵੇਂ ਜਿਹੜਾ ਤੇਰਾ ਹਿਰਦਾ ਹੈ ਉਹ ਵਿਸ਼ਿਆਂ ਨਾਲ ਵਿਕਾਰਾਂ ਨਾਲ ਭਰਿਆ ਪਿਆ, ਪਹਿਲੋਂ ਅੰਦਰੋਂ ਸਫਾਈ ਕਰਨੀ ਪਵੇਗੀ, ਫੇਰ ਹਿਰਦੇ ਵਿੱਚ ਨਾਮ ਵਸੇਗਾ। ਪਹਿਲੋਂ ਸਾਫ਼ ਕਰ, ਧਿਆਨ ਦੇ, ਗੁਰਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਗੁਰੂ ਦੀ ਸ਼ਰਨ ਵਿੱਚ ਬਹਿ ਕੇ ਇਕਾਂਤ ਬੈਠ ਕੇ ਵੇਖ ਕਿੱਥੋਂ ਇਹ ਵਿਸ਼ੇ ਵਿਕਾਰ ਤੈਨੂੰ ਸੰਨ ਲਾ ਕੇ ਤੇਰੇ ਅੰਦਰੋਂ ਨਾਮ ਰੂਪੀ ਧਨ ਚੋਰੀ ਕਰ ਰਹੇ ਆ। ਤਾਂ ਭਗਤ ਕਬੀਰ ਜੀ ਕਹਿੰਦੇ ਗੁਰੂ ਨੇ ਮੋਰੀ ਦਿਖਾ ਦਿੱਤੀ, ਮੂੰਦ ਲਈਏ ਦਰਵਾਜ਼ੇ ਵਾਜੀ ਵਾਲੇ ਅਨਹਦ ਵਾਜੇ, ਜਿੱਥੋਂ ਦੀ ਨੁਕਸਾਨ ਹੋ ਰਿਹਾ ਸੀ ਉਹ ਮੋਰੀਆਂ ਬੰਦ ਕਰ ਦਿੱਤੀਆਂ, ਜੇ ਅੱਖਾਂ ਰਾਹੀਂ ਵਿਕਾਰ ਦ੍ਰਿਸ਼ਟੀ ਰਾਹੀਂ ਵੇਖਦਾ ਸੀ, ਕਾਮ ਦ੍ਰਿਸ਼ਟੀ ਰਾਹੀਂ ਵੇਖਦਾ ਸੀ ਤਾਂ ਉੱਧਰੋਂ ਵਰਜਲਿਆ, ਜੇ ਕੰਨਾਂ ਰਾਹੀਂ ਗੰਧਨ ਬੈਣ ਸੁਣਦਾ ਸੀ ਉੱਧਰੋਂ ਵਰਜਲਿਆ, ਜੇ ਰਸਨਾ ਰਾਹੀਂ ਝੂਠ ਬੋਲਦਾ ਸੀ ਨਿੰਦਿਆ ਕਰਦਾ ਸੀ ਉੱਧਰੋਂ ਬੰਦ ਕਰਨਾ ਕੀ ਹੈ, ਇੱਧਰੋਂ ਸੰਕੋਚ ਕਰਕੇ ਬਾਣੀ ਪੜ੍ਹਨ ਲੱਗ ਗਿਆ, ਨਾਮ ਜਪਣ ਲੱਗ ਪਿਆ। ਅੰਦਰੋਂ ਪਹਿਲੋਂ ਸਫਾਈ ਜ਼ਰੂਰੀ ਆ, ਮੇਰਾ ਹੀਰ ਰਤਨ ਨਾਮ ਹਰ ਵਸਿਆ। ਭਗਤ ਕਬੀਰ ਜੀ ਦੇ ਕੋਲ ਇੱਕ ਰਾਜਾ ਸੋਭਾ ਵੇਖ ਕੇ ਆਇਆ, ਕਹਿਣ ਲੱਗਿਆ ਭਗਤ ਜੀ ਸੋਨੇ ਦੇ ਭਰੇ ਹੋਏ ਥਾਲ ਮੋਹਰਾਂ ਦੇ ਹੀਰੇ ਜਵਾਹਰਾਤ ਮੈਂ ਤੁਹਾਨੂੰ ਭੇਟ ਕਰ ਦਿੰਦਾ, ਆ ਜਿਸ ਨਾਮ ਕਰਕੇ ਤੁਹਾਡੀ ਸੋਭਾ ਹੋ ਰਹੀ ਹੈ ਨਾਮ ਮੈਨੂੰ ਵੀ ਦੇ ਦਿਓ। ਭਗਤ ਜੀ ਕਹਿੰਦੇ ਸੋਨੇ ਬਦਲੇ ਹੀਰੇ ਜਵਾਹਰਾਂ ਤਾਂ ਬਦਲੇ ਨਾਮ ਨਹੀਂ ਮਿਲਦਾ। ਕਹਿਣ ਲੱਗਿਆ ਜੀ ਕਿਵੇਂ, ਤੁਸੀਂ ਕਿਵੇਂ ਲਿਆ? ਤਾਂ ਭਗਤ ਜੀ ਕਹਿੰਦੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਕਹਿੰਦੇ ਅਸੀਂ ਸਾਰੇ ਢੰਡੋਲ ਕੇ ਵਾਚ ਕੇ ਵੇਖ ਲਿਆ ਇਹ ਜਿਹੜਾ ਨਾਮ ਹੈ ਇਹ ਅਮੋਲਕ ਹੈ, ਇਹ ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਨਾਮ ਲਿਆ ਹੈ ਮੋਲ, ਇਹ ਕੰਚਨ ਸੋਨੇ ਨਾਲ ਨਹੀਂ ਮਿਲਦਾ, ਇਹ ਹੀਰੇ ਜਵਾਹਰਾਤਾਂ ਬਦਲੇ ਨਹੀਂ ਮਿਲਦਾ, ਇਹ ਤਾਂ ਖੁਸ਼ੀ ਗੁਰੂ ਦੀ ਹੋ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦੀ ਬਖਸ਼ਿਸ਼ ਹੋ ਜਾਵੇ, ਫੇਰ ਨਾਮ ਦੀ ਪ੍ਰਾਪਤੀ ਹੈ, ਨਹੀਂ ਤਾਂ ਕਿੰਨਾ ਸੰਸਾਰ ਆ, ਸੰਸਾਰ ਭੜਕਦਾ ਫਿਰਦਾ। ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਵੀ ਗੁਰੂ ਦੀ ਆਗਿਆ ਨਹੀਂ ਮੰਨਦੇ, ਗੁਰੂ ਦਾ ਹੁਕਮ ਨਹੀਂ ਮੰਨਦੇ, ਅਭਿਆਸ ਨਹੀਂ ਕਰਦੇ, ਤੇ ਨਾਮ ਹਿਰਦੇ ਚ ਕਿੱਥੇ ਵਸਣਾ। ਮਹਾਰਾਜ ਕਹਿੰਦੇ ਜਿਹੜਾ ਨਾਮ ਹੈ ਰਤਨਾਂ ਦੀ ਨਿਆਈ ਅਮੋਲਕ ਹੈ, ਮੇਰਾ ਹੀਰ ਹੈ ਰਤਨ ਨਾਮ। ਰਤਨ ਨਾਮ ਕਿਹਾ, ਨਾਮ ਪਰਮੇਸ਼ੁਰ ਵਾਹਿਗੁਰੂ ਦਾ ਮਹਾਰਾਜ ਕਹਿੰਦੇ ਰਤਨ ਦੀ ਤਰ੍ਹਾਂ ਹੈ। ਰਤਨ ਹੁੰਦਾ ਕੀਮਤੀ ਪੱਥਰ, ਜਿਹਦੀ ਕੀਮਤ ਹੋਵੇ। ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇੱਕ ਹੀਰਾ ਦਿੱਤਾ ਸੀ ਭਾਈ ਮਰਦਾਨੇ ਨੂੰ, ਵੀ ਜਾ ਇਹਦਾ ਮੁੱਲ ਪਵਾ ਕੇ ਲਿਆ ਪਟਨਾ ਸਾਹਿਬ ਦੀ ਧਰਤੀ। ਜਿਹਨੂੰ ਪਰਖ ਨਹੀਂ ਸੀ, ਸਬਜ਼ੀ ਵਾਲੀ ਦੁਕਾਨ 'ਤੇ ਗਿਆ ਤਾਂ ਉਹਨਾਂ ਨੇ ਕਿਹਾ ਵੀ ਇਹਦਾ ਮੁੱਲ ਸਾਨੂੰ ਤਾਂ ਪਤਾ ਨਹੀਂ, ਹਾਂ ਦੋ ਮੂਲੀਆਂ ਇਹਦੀ ਥਾਂ 'ਤੇ ਲੈ ਜਾਓ। ਭਾਈ ਮਰਦਾਨਾ ਜੀ ਕਹਿੰਦੇ ਵੀ ਤੁਹਾਨੂੰ ਇਹਦੀ ਕੀਮਤ ਦਾ ਨਹੀਂ ਪਤਾ। ਅੱਗੇ ਮਠਿਆਈ ਵਾਲੀ ਦੁਕਾਨ 'ਤੇ ਗਏ, ਉਹ ਕਹਿਣ ਲੱਗੇ ਵੀ ਜੇ ਕੁਝ ਸਕਣਾ ਤੈਨੂੰ ਸੁਕਾ ਦਿੰਦੇ ਹਾਂ, ਦੋ ਚਾਰ ਪੂੜੀਆਂ ਖਾ ਲਓ, ਇਹ ਤਾਂ ਸਾਡੇ ਕਿਸੇ ਕੰਮ ਨਹੀਂ ਹੈ ਪੱਥਰ। ਭਾਈ ਮਰਦਾਨਾ ਜੀ ਨੇ ਜਾਣਿਆ ਵੀ ਇਹਨਾਂ ਨੂੰ ਵੀ ਪਰਖ ਨਹੀਂ ਹੈ। ਅੱਗੇ ਬਜਾਜ ਕੋਲ ਕੱਪੜੇ ਵਾਲੀ ਦੁਕਾਨ 'ਤੇ ਗਏ, ਉਹ ਕਹਿਣ ਲੱਗੇ ਵੀ ਅਸੀਂ ਤਾਂ ਇਹ ਪੱਥਰ ਤੋਂ ਕੁਝ ਨਹੀਂ ਕੰਮ ਲੈਣਾ, ਸਾਡੇ ਕਿਸੇ ਅਰਥ ਨਹੀਂ। ਹਾਂ ਦੇਖਣ ਨੂੰ ਸੋਹਣਾ ਲੱਗਦਾ, ਦੋ ਗਜ ਕੱਪੜਾ ਦੇ ਦਿੰਦੇ ਹਾਂ। ਕਿਸੇ ਨੇ ਦੋ ਮੂਲੀਆਂ, ਕਿਸੇ ਨੇ ਦੋ ਪੂਰੀਆਂ ਅਤੇ ਕਿਸੇ ਨੇ ਦੋ ਗਜ ਕੱਪੜਾ। ਪਰ ਜਦੋਂ ਜੌਹਰੀ ਦੇ ਕੋਲ ਗਏ, ਸਾਲਸ ਰਾਏ ਜੌਹਰੀ ਦੀ ਦੁਕਾਨ 'ਤੇ ਗਏ, ਜਦੋਂ ਉਹਨੂੰ ਹੀਰਾ ਵਿਖਾਇਆ, ਉਹ ਵੇਖਣ ਸਾਰ ਆਪਣੀ ਗੱਦੀ ਤੋਂ ਉੱਠਿਆ ਅਤੇ ਉਹਨਾਂ ਸਮਿਆਂ ਦੇ ਵਿੱਚ 100 ਰੁਪਈਆ ਲੈ ਕਰਕੇ ਉਸ ਹੀਰੇ ਨੂੰ ਨਮਸਕਾਰ ਕੀਤੀ, ਸੀਸ ਝੁਕਾਇਆ ਅਤੇ 100 ਰੁਪਈਆ ਭੇਟਾ ਰੱਖ ਦਿੱਤੀ। ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਇਹਦੀ ਕੀਮਤ 100 ਰੁਪਈਆ। ਜੌਹਰੀ ਕਹਿਣ ਲੱਗਿਆ, ਨਹੀਂ ਇਹਦੀ ਕੀਮਤ ਨਹੀਂ ਹੈ, ਇਹਦੀ ਦਰਸ਼ਨੀ ਭੇਟਾ ਹੈ। ਮੇਰੇ ਪਿਤਾ ਨੇ, ਮੇਰੇ ਉਸਤਾਦ ਨੇ ਜਦੋਂ ਮੈਨੂੰ ਇਹ ਕੰਮ ਸਿਖਾਇਆ ਸੀ, ਉਹਨਾਂ ਨੇ ਦੱਸਿਆ ਸੀ ਵੀ ਇੱਕ ਐਸਾ ਵੀ ਹੀਰਾ ਹੁੰਦਾ ਹੈ, ਜੇ ਕਿਤੇ ਤੈਨੂੰ ਭਾਗਾਂ ਨਾਲ ਉਹਦੇ ਦਰਸ਼ਨ ਹੋ ਜਾਣ, ਉਹਦੀ ਦਰਸ਼ਨੀ ਭੇਟਾ ਘੱਟੋ ਘੱਟ 100 ਦਮੜਾ ਰੱਖਣਾ। ਕਹਿੰਦੇ ਫਿਰ ਮੁੱਲ? ਮੁੱਲ ਤਾਂ ਕਹਿਣ ਲੱਗੇ ਵੀ ਆ ਹਿੰਦੁਸਤਾਨ ਦੀ ਜਿੰਨੀ ਪੂੰਜੀ ਹੈ ਇਹ 3-4 ਵਾਰੀ ਕਹਿੰਦੇ ਜੋੜ ਲਓ, ਫਿਰ ਵੀ ਇਹਦੀ ਕੀਮਤ ਨਹੀਂ ਪੈ ਸਕਦੀ। ਮਹਾਰਾਜ ਕੋਲ ਵਾਪਸ ਆਏ, ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ ਜੇ ਤਾਂ ਆਪਾਂ ਚੀਜ਼ ਵੇਚੀ ਹੋਵੇ ਫਿਰ ਤਾਂ ਆਪਾਂ 100 ਦਮੜਾ ਲੈਂਦੇ, ਚੰਗੇ ਲੱਗਦੇ ਹਾਂ, ਵਾਪਸ ਕਰ ਆਓ। ਬੜਾ ਵਿਸਥਾਰ ਦਾ ਪ੍ਰਸੰਗ ਹੈ। ਅਖੀਰ ਉਹ ਸਾਲਸ ਰਾਏ ਜੌਹਰੀ ਨੇ ਪਰਖ ਕੀਤੀ ਤਾਂ ਮਹਾਰਾਜ ਕਹਿਣ ਲੱਗੇ, ਸੁਣ ਸਾਲਸ ਤੂੰ ਜੌਹਰੀ, ਐ ਸਾਲਸ ਰਾਏ ਸੁਣ ਤੂੰ ਜੌਹਰੀ ਹੈ, ਆ ਝੂਠੇ ਪੱਥਰਾਂ ਦੀ ਪਛਾਣ ਕਰਦਾ ਕਿ ਅਸਲ ਨਾਮ ਦੀ ਵੀ ਸੋਝੀ ਹੈ, ਅਸਲ ਜਿਹੜਾ ਨਾਮ ਰੂਪੀ ਰਤਨ ਹੈ ਉਹਦੀ ਸੋਝੀ ਹੈ ਤੈਨੂੰ। ਹੱਥ ਜੋੜ ਕੇ ਸੀਸ ਝੁਕਾ ਲਿਆ, ਕਹਿਣ ਲੱਗਿਆ ਨਹੀਂ ਮਹਾਰਾਜ, ਮੈਂ ਤਾਂ ਸੰਸਾਰੀ ਜਿਹੜੇ ਪੱਥਰ ਨੇ ਕੀਮਤੀ ਹੀਰੇ ਮੋਤੀ ਲਾਲ ਪੰਨੇ ਆਦਿਕ ਇਹਨਾਂ ਦੀ ਵੀ ਪਛਾਣ ਰੱਖਦਾ। ਤਾਂ ਮਹਾਰਾਜ ਨੇ ਇਤਿਹਾਸਕ ਵਚਨ ਕੀਤੇ, ਸੁਣ ਸਾਲਸ ਤੂੰ ਜੌਹਰੀ, ਆਪਣਾ ਮੂਲ ਪਛਾਣ, ਕੂੜੇ ਲਾਲ ਨਾ ਗੰਢ ਬਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਝੂਠੇ ਲਾਲ ਨੇ, ਝੂਠੇ ਰਤਨ ਨੇ, ਇਹਨਾਂ ਨੂੰ ਹੀ ਪੱਲੇ ਬੰਨੇ ਜਾਣਾ, ਜੀਵਨ ਵਿਅਰਥ ਗਵਾ ਰਿਹਾ। ਜਿਹੜਾ ਅਸਲ ਨਾਮ ਰੂਪੀ ਰਤਨ ਹੈ ਉਹ ਇਕੱਠਾ ਕੀਤਾ। ਫਿਰ ਮਹਾਰਾਜ ਦੇ ਚਰਨੀ ਡਿੱਗਿਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ, ਪਹਿਲਾਂ ਉਹਦਾ ਨੌਕਰ ਅਧਰੱਕਾ ਪੈ ਚੁੱਕਿਆ ਸੀ, ਮਹਾਰਾਜ ਨੇ ਉਹਦੇ ਚਰਨੀ ਲਾਇਆ ਅਤੇ ਨਾਮ ਦੀ ਦਾਤ ਦਿੱਤੀ। ਇਹ ਨਾਮ ਬੜਾ ਅਮੋਲਕ ਹੈ, ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਇਹਦੀ ਕੀਮਤ ਨਹੀਂ ਕੋਈ ਜਾਣ ਸਕਦਾ, ਨਾ ਕੋਈ ਕੀਮਤ ਪਾ ਸਕਦਾ ਹੈ। ਮਹਾਰਾਜ ਕਹਿੰਦੇ ਮੇਰਾ ਹੀਰ ਹੈ ਸਾਡੇ ਹਿਰਦੇ ਵਿੱਚ। ਹੁਣ ਇੱਥੇ ਟਿਕਾਣਾ ਦੱਸ ਦਿੱਤਾ ਸਤਿਗੁਰੂ ਜੀ ਨੇ ਵੀ ਸਰੀਰ ਦੇ ਵਿੱਚ ਕਿਹੜੀ ਜਗ੍ਹਾ 'ਤੇ ਨਾਮ ਵਸਦਾ ਹੈ। ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ। ਹੁਣ ਇੱਥੇ ਇਹ ਵੀ ਦੱਸ ਦਿੱਤਾ ਵੀ ਕਿਸੇ ਝੂਠੇ ਦਾ ਨਾਮ ਨਹੀਂ ਵਸਿਆ, ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸਿਆ, ਹਰ ਵਸਿਆ। ਜਦੋਂ ਉਹਦਾ ਨਾਮ ਜਪਿਆ ਹਿਰਦੇ ਦੇ ਵਿੱਚ, ਕਹਿੰਦੇ ਉਹ ਹਰੀ ਆ ਕਰਕੇ ਵਸ ਗਿਆ।
1: ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ।
0: ਸਤਿਗੁਰੂ ਜੀ ਕਹਿੰਦੇ ਗੁਰ ਹਾਥ ਧਰਿਓ ਮੇਰਾ ਮਾਥਾ, बेनती करन लगे महाराज ये फिर तुहाडे हिरदे च वसिया किवें। कहिंदे पूरे गुरु ने कृपा करके साडे सिर ते हथ रख दिता। जिस दे सिर ते गुरु का हथ होवे महाराज कहिंदे ओह कदे नहीं हारदा, ओह लोक विच वी ते परलोक विच वी फतेह पाउंदा है। जिन्ना मर्जी कोई जतन कर लवे नाम हिरदे च नहीं बसता। जदों गुरु की कृपा होवे, गुरु दयाल होवे, गुरु मेर दे घर विच आ के सिख ते अमियां दृष्ट कर देवे, सिख दे अंदरों जिहड़े विकार ने सतगुरु काबू कर लेंदे, पंजे बद्धे महाबली कर सच्चा ढोआ, अपने चरण जपायन विच दयो खड़ोआ। महाराज उहदे पंजे जिहड़े ने बद्धे कई ये भी बन दिंदे, उहदे वस विच कर दिंदे आ। ते नाम उहदे हिरदे च वसाउणा की है, नाम चल पैंदा, अजप्पा जाप चल पैंदा। उहदे खांदियां वी पींदियां वी उठदियां बैठदियां इथों तक कि सुते पियां वी नाम चलदा। भगत कबीर जी कहिंदे, कबीर सुपना हूं बरड़ाए कै जिह मुख निकसै राम। भगत कबीर जी कहिंदे जिहदे सुते पियां सुपने विच वी नाम चलदा, मूंह चो नाम निकलदा, उहदे चरणां दीआं जिहड़ियां दासियां ने चरणां दा जिहड़ा जोड़ा है उह मेरे तन दे चम तों जे बण के पै जावे तां मेरा तन वी कहिंदे सफल हो जावेगा। जिहदे हिरदे च नाम वसिआ उहदी एडी महानता है। हिरदे च नाम वसना कोई छोटी अवस्था नहीं। महाराज कहिंदे गुर हाथ धरियो, गुरु ने अपना बख्शिश रूपी हाथ। हुण कोई कवे वी शब्द गुरु है, श्री गुरु ग्रंथ साहिब जी दा हथ तां साडे सिर ते टिकिआ नहीं, उह किहड़ा हथ है? उह हथ है भाई बख्शिश कीती गुरु ने। जदों सिख गुरु अगे सीस झुकाउंदा है गुरु बख्शिश करदा है, सिख दे सिर ते मेहर कर दिंदा है, सिख नूं शब्द दे दिंदे आ। जिहड़ा सिख शब्द दा अभ्यास करदा है समझ लो उन्हों गुरु ने अपना पला फड़ा दिता, शब्द रूपी हाथ दे दिता, उहदे सिर ते रख दिता। गुर हाथ धरियो मेरा माथा, मेरे मथे ते मेरे सिर ते गुरु ने कृपा रूपी बख्शिश रूपी हाथ रख दिता।
1: जन्म जन्म के किल बिख दुख उतरे,
0: फल की मिलिया? कहिंदे फिर फल ही मिलिया, जन्मा जन्मांतरां दे जिहड़े किल बिख, किल बिख वड्डे बज्जर पाप। ब्राह्मण कैली घात कंज का अणचारी का तान,

0: ਨਾਮ ਬਖਸ਼ਿਸ਼ ਕੀਤਾ, ਉਹਦੇ ਨਾਲ ਜਿਹੜਾ ਰਿਣ ਸੀ ਉਹ ਲੱਥ ਗਿਆ। ਹੁਣ ਸਟੇਕਾਂ ਦੇ ਅੰਦਰ ਇਹਦੇ ਵੱਖਰੇ ਵੱਖਰੇ ਅਰਥ ਨੇ। ਜਦੋਂ ਆਪਾਂ ਪੁਰਾਤਨ ਸਟੇਕ ਫਰੀਦਕੋਟ ਜਾਂ ਟੀਕਾ ਪੜ੍ਹਦੇ ਹਾਂ ਜਾਂ ਸੱਤੋ ਕੀ ਗਲੀ ਵਾਲਾ ਸਟੀਕਾ ਪੜ੍ਹਦੇ ਹਾਂ ਜਾਂ ਆਪਾਂ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਸ਼੍ਰੋਮਣੀ ਦਮਦਮੀ ਸਟੇਕ ਪੜ੍ਹਦੇ ਹਾਂ, ਇਹਨਾਂ ਟੀਕਿਆਂ ਦੇ ਵਿੱਚ ਚਾਰ ਤਰ੍ਹਾਂ ਦਾ ਮਨੁੱਖ ਦੇ ਉੱਪਰ ਰਿਣ ਦਾ ਜ਼ਿਕਰ ਕੀਤਾ। ਉਹ ਕਹਿੰਦੇ ਜਦੋਂ ਗੁਰੂ ਦਾ ਨਾਮ ਪ੍ਰਾਪਤ ਕਰ ਲਿਆ, ਕੋਈ ਗੁਰੂ ਵਾਲਾ ਬਣ ਗਿਆ, ਜਦੋਂ ਅੰਮ੍ਰਿਤ ਛਕਦੇ ਆਪਾਂ ਨੂੰ ਦੀਕਸ਼ਾ ਮੰਤਰ ਮਿਲਦਾ ਹੈਗਾ ਵਾਹਿਗੁਰੂ ਗੁਰਮੰਤਰ, ਉਹ ਲੈਣ ਦੇ ਨਾਲ ਹੀ ਉਹ ਜਿਹੜੇ ਚਾਰੇ ਤਰ੍ਹਾਂ ਦੇ ਰਿਣ ਨੇ ਉਹ ਲੱਥ ਜਾਂਦੇ ਆ। ਨਹੀਂ, ਮਨੁੱਖ ਦੇ ਸਿਰ 'ਤੇ ਉਹਨਾਂ ਦਾ ਬੋਝ ਰਹਿੰਦਾ। ਜਿਹੜੇ ਨਵੀਨ ਵਿਦਵਾਨ ਨੇ ਉਹਨਾਂ ਨੇ ਅਰਥ ਕੀਤਾ ਕਿ ਜਦੋਂ ਅਸੀਂ ਮਾਤਾ ਦੇ ਉਦਰ ਦੇ ਵਿੱਚ ਸੀ ਤਾਂ ਉਸ ਵੇਲੇ ਵਾਹਿਗੁਰੂ ਜੀ ਦੇ ਨਾਲ ਅਸੀਂ ਵਚਨ ਕੀਤਾ ਵੀ ਇਹ ਵਾਹਿਗੁਰੂ, ਇਹ ਜਿਹੜੀ ਮਾਂ ਦੇ ਉਦਰ ਦੀ ਅੱਗ ਹੈ ਇਹਦੇ ਵਿੱਚੋਂ ਸਾਡੀ ਰੱਖਿਆ ਕਰ, ਸਾਨੂੰ ਕੱਢ ਲੈ, ਸਾਨੂੰ ਜਨਮ ਦਵਾ ਦੇ, ਅਸੀਂ ਤੇਰਾ ਨਾਮ ਜਪਾਂਗੇ। ਉਹ ਜਿਹੜਾ ਵਚਨ ਕੀਤਾ ਹੋਇਆ ਸੀ ਨਾ, ਵਚਨ ਦਾ ਰਿਣ ਸੀ ਉਹਦਾ ਸਿਰ ਦੇ ਉੱਤੇ, ਬੋਝ ਸੀ, ਭਾਰ ਸੀ। ਜਦੋਂ ਕਹਿੰਦੇ ਗੁਰੂ ਤੋਂ ਨਾਮ ਲੈ ਲਿਆ, ਉਹ ਬੋਝ ਭਾਰ ਰਿਣ ਲੱਥ ਗਿਆ। ਗੁਰਨਾਮ ਦੀ ਉਹ ਰਿਣ ਲੱਥਾ, ਉਹ ਰਿਣ ਲੱਥ ਗਿਆ।
1: ਮੇਰੇ ਮਨ ਭਜ ਰਾਮ ਨਾਮ ਸਭ ਅਰਥ।
0: ਹੇ ਮੇਰੇ ਮਨ, ਇੱਥੇ ਮਨ ਨੂੰ ਕਿਹਾ, ਤਨ ਨੂੰ ਨਹੀਂ ਕਿਹਾ, ਕਿਉਂਕਿ ਜਿਹੜਾ ਨਾਮ ਜਪਦਾ ਉਹ ਮਨ ਜਪਦਾ ਹੈ। ਜਿੰਨਾ ਚਿਰ ਇਕੱਲਾ ਤਨ ਜਪਦਾ ਉਨਾ ਚਿਰ ਪ੍ਰਵਾਨ ਨਹੀਂ ਹੈ। ਜਦੋਂ ਮਨ ਕਰਕੇ ਜਪਣ ਲੱਗਦਾ ਹੈ ਉਦੋਂ ਪ੍ਰਵਾਨ ਹੁੰਦਾ, ਉਦੋਂ ਹੀ ਖੇਡ ਬਣਨੀ ਸ਼ੁਰੂ ਹੁੰਦੀ ਹੈ। ਜਿੰਨਾ ਚਿਰ ਮਨ ਨਹੀਂ, ਸੁਰਤ ਨਹੀਂ ਹੈ, ਉਨਾ ਚਿਰ ਖੇਡ ਨਹੀਂ ਬਣਦੀ। ਮੇਰੇ ਮਨ, ਹੇ ਮੇਰੇ ਮਨਾ, ਭਾਜ ਭਜਨ ਕਰ, ਸਿਮਰਨ ਕਰ। ਮਹਾਰਾਜ ਕਹਿੰਦੇ ਰਾਮ ਨਾਮ ਰਮੇ ਹੋਏ ਵਿਆਪਕ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਅਰਥਾ। ਤੇਰੇ ਜਿਹੜੇ ਸੰਸਾਰ ਦੀਆਂ ਵਾਸ਼ਨਾਵਾਂ ਇੱਛਾਵਾਂ ਨੇ ਆਸਾ ਅਤੇ ਮਨਸਾ ਰੂਪ ਵਿੱਚ, ਆਸਾ ਹੁੰਦੀ ਹੈ ਥੋੜ੍ਹੀ ਚਿਰ, ਇੱਛਾ ਰੋਜ਼ ਨਵੀਂ ਨਵੀਂ ਪੈਦਾ ਹੁੰਦੀ ਹੈ। ਇੱਕ ਚੀਜ਼ ਮਿਲ ਗਈ, ਇੱਕ ਹੋਰ ਇੱਛਾ ਹੋ ਗਈ। ਇੱਛਾ ਵਿਦਵਾਨ ਕਹਿੰਦੇ ਹੈ ਵੀ ਪਲੱਸ ਨਹੀਂ ਹੁੰਦੀ, ਇਹ ਮਲਟੀਪਲਾਈ ਹੁੰਦੀ ਆ। ਜਿਵੇਂ ਦੋ ਅਤੇ ਦੋ ਚਾਰ ਹੋ ਜਾਂਦੀ ਹੈ, ਅਤੇ ਚਾਰ ਅਤੇ ਚਾਰ ਇਹ ਅੱਠ ਨਹੀਂ ਹੁੰਦੀਆਂ, 16 ਹੁੰਦੀਆਂ। ਅੱਗੇ ਇੰਨੀ ਸਪੀਡ ਨਾਲ ਵੱਧਦੀਆਂ ਇੱਛਾਵਾਂ। ਜਿਹੜੀ ਮਨਸਾ ਹੈ, ਕਈ ਵਾਰੀ ਮਨੁੱਖ ਦੀ ਕੋਈ ਮਨਸਾ ਇੱਛਾ ਜਿਹੜੀ ਬਹੁਤ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਅਤੇ ਪੂਰੀ ਨਹੀਂ ਹੋ ਰਹੀ, ਉਹ ਮਨਸਾ ਹੁੰਦੀ ਆ। ਇਹ ਹੈ ਦੁੱਖਦਾਈ ਨੇ। ਮਹਾਰਾਜ ਕਹਿੰਦੇ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਜੇ ਇਹ ਕਿਤੇ ਵਿਚਕਾਰ ਰਹਿ ਜਾਣ ਅਤੇ ਸਰੀਰ ਦੀ ਉਮਰ ਪੂਰੀ ਹੋ ਜਾਵੇ ਤਾਂ ਫਿਰ ਉਹ ਇੱਛਾ ਅਨੁਸਾਰ ਅਗਲਾ ਜਨਮ ਫਿਰ ਮਿਲ ਜਾਂਦਾ। ਜੇ ਤਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਇਹ ਜਨਮ ਦਵਾ ਦਿੰਦੀ ਹੈ ਇਹਨੇ ਦੁਬਾਰਾ। ਮਹਾਰਾਜ ਕਹਿੰਦੇ ਜੇ ਤੇਰੇ ਮਨ 'ਚ ਇੱਛਾਵਾਂ ਹੈ, ਅਰਥ ਦੀ ਇੱਛਾ ਹੈ, ਧਰਮ ਦੀ ਇੱਛਾ ਹੈ, ਕਾਮ ਦੀ ਇੱਛਾ ਹੈ, ਮੋਖ ਦੀ ਇੱਛਾ ਹੈ, ਇਹ ਜਿਹੜੇ ਚਾਰ ਪਦਾਰਥ ਨੇ, ਇਹ ਚਾਰੇ ਦੇ ਚਾਰੇ ਤੇਰੇ ਮਨੋਰਥ ਨਾਮ ਜਪਣ ਨਾਲ ਪੂਰੇ ਹੋ ਜਾਣਗੇ। ਇਸ ਲਈ ਤੂੰ ਵਿਆਪਕ ਵਾਹਿਗੁਰੂ ਦਾ ਨਾਮ ਜਪ।
1: ਗੁਰਪੂਰੈ ਹਰ ਨਾਮ ਦਰੜਾਇਆ।
0: ਮਹਾਰਾਜ ਕਹਿੰਦੇ ਜਦੋਂ ਤੂੰ ਨਾਮ ਜਪੇਗਾ ਨਾ, ਤੇਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਕਹਿੰਦੇ ਮਹਾਰਾਜ ਫਿਰ ਨਾਮ ਕੀ ਤੋਂ ਲਈਏ? ਤਾਂ ਸਤਿਗੁਰੂ ਜੀ ਕਹਿੰਦੇ ਗੁਰੂ ਤੋਂ। ਕਹਿੰਦੇ ਜੀ ਕਿਹੜੇ ਗੁਰੂ ਤੋਂ? ਮਹਾਰਾਜ ਕਹਿੰਦੇ ਗੁਰਪੂਰਾ, ਗੁਰਪੂਰਾ ਹੈ, ਪੂਰੇ ਗੁਰੂ ਤੋਂ ਲੈਣਾ ਨਾਮ, ਕੱਚੇ ਗੁਰੂ ਤੇ ਨਹੀਂ। ਕਾਚੇ ਗੁਰੂ ਤੇ ਮਹਾਰਾਜ ਕਹਿੰਦੇ ਮੁਕਤ ਨਹੀਂ ਕੋਈ ਹੋਇਆ ਅੱਜ ਤੱਕ। ਜਿਹੜਾ ਆਪ ਮੁਕਤ ਹੈ ਅਤੇ ਸੰਸਾਰ ਨੂੰ ਮੁਕਤ ਕਰਨ ਦੇ ਸਮਰੱਥ ਹੈ ਉਹ ਪੂਰਾ ਗੁਰੂ, ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ ਕਲਯੁੱਗ ਦੇ ਵਿੱਚ। ਬਾਕੀ ਸਾਰੀਆਂ ਨਕਲੀ ਦੁਕਾਨਾਂ ਨੇ, ਝੂਠੇ ਨੇ, ਉਹ ਆਪ ਡੁੱਬਣਗੇ ਅਤੇ ਆਪਣੇ ਚੇਲਿਆਂ ਨੂੰ ਵੀ ਡੋਬਣਗੇ। ਉਹਨਾਂ ਦਾ ਪਤਾ ਨਹੀਂ ਕੀ ਬਣਨਾ, ਅੱਗੇ ਕਿਹੜੇ ਜੂਨ ਚ ਪੈਣਾ, ਕਿਹੜੇ ਜਨਮ ਮਿਲਣੇ ਆ, 84 ਦੇ ਵਿੱਚ ਕਿੱਥੇ ਕਿੱਥੇ ਭਟਕਣਾ ਹੈ, ਤੇ ਉਹਨਾਂ ਦੇ ਚੇਲਿਆਂ ਨੇ ਕਿੱਥੇ ਮੁਕਤ ਹੋਣਾ। ਇਸ ਲਈ ਮਹਾਰਾਜ ਕਹਿੰਦੇ ਗੁਰਪੂਰਾ ਹੈ, ਪੂਰੇ ਗੁਰੂਦੁਆਰਾ ਹਰ ਨਾਮ ਦਰੜਾਇਆ। ਜੋ ਵਿਧੀ ਬਖਸ਼ਿਸ਼ ਕੀਤੀ ਹੈ ਪੰਜਾਂ ਨੇ, ਉਹ ਵਾਹਿਗੁਰੂ ਦਾ ਨਾਮ ਜਦੋਂ ਉਹਨਾਂ ਨੇ ਦਰੜਾਇਆ, ਦੀਕਸ਼ਾ

ਉਹ ਮਾਲਕ ਵਾਲੇ ਜਿਹੜੇ ਗੁਰਮੁਖ ਸਨ, ਸਨਾਤ ਸਨ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਸਫਲ ਹੋ ਜਾਣਾ ਵਾ, ਉਹਨਾਂ ਦਾ ਜਨਮ ਸਫਲ ਹੈ, ਉਹਨਾਂ ਦਾ ਇੱਥੇ ਆਉਣਾ ਵੀ ਅਤੇ ਪ੍ਰਲੋਕ ਵਿੱਚ ਵੀ ਮਹਾਰਾਜ ਕਹਿੰਦੇ ਸਫਲ ਹੈ, ਉਹਨਾਂ ਦਾ ਲੋਕ ਵਿੱਚ ਵੀ ਅਤੇ ਪ੍ਰਲੋਕ

ਜੀਵਨ ਸਫਲ ਹੈ, ਧਨ ਜਨਮ ਹੈ। ਇਹ ਵਾਹਿਗੁਰੂ ਕਿਰਪਾ ਕਰੋ ਮੈਨੂੰ ਐਸੇ ਆਪਣੇ ਜਿਹੜੇ ਦਾਸ ਨੇ ਉਹਨਾਂ ਦੇ ਜਿਹੜੇ ਸੇਵਾ ਕਰਨ ਵਾਲੇ ਦਾਸ ਨੇ ਉਹ ਸੇਵਾ ਕਰਨ ਵਾਲੇ ਦਾਸਾਂ ਨਾਲ ਮੈਨੂੰ ਦਾਸ ਬਣਾ ਦਿਓ। ਵੇਖੋ ਨਾਮ ਜਪਣ ਵਾਲੇ ਦੀ ਮਹਾਨਤਾ ਕਹਿ ਰਹੇ ਆ ਸਤਿਗੁਰੂ ਕਿ ਜਿਹੜਾ ਨਾਮ ਜਪਣ ਵਾਲਾ ਤੁਹਾਡਾ ਸੇਵਕ ਦਾਸ ਹੈ ਉਹਦੀ ਸੇਵਾ ਕਰਨ ਵਾਲਾ ਜਿਹੜਾ ਸੇਵਾਦਾਰ ਦਾਸ ਹੈ ਉਹਦਾ ਅੱਗੇ

0: ਧਾਰ ਦਇਆ ਦੇ ਘਰ ਵਿੱਚ ਆ ਕੇ ਇਹ ਕਿਰਪਾ ਮੇਰੇ ਤੇ ਕਰ ਦਿਓ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਵੀ ਦਾਸ ਬਣਾ ਦਿਓ।
1: ਹਮ ਅੰਧਲੇ ਗਿਆਨਹੀਨ ਅਗਿਆਨੀ
0: ਮਹਾਰਾਜ, ਅਸੀਂ ਮਨ ਬੁੱਧ ਜਿਹੜੇ ਸਾਡੇ ਨੇਤਰ ਨੇ ਇਹਨਾਂ ਤੇ ਭਰਮ ਦੇ ਫੁੱਲੇ ਪਏ ਹੋਏ ਆ, ਇਹਨਾਂ ਨੂੰ ਗਿਆਨ ਦਾ ਸੁਰਮਾ ਆਪ ਪਾਓ, ਅਸੀਂ ਅੰਨੇ ਆ, ਗਿਆਨ ਦੀ ਰੋਸ਼ਨੀ ਨਹੀਂ ਹੈ, ਜਿਵੇਂ ਆ ਸਾਡੀਆਂ ਅੱਖਾਂ ਨੇ ਇਹਨਾਂ ਵਿੱਚ ਜੋਤ ਹੈ, ਇਹਨਾਂ ਨਾਲ ਸਾਨੂੰ ਦਿਖਾਈ ਦਿੰਦਾ, ਇਹਨਾਂ ਦੇ ਵਿੱਚ ਰੰਗ ਨੇ, ਰੰਗਾਂ ਦੁਆਰਾ ਵੱਖਰੇ ਵੱਖਰੇ ਰੰਗਾਂ ਦੀ ਪਛਾਣ ਹੁੰਦੀ ਆ, ਕਈਆਂ ਨੂੰ ਕਲਰ ਬਲਾਈਂਡਨੈਸ ਹੁੰਦੀ ਆ, ਡਾਕਟਰ ਕਹਿ ਦਿੰਦੇ ਆ ਵੀ ਇਹਨੂੰ ਬਲੈਕ ਐਂਡ ਵਾਈਟ ਹੀ ਦਿਸੂਗਾ, ਇਹਨੂੰ ਕੋਈ ਰੰਗ ਨਹੀਂ ਦਿਖਾਈ ਦੇਊਗਾ। ਇਹ ਪਰਮੇਸ਼ਰ ਦੀ ਖੇਡ ਐਸੀ ਆ, ਜਿਹੜੇ ਮਨ ਤੇ ਬੁੱਧ ਦੇ ਨੇਤਰ ਨੇ ਰੂਹ ਦੇ ਉੱਪਰ, ਜਿਹਨੂੰ ਅਸੀਂ ਆਤਮਾ ਕਹਿ ਦਿੰਦੇ, ਬਾਣੀ ਚ ਵੱਖਰੇ ਵੱਖਰੇ ਨਾਮ ਮਨ ਵੀ ਆ, ਉਹਦੇ ਵਿੱਚ ਗਿਆਨ ਦੀ ਰੋਸ਼ਨੀ ਹੈ, ਗਿਆਨ ਅੰਜਨ ਗੁਰ ਦੀ ਆ। ਜਦੋਂ ਗੁਰੂ ਕੋਲ ਸੇਵਕ ਆਉਂਦਾ, ਗੁਰੂ ਨੂੰ ਗਿਆਨ ਦਾ ਸੁਰਮਾ ਪਾ ਕੇ ਭਰਮ ਦੇ ਫੋਲੇ ਕੱਟ ਦਿੰਦਾ, ਫਿਰ ਉਹਦੇ ਗਿਆਨ ਦਾ ਜਿਹੜਾ ਪ੍ਰਕਾਸ਼ ਹੈ ਉਹਨੂੰ ਉਹ ਸਾਰਾ ਸੰਸਾਰ ਤੱਤ ਵਿਵੇਚਨ ਕਰਕੇ ਉਹ ਹੰਸ ਦੀ ਨਿਆਈ, ਜਿਵੇਂ ਹੰਸ ਦੀ ਚੁੰਝ ਵਿੱਚ ਖਟਿਆਈ ਹੈ, ਭਾਵੇਂ ਕੋਈ ਦੁੱਧ 'ਚ ਪਾਣੀ ਮਿਲਾ ਕੇ ਰੱਖ ਦਿਉ, ਜਦੋਂ ਚੁੰਝ ਪਾਉਂਦਾ ਹੈ ਉਸੇ ਵੇਲੇ ਉਹਦੇ ਜਿਹੜਾ ਦੁੱਧ ਦੇ ਵਿੱਚ ਮਿਲਾਵਟ ਸੀ ਉਹ ਵੱਖਰੀ ਹੋ ਜਾਂਦੀ ਹੈ ਅਤੇ ਦੁੱਧ ਦੀਆਂ ਫੁੱਟੀਆਂ ਵੱਖਰੀਆਂ ਹੋ ਜਾਂਦੀਆਂ। ਜਿਹੜਾ ਹੰਸ ਹੈ ਉਹ ਪਾਣੀ ਨਹੀਂ ਪੀਂਦਾ ਕਦੇ ਵੀ, ਉਹ ਜਿਹੜਾ ਤੱਤ ਹੈ ਦੁੱਧ ਦੀਆਂ ਫੁੱਟੀਆਂ ਨੇ ਉਹਦਾ ਚੋਗਾ ਚੁੱਕ ਲੈਂਦਾ। ਇਵੇਂ ਮਾਰੇ ਕਹਿੰਦੇ ਗੁਰਸਾਗਰ ਰਤਨੀ ਭਰਪੂਰੇ, ਜਿਹੜਾ ਗੁਰੂ ਆ ਉਹ ਸਾਗਰ ਦੀ ਨਿਆਈ ਆ, ਸਮੁੰਦਰ ਦੀ ਨਿਆਈ ਆ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀਰ ਇੱਥੇ ਜਿਹੜੇ ਸੰਤ ਨੇ ਉਹ ਸੰਤ ਰੂਪੀ ਹੰਸ ਆਉਂਦੇ ਆ, ਉਹ ਅੰਮ੍ਰਿਤ ਦਾ ਚੋਗਾ ਚੁੱਕਦੇ ਆ, ਅਤੇ ਜਿਹੜੇ ਮਨਮੁੱਖ ਹੈ ਉਹ ਗੁਰੂ ਘਰ ਆ ਕੇ ਗੁਰੂ ਘਰ ਦੀਆਂ ਬੇਅਦਬੀਆਂ, ਗੁਰੂ ਘਰ ਦੇ ਉੱਪਰ ਆ ਕਰਕੇ ਤੋਹਮਤਾਂ ਲਾਉਣੀਆਂ, ਗੁਰੂ ਘਰ ਦੀ ਨਿੰਦਿਆ ਕਰਨੀ, ਉਹ ਕਾਮ ਇਰਤੀ ਧਾਰਨ ਕਰਦੇ, ਉਹ ਤੱਤਵ ਵਿੱਚ ਨਹੀਂ ਕਰਦੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਅੰਨੇ ਹਾਂ, ਸਾਨੂੰ ਸੋਝੀ ਨਹੀਂ ਹੈ, ਸਾਨੂੰ ਗਿਆਨ ਨਹੀਂ ਹੈ, ਗਿਆਨ ਤੋਂ ਹੀਣੇ ਹਾਂ।
1: ਕਿਉਂ ਚੱਲ ਇਹ ਮਾਰਗ ਪੰਥਾ,
0: ਤੁਹਾਡਾ ਜਿਹੜਾ ਪੰਥ ਹੈ, ਖਾਲਸਾ ਪੰਥ ਹੈ, ਤੁਹਾਡੀ ਪ੍ਰਾਪਤੀ ਦਾ ਪੰਥ ਕਹੀਏ, ਜਿਹੜਾ ਰਸਤਾ, ਉਹਦੀ ਸਾਨੂੰ ਸੋਝੀ ਨਹੀਂ ਹੈ। ਅੱਜ ਕਈ ਜਿਹੜੇ ਮੂਰਖ ਲੋਕ ਨੇ, ਭਾਵੇਂ ਵੱਡੇ ਅਹੁਦਿਆਂ 'ਤੇ, ਵੱਡੀਆਂ ਪਦਵੀਆਂ 'ਤੇ ਕਿਉਂ ਨਾ ਬੈਠੇ ਹੋਣ, ਉਹ ਕਹਿੰਦੇ ਆ ਵੀ ਗੁਰੂ ਘਰ ਦੀ ਅਤੇ ਸਿੱਖੀ ਦੀ ਸੋਝੀ ਹੋਈ ਸਾਨੂੰ ਹੈ। ਦਿਨ ਰਾਤ ਸ਼ਰਾਬਾਂ ਦੇ ਵਿੱਚ ਡੁੱਬੇ ਹੋਏ ਆ, ਵਿਦਵਾਨ ਕਹਿੰਦੇ ਗਲਾਸੋਂ ਮੈਂ ਜੋ ਡੂਬੇ ਫਿਰ ਨਾ ਉਭਰੇ ਜ਼ਿੰਦਗਾਨੀ ਮੇਂ, ਹਜ਼ਾਰੋਂ ਬਹਿ ਗਏ ਉਹਨੂੰ ਬੋਤਲੋਂ ਕੇ ਬੰਦ ਪਾਣੀ ਮੇਂ, ਖੁਦਾ ਕੇ ਵਾਸਤੇ ਜ਼ਰਾ ਸ਼ਰਾਬ ਛੋੜੋ ਪੀ। ਕਹਿੰਦੇ ਇਹ ਜਿਹੜੀ ਸ਼ਰਾਬ ਹੈ, ਮਹਾਰਾਜ ਨੇ ਤਾਂ ਬਾਣੀ ਦੇ ਵਿੱਚ ਕਿਹਾ ਵੀ ਇਹ ਮੱਤ ਵਿੱਚ ਵਰਲ ਪਾ ਦਿੰਦੀ ਆ, ਸੋਝੀ ਨਹੀਂ ਰਹਿਣ ਦਿੰਦੀ। ਸ਼ਰਾਬੀ ਬੰਦਾ ਸ਼ਰਾਬ ਪੀ ਕੇ ਜਦੋਂ ਸੋਝੀ ਨਹੀਂ ਰਹਿੰਦੀ, ਉਹ ਨਾਲੀਆਂ ਦੇ ਡਿੱਗੇ ਆਮ ਵੇਖਦੇ ਆ, ਕੁੱਤੇ ਮੂੰਹ ਚੱਟਦੇ ਉਹਦਾ। ਅਤੇ ਜੇ ਉਹ ਕਵੇ ਮੈਂ ਧਰਮ ਦੀ ਸੋਝੀ ਦੇਵਾਂਗਾ, ਧਰਮ ਦੀ ਸਿੱਖਿਆ ਮੈਂ ਦੇਵਾਂਗਾ, ਧਰਮ ਦੇ ਬਾਰੇ ਮੈਂ ਦੱਸਾਂਗਾ ਵੀ ਧਰਮੀ ਬੰਦਿਆਂ ਨੇ ਕਿਵੇਂ ਚੱਲਣਾ ਹੈ, ਫਿਰ ਤਾਂ ਹਿਸਾਬ ਲਾ ਲਓ ਵੀ ਸੰਸਾਰ ਦਾ ਕੀ ਬਣਨਾ। ਇਹੋ ਜਿਹੇ ਲੋਕਾਂ ਨੂੰ ਗਲ 'ਚ ਪਰਨਾ ਪਾ ਕੇ, ਜਿਵੇਂ ਪੁਰਾਣੇ ਸਮੇਂ ਨਾ ਰਾਜੇ ਕੋਲ ਕੋਈ ਫਰਿਆਦ ਲੈ ਕੇ ਆਉਂਦਾ, ਉਹਦਾ ਇੱਕ ਢੰਗ ਸੀ, ਉਹ ਢੰਗ ਸੀ ਉਹ ਗਲ ਦੇ ਵਿੱਚ ਪਰਨਾ ਪਾਉਂਦਾ, ਜਿਵੇਂ ਅਸੀਂ ਆਹ ਹਜ਼ੂਰੀਏ ਪਾਉਂਦੇ ਹਾਂ ਨਾ, ਇਹ ਨਿਸ਼ਾਨੀ ਆ ਵੀ ਅਸੀਂ ਗੁਰੂ ਦੇ ਸੇਵਕ ਹਾਂ, ਗੁਰੂ ਦੇ ਚਾਕਰ ਹਾਂ, ਅਸੀਂ ਸ਼ਰਨ 'ਚ ਆਏ ਹਾਂ। ਪੁਰਾਣੇ ਆਪਣੇ ਬਜ਼ੁਰਗਾਂ ਸਾਰਿਆਂ ਦੇ ਗਲਾਂ 'ਚ ਪਾਇਆ ਹੁੰਦਾ ਸੀ, ਅੱਜ ਅਸੀਂ ਭਾਵੇਂ ਮਾਡਰਨ ਬਣ ਗਏ, ਹੁਣ ਇਕੱਲੇ ਰਾਗੀ ਗ੍ਰੰਥੀਆਂ ਲਈ ਛੱਡ ਦਿੱਤਾ। ਉਹ ਜਦੋਂ ਰਾਜੇ ਕੋਲ ਆਉਂਦੇ ਗਲ ਦੇ ਵਿੱਚ ਇਹ ਪਾ ਕੇ ਆਉਣਾ, ਅਤੇ ਨਿਸ਼ਾਨੀ ਹੁੰਦੀ ਮੂੰਹ ਦੇ ਵਿੱਚ ਘਾਹ ਫੜ ਕੇ ਲਿਆਉਣਾ, ਉਹ ਨਿਸ਼ਾਨੀ ਹੁੰਦੀ, ਫਿਰ ਉਹਨਾਂ ਨੂੰ ਪਹਿਲਾਂ ਮਿਲਾ ਦਿੰਦੇ ਵੀ ਇਹ ਫਰਿਆਦੀ ਹੈ, ਇਹ ਦੁਖੀ ਹੈ, ਇਹਦੀ ਪਹਿਲਾਂ ਪੁਕਾਰ ਸੁਣੋ, ਫਿਰ ਰਾਜਾ ਉਹਦੀ ਪਹਿਲਾਂ ਸੁਣਵਾਈ ਕਰਦਾ। ਜੇ ਕੋਈ ਅਵੱਗਿਆ ਹੋ ਜਾਵੇ ਗੁਰੂ ਅੱਗੇ ਸਿੱਖ ਗਲ ਚ

ਉਹ ਭਰਮ ਦੇ ਵਿੱਚ ਰਹਿਣ। ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਗਵਾਹ, ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੋਸ਼ੀ ਕਰਾਰ ਦਿੱਤਾ ਗਿਆ, ਤੁਸੀਂ ਇਤਿਹਾਸ ਪੜ੍ਹ ਲੈਣਾ, ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਸਿੰਘ ਸਾਹਿਬ ਦਾ ਖਿਤਾਬ ਉਹਨਾਂ ਕੋਲ, ਮਹਾਰਾਜਾ ਰਣਜੀਤ ਸਿੰਘ ਜਿਸ ਵੇਲੇ ਦੋਸ਼ੀ ਕਰਾਰ ਦਿੱਤਾ ਨਾ, ਆਪਣੇ ਮਹਿਲ ਨੂੰ ਜਦੋਂ ਜਾ ਰਿਹਾ ਆਪਣੇ ਦਰਬਾਰੇ ਖਾਸ ਤੋਂ, ਤਾਂ ਜਿਹੜੇ ਉਹਦੇ ਅੰਗ ਰੱਖਿਅਕ ਨੇ ਉਹ ਗੁਰੂ ਕੇ ਸਿੰਘ ਨੇ। ਹੁਣ ਜਿਹੜਾ ਗੁਰੂ ਕਾ ਖਾਲਸਾ ਗੁਰੂ ਕਾ ਸਿੰਘ ਆ, ਉਹ ਗੁਰੂ ਗ੍ਰੰਥ ਤੇ ਪੰਥ ਦੇ ਤਾਬੇ ਹੈ, ਅਕਾਲ ਤਖ਼ਤ ਤੋਂ ਬਾਹਰ ਕੋਈ ਸਿੰਘ ਜਾ ਨਹੀਂ ਸਕਦਾ। ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ, ਜਥੇਦਾਰ ਜੀ ਨੇ ਦੋਸ਼ੀ ਕਰਾਰ ਦੇ ਦਿੱਤਾ ਅਤੇ ਉਹਨਾਂ ਨੂੰ ਪਤਾ ਲੱਗਿਆ ਵੀ ਮਹਾਰਾਜਾ ਰਣਜੀਤ ਸਿੰਘ ਦੋਸ਼ੀ ਕਰਾਰ ਹੋ ਗਿਆ, ਉਸੇ ਵੇਲੇ ਉਹਨਾਂ ਨੇ ਫਤਿਹ ਬੁਲਾਉਣੀ ਛੱਡਤੀ। ਮਹਾਰਾਜਾ ਹੈਰਾਨ ਵੀ ਕੋਈ ਵੀ ਨਹੀਂ ਮੈਨੂੰ ਫਤਿਹ ਬੁਲਾ ਰਿਹਾ, ਕਿਹਾ ਸੀ ਵੀ ਮੱਥੇ ਨਾ ਲਾਏ, ਉਹ ਸਾਰੇ ਮੂੰਹ ਪਾਸੇ ਕਰ ਲਿਆ ਕਰਨ। ਇੱਕ ਵਜ਼ੀਰ ਨੂੰ ਪੁੱਛਿਆ, ਕਹਿਣ ਲੱਗੇ ਵੀ ਆਹ ਮੇਰੇ ਨਾਲ ਕੀ ਹੋਣ ਲੱਗ ਗਿਆ। ਉਹ ਕਹਿਣ ਲੱਗੇ, ਸ਼ੇਰੇ ਪੰਜਾਬ ਇੱਥੇ ਬਸ ਨਹੀਂ, ਜਿਹੜੀ ਤੇਰੀ ਰੋਜ਼ ਹਰਿਮੰਦਰ ਸਾਹਿਬ ਅਰਦਾਸ ਹੁੰਦੀ ਸੀ ਨਾ, ਤੇਰੀ ਦੇਗ ਜਾਂਦੀ ਸੀ ਖਜ਼ਾਨੇ ਚੋਂ, ਉਹ ਤੇਰੀ ਦੇਗ ਵੀ ਬੰਦ ਹੋ ਗਈ ਆ। ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਦੇ ਵਿੱਚੋਂ ਦੇਗ ਦੀ ਰਸਤ ਆਉਂਦੀ ਸੀ, ਹਰਿਮੰਦਰ ਸਾਹਿਬ ਅਰਦਾਸ ਹੁੰਦੀ ਸੀ ਕਿ ਸ਼ੇਰੇ ਪੰਜਾਬ ਦਾ ਰਾਜ ਸਲਾਮਤ ਰਵੇ, ਉਹਦੀ ਚੜ੍ਹਦੀ ਕਲਾ ਦੀ ਅਰਦਾਸ ਹੁੰਦੀ ਸੀ ਗੁਰੂ ਰਾਮਦਾਸ ਦੇ ਦਰਬਾਰ ਵਿੱਚ। ਜਿਸ ਦਿਨ ਦੋਸ਼ੀ ਕਰਾਰ ਦੇ ਦਿੱਤਾ ਹਰਿਮੰਦਰ ਸਾਹਿਬ 'ਚ, ਉਹਦੀ ਦੇਗ ਬੰਦ ਹੋ ਗਈ, ਸਿੰਘਾਂ ਨੇ ਫਤਿਹ ਬੁਲਾਉਣੀ ਛੱਡ ਦਿੱਤੀ। ਭਾਵੇਂ ਉਹਦੇ ਨੌਕਰ ਸੀ, ਉਹਦੇ ਅੰਗ ਰੱਖਿਅਕ ਸੀ, ਉਹ ਵੀ ਮੂੰਹ ਫੇਰ ਲਿਆ ਕਰਨ, ਫਤਿਹ ਨਾ ਬੁਲਾਇਆ ਕਰਨ। ਤੇ ਵਜ਼ੀਰ ਕਹਿਣ ਲੱਗੇ, ਸ਼ੇਰੇ ਪੰਜਾਬ ਇਹ ਗੁਰੂ ਕਾ ਖਾਲਸਾ ਹੈ, ਇਹ ਪੰਥ ਹੈ, ਇਹਨਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ। ਤੁਸੀਂ ਭਾਵੇਂ ਇਸ ਵੇਲੇ ਬਾਦਸ਼ਾਹ ਹੋ, ਵੱਡੇ ਵੱਡੇ ਰਾਜੇ ਮਹਾਰਾਜੇ ਥਰ ਥਰ ਕੰਬਦੇ ਆ ਤੁਹਾਡੇ ਨਾਂ ਤੋਂ, ਪਰ ਜਿਹੜਾ ਗੁਰੂ ਕਾ ਖਾਲਸਾ ਹੈ, ਇਹ ਕਿਸੇ ਦਾ ਡਰਾਇਆ ਹੋਇਆ ਨਹੀਂ ਡਰਦਾ, ਇਹਨੇ ਤੁਹਾਡੇ ਅੱਗੇ ਨਹੀਂ ਝੁਕਣਾ, ਤੁਹਾਨੂੰ ਫਤਿਹ ਨਹੀਂ ਬੁਲਾਉਣੀ, ਤੁਹਾਨੂੰ ਅਕਾਲ ਤਖ਼ਤ 'ਤੇ ਪੇਸ਼ ਹੋਣਾ ਹੀ ਪੈਣਾ। ਅਕਾਲ ਤਖ਼ਤ 'ਤੇ ਪੇਸ਼ ਹੋਏ, ਭੁੱਲ ਬਖਸਾਈ, ਅਤੇ ਜਿਹੜਾ ਅਕਾਲ ਤਖ਼ਤ 'ਤੇ ਆ ਕੇ ਮਹਾਰਾਜ ਦੇ ਚਰਨੀ ਢਹਿ ਪੈਂਦਾ, ਇੱਥੇ ਕੋਈ ਤਨ ਦੀ ਸਜ਼ਾ ਨਹੀਂ ਮਿਲਦੀ। ਆ ਕਈ ਭੁੱਲੜ ਕਹਿੰਦੇ ਜੀ ਤਨਖਾਹ ਲਾਤੀ ਜੀ ਭਾਂਡੇ ਮਾਂਜਣ ਦੀ, ਇਹ ਵੀ ਕੋਈ ਸੇਵਾ ਹੈ, ਇਹ ਵੀ ਕੋਈ ਸਜ਼ਾ ਹੈ? ਉਹਨਾਂ ਭੁੱਲੜ ਵੀਰਾਂ ਨੂੰ ਕਹਿਣਾ, ਗੁਰਮੁਖੋ ਮਾੜਾ ਮੋਟਾ ਇਤਿਹਾਸ ਪੜ੍ਹ ਲਓ, ਆਪਣੇ ਗ੍ਰੰਥ ਪੜ੍ਹ ਲਓ, ਸੰਸਾਰੀ ਜਿਹੜੇ ਤਖ਼ਤ ਨੇ, ਸੰਸਾਰੀ ਅਦਾਲਤਾਂ ਨੇ, ਉੱਥੇ ਤਨ ਦੀ ਸਜ਼ਾ ਦਿੱਤੀ ਜਾਂਦੀ ਹੈ, ਇੱਥੇ ਜਿਹੜਾ ਕੋਈ ਚੱਲ ਕੇ ਆਉਂਦਾ ਇਸ ਤਖ਼ਤ 'ਤੇ, ਉਹਨਾਂ ਦਾ ਮਨ ਸਾਫ਼ ਕੀਤਾ ਜਾਂਦਾ, ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ। ਉਹਦੇ ਮਨ ਦੀ ਜਿਹੜੀ ਹਉਮੈ, ਜਿਹੜੀ ਹਉਮੈ ਕਰਕੇ ਉਹ ਅਕਾਲ ਦੇ ਤਖ਼ਤ ਨਾਲ ਟੱਕਰ ਲੈ ਰਿਹਾ, ਉਹਦੀ ਹਉਮੈ ਨੂੰ ਮੇਟਿਆ ਜਾਂਦਾ, ਇੱਥੇ ਉਹਨੂੰ ਅਹਿਸਾਸ ਕਰਾ ਦਿੱਤਾ ਜਾਂਦਾ, ਭਾਵੇਂ ਭਾਂਡਿਆਂ 'ਚ, ਭਾਵੇਂ ਜੋੜਿਆਂ ਦੇ ਵਿੱਚ, ਭਾਵੇਂ ਵਰਸਾ ਪਕੜਾ ਕੇ, ਭਾਵੇਂ ਕਿਸੇ ਵੀ ਤਰ੍ਹਾਂ ਦੀ ਉਹਨੂੰ ਸੇਵਾ ਲਾ ਕੇ ਅਕਾਲ ਤਖ਼ਤ ਤੋਂ ਅਹਿਸਾਸ ਕਰਾ ਦਿੱਤਾ ਜਾਂਦਾ ਹੈ ਕਿ ਤੈਥੋਂ ਇਹ ਭੁੱਲ ਹੋਈ ਹੈ, ਤੂੰ ਗੁਰੂ ਦੇ ਦਰ 'ਤੇ ਆਇਆ, ਗੁਰੂ ਬਖਸ਼ੈਂਦਾ ਗੁਰੂ ਬਖਸ਼ੇਗਾ। ਭਾਈ ਗੁਰਦਾਸ ਜੀ ਨੇ ਕਿਹਾ ਨਾ, ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ, ਹਉ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਢਾਡੀ ਆ ਸਤਿਗੁਰ ਬਖਸ਼ੰਦਾ। ਆ ਸਤਿਗੁਰੂ ਬਖਸ਼ਿੰਦ ਹੈ। ਆ ਪਿਛਲੇ ਸਮੇਂ ਜਿਹੜੇ ਅਕਾਲ ਤਖ਼ਤ ਤੋਂ ਸੇਕੇ ਗਏ, ਅੱਜ ਪੁੱਛਦਾ ਉਹਨਾਂ ਨੂੰ ਕੋਈ? ਭਟਕਦੇ ਫਿਰਦੇ ਆ, ਉਹਨਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ। ਜਿਹੜਾ ਵੀ ਗੁਰੂ ਤੋਂ ਬੇਮੁਖ ਹੋਇਆ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਮੁੜ ਕੇ ਇੱਥੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਤਖ਼ਤ 'ਤੇ ਆਉਣਾ ਹੀ ਪੈਣਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਰਦਾਸ ਕਰਿਆ ਕਰ ਕਿ ਹੇ ਗਰੀਬਨ ਬਾਜ ਹਮ ਅੰਦਲੇ, ਮਹਾਰਾਜ ਅਸੀਂ ਅੰਨੇ ਆ।

0: ਬਾਅਦ ਗਿਆਨ ਤੋਂ ਹੀਣਿਆਂ ਨੂੰ ਆਪਣਾ ਸ਼ਬਦ ਰੂਪੀ ਪੱਲਾ ਪੜਾਉਣਾ ਕਰੋ।
1: ਜਨ ਨਾਨਕ ਚਲਹਿ ਮਿਲੰਥ,
0: ਜਿਹੜਾ ਤੁਹਾਡੇ ਮਾਰਗ ਤੇ ਮਹਾਰਾਜ ਤੁਹਾਡੇ ਸ਼ਬਦ ਰੂਪੀ ਪੱਲੇ ਨੂੰ ਪਕੜ ਲਵੇਗਾ, ਸ਼ਬਦ ਰੂਪੀ ਪੱਲੇ ਨੂੰ ਫੜ ਕੇ ਉਹ ਮਿਲੰਥਾ ਤੁਹਾਡੇ ਵਿੱਚ ਮਿਲ ਜਾਵੇਗਾ। ਇੱਕੋ ਇੱਕ ਮਾਰਗ ਹੈ ਸ਼ਬਦ ਦਾ, ਸ਼ਬਦ ਦੇ ਮਾਰਗ ਤੇ ਚੱਲ ਕੇ ਉਹ ਚ ਮਿਲਿਆ ਜਾਂਦਾ। ਅੱਜ ਸੰਗਰਾਂਦ ਮਹੀਨੇ ਦਾ ਪਹਿਲਾ ਦਿਨ ਸਤਿਗੁਰੂ ਜੀ ਨੇ ਇਸ ਅਸਥਾਨ ਤੇ ਆ ਸੰਗਮਰਮਰ ਦੀ ਪਾਲਕੀ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ। ਬਾਹਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ, ਬਾਰਹ ਮਾਹਾ ਮਾਝ ਰਾਗ ਵਿੱਚ ਉਚਾਰਨ ਕੀਤਾ, ਜੋ ਸਤਿਗੁਰੂ ਜੀ ਨੇ ਅੱਜ ਪ੍ਰਕਾਸ਼ਮਾਨ ਹੋ ਕਰਕੇ ਜਿੱਥੇ ਜੋ ਹੁਕਮਨਾਮੇ ਦੀ ਵਿਚਾਰ ਆਪਾਂ ਸਾਂਝੀ ਕੀਤੀ ਹੈ, ਇਹ ਹੁਕਮਨਾਮਾ ਬਖਸ਼ਿਆ, ਉੱਥੇ ਸਤਿਗੁਰੂ ਜੀ ਦੇ ਬਾਰਾਂ ਮਾਹਾਂ ਦੀ ਤੁਸੀਂ ਪੌੜੀ ਵੀ ਹੁਕਮਨਾਮੇ ਰੂਪ 'ਚ ਸਰਵਣ ਕੀਤੀ ਆ। ਇਹ ਪੁਰਾਤਨ ਮਰਯਾਦਾ ਚੱਲੀ ਆ ਰਹੀ ਹੈ, ਆਓ ਉਸ ਮਰਯਾਦਾ ਅਨੁਸਾਰ ਜੋ ਇਸ ਮਹੀਨੇ ਦਾ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਸ ਸ਼ਬਦ ਦੁਆਰਾ ਸੰਦੇਸ਼ ਜੋ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਕਰ

ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ। ਅੱਜ ਇੱਕ ਸਾਵਣ ਹੈ, ਇੱਕ ਸਾਵਣ ਸਾਡਾ ਇਤਿਹਾਸ ਹੈ। ਉਹ ਮਹਾਨ ਸ਼ਹੀਦ ਜਿਹਨੂੰ ਅਰਦਾਸ ਚ ਆਪਾਂ ਰੋਜ਼ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲਵਾਈਆਂ। ਖੋਪੜੀਆਂ ਲਹਾਉਣ ਵਾਲੇ ਗੁਰਸਿੱਖਾਂ ਚੋਂ ਜਿਹੜੇ ਪ੍ਰਸਿੱਧ ਸ਼ਹੀਦ ਭਾਈ ਤਾਰੂ ਸਿੰਘ ਜੀ, ਭਾਈ ਰਤਨ ਸਿੰਘ ਜੀ ਭੰਗੂ, ਜਿਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ, ਉਹਨਾਂ ਨੇ ਇਤਿਹਾਸ ਦਾ ਪ੍ਰਸੰਗ ਉੱਥੇ ਜ਼ਿਕਰ ਕਰਦੇ ਲਿਖਦੇ ਆ, ਸਾਖੀ ਭੁਜੰਗੀ ਭਾਈ ਤਾਰੂ ਸਿੰਘ ਕੀ। ਭੁਜੰਗੀ ਤਾਂ ਵਿਦਵਾਨ ਕਹਿੰਦੇ ਆ ਵੀ ਕੋਈ 21 ਸਾਲਾਂ ਦਾ, ਕੋਈ 25 ਸਾਲਾਂ ਤੱਕ ਦੀ ਉਮਰ ਮੰਨਦੇ ਆ। ਮੈਂ ਇਸ ਪਾਸੇ ਨਾ ਜਾਵਾਂ ਕਹਿਣ ਤੋਂ ਭਾਵ ਹਜੇ ਨੌਜਵਾਨ ਉਮਰ ਹੈ, ਪੂਲੇ ਪਿੰਡ ਦੇ ਰਹਿਣ ਵਾਲੇ ਆ, ਪਿਤਾ ਜੀ ਚੜ੍ਹਾਈ ਕਰ ਚੁੱਕੇ ਆ, ਘਰ ਵਿੱਚ ਇੱਕ ਮਾਂ ਹੈ ਇੱਕ ਭੈਣ ਹੈ, ਸਿੱਖੀ ਦੀ ਕਮਾਈ ਕਰਦੇ ਆ। ਮਾਂ ਅੰਮ੍ਰਿਤ ਵੇਲੇ ਦੋਵਾਂ ਨੂੰ ਬੱਚਿਆਂ ਨੂੰ ਉਠਾਲਦੀ ਹੈ, ਦੋਵਾਂ ਦਾ ਇਸ਼ਨਾਨ ਕਰਾ ਕੇ ਨਿਤਨੇਮ ਤਿੰਨੇ ਇਕੱਠੇ ਬੈਠ ਕੇ ਕਰਦੇ ਆ, ਸ਼ਾਮ ਨੂੰ ਸੋਦਰ ਦਾ ਪਾਠ ਇਕੱਠੇ ਕਰਦੇ ਆ, ਰਾਤ ਨੂੰ ਸੌਣ ਲੱਗਿਆਂ ਸੋਹਲੇ ਦਾ ਪਾਠ ਇਕੱਠੇ ਬੈਠ ਕੇ ਕਰਕੇ ਸੌਂਦੇ ਆ। ਇੱਕ ਦਿਨ ਭਾਈ ਤਾਰੂ ਸਿੰਘ ਨੂੰ ਪਤਾ ਲੱਗਦਾ ਕਿ ਨੇੜੇ ਜੰਗਲ ਦੇ ਵਿੱਚ ਜਿਹੜੇ ਜੁਝਾਰੂ ਸੂਰਮੇ ਜੋਧੇ ਗੁਰਸਿੱਖ ਖਾਲਸਾ ਪੰਥ ਦਾ ਉਤਾਰਾ ਹੋਇਆ ਹੋਇਆ, ਉਹ ਭੁੱਖੇ ਆ ਕਈ ਦਿਨਾਂ ਦੇ। ਤਾਂ ਭਾਈ ਤਾਰੂ ਸਿੰਘ ਆਪਣੀ ਮਾਂ ਨੂੰ ਅਤੇ ਭੈਣ ਨੂੰ ਕਹਿੰਦਾ ਪ੍ਰਸ਼ਾਦਾ ਤਿਆਰ ਕਰਾਉਂਦਾ। ਪ੍ਰਸ਼ਾਦਾ ਤਿਆਰ ਕਰਾ ਕੇ ਭਾਈ ਤਾਰੂ ਸਿੰਘ ਸਿੰਘਾਂ ਲਈ ਲੈ ਕੇ ਜਾਂਦਾ। ਸਰਦੀ ਦੀ ਰੁੱਤ ਹੈ, ਘਰ ਵਿੱਚ ਜਿੰਨੇ ਵੀ ਗਰਮ ਕੱਪੜੇ ਨੇ, ਪੰਥ ਦੇ ਵਿੱਚ ਉੱਥੇ ਵਿਚਰਨ ਵਾਲੇ ਜੁਝਾਰੂ ਜਿਹੜੇ ਸੂਰਮੇ ਜੰਗਲਾਂ 'ਚ ਨੇ, ਉਹਨਾਂ ਨੂੰ ਸਾਰੇ ਗਰਮ ਕੱਪੜੇ ਲੈ ਗਏ ਆ। ਇੱਥੋਂ ਤੱਕ ਪੰਥ ਪ੍ਰਕਾਸ਼ 'ਚ ਲਿਖਿਆ ਕਿ ਆਪ ਅੱਗ ਸੇਕ ਕੇ ਸਮਾਂ ਲੰਘਾਉਂਦੇ ਆ, ਪਰਿਵਾਰ ਸਾਰੇ ਗਰਮ ਕੱਪੜੇ ਸਿੰਘਾਂ ਨੂੰ ਦੇ ਆਉਂਦੇ ਆ ਕਿ ਉਹ ਜੰਗਲ ਵਿੱਚ ਨੇ। ਔਰ ਰੋਜ਼ ਘਰ ਦੇ ਵਿੱਚ ਪ੍ਰਸ਼ਾਦਾ ਦਾਲ ਮਾਤਾ ਅਤੇ ਭੈਣ ਤਿਆਰ ਕਰਦੀ ਆ, ਭੈਣ ਅਤੇ ਭਰਾ ਭਾਈ ਤਾਰੂ ਸਿੰਘ ਅਤੇ ਉਹਨਾਂ ਦੀ ਭੈਣ ਬੀਬੀ ਤਾਰੋ, ਦੋਵੇਂ ਭੈਣ ਭਰਾ ਪ੍ਰਸ਼ਾਦਾ ਸੀ ਅਤੇ ਚੁੱਕ ਕੇ ਜੰਗਲ ਵਿੱਚ ਜਾਂਦੇ ਆ ਅਤੇ ਸਿੰਘਾਂ ਨੂੰ ਛਕਾਉਂਦੇ ਆ। ਹੁਣ ਉਹ ਜੰਗਲ ਵਿੱਚ ਜਿਹੜੇ ਸਿੰਘ ਨੇ ਉਹ ਕੋਈ ਆਮ ਨਹੀਂ ਹੈ, ਘੋੜਿਆਂ ਦੀਆਂ ਕਾਠੀਆਂ ਅਤੇ ਘਰ ਘਾਟ ਨੇ, ਜੂਝਣ ਵਾਲੇ ਕੁਰਬਾਨੀਆਂ ਵਾਲੇ ਅਤੇ ਬੰਦਗੀ ਵਾਲੇ ਨਾਮ ਰਸੀਏ ਰੰਗ ਰਤੜੀਆਂ ਰੂਹਾਂ ਨੇ। ਉਹ ਜਦੋਂ ਪੰਗਤ ਵਿੱਚ ਬੈਠ ਕੇ ਛਕਦੇ ਆ, ਪ੍ਰਸ਼ਾਦਾ ਛਕ ਕੇ ਜਦੋਂ ਹੱਥ ਤਕੜੇ ਕਰਦੇ ਆ, ਫਿਰ ਅਰਦਾਸ ਕਰਦੇ ਆ, ਹੇ ਗੁਰੂ ਰਾਮਦਾਸ, ਹੇ ਗੁਰੂ ਨਾਨਕ ਗਰੀਬ ਨਿਵਾਜ ਕਲੰਗੀਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਹ ਭੁਜੰਗੀ ਤਾਰੂ ਸਿੰਘ ਨੇ ਪ੍ਰਸ਼ਾਦਾ ਛਕਾਇਆ ਮਹਾਰਾਜ, ਕਿਰਪਾ ਕਰਨੀ ਇਹਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਉਹ ਜਦੋਂ ਸਿੰਘ ਅਰਦਾਸ ਕਰਦੇ ਆ ਤਾਂ ਉਹ ਪੂਰੀ ਕਿਵੇਂ ਨਾ ਹੋਵੇ, ਉਹ ਬੰਦਗੀ ਵਾਲੇ ਆ, ਉਹ ਕਮਾਈ ਵਾਲੇ ਆ, ਉਹ ਕਰਨੀ ਵਾਲੇ ਆ, ਉਹ ਰੋਜ਼ ਕਹਿੰਦੇ ਆ ਮਹਾਰਾਜ ਇਹਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਭਾਈ ਤਾਰੂ ਸਿੰਘ ਰੋਜ਼ ਪ੍ਰਸ਼ਾਦਾ ਲੈ ਕੇ ਜਾਂਦਾ। ਮੈਂ ਸੰਖੇਪ ਵਿੱਚ, ਕਿਉਂਕਿ ਸਮਾਂ ਕਾਫੀ ਹੋ ਗਿਆ, ਇਤਿਹਾਸ ਗਵਾਹ ਹੈ ਕਿ ਉਸ ਵੇਲੇ ਜਕਰੀਏ ਨੇ ਸਿੰਘਾਂ ਨੂੰ, ਬੇਅੰਤ ਸਿੰਘਾਂ ਨੂੰ ਗੁਰਸੰਗਤ 'ਚ ਸ਼ਹੀਦ ਕੀਤਾ। ਅੱਕ ਗਿਆ ਸ਼ਹੀਦ ਕਰਦਾ ਕਰਦਾ, ਲਾਹੌਰ ਵਿੱਚ ਬੈਠਾ ਹੈ, ਆਪਣੇ ਦਰਬਾਰ ਵਿੱਚ ਬੈਠਿਆਂ ਗੱਲ ਕਰ ਰਿਹਾ, ਕਹਿੰਦਾ ਮੈਂ ਇਹਨਾਂ ਨੂੰ ਮਾਰ ਮਾਰ ਥੱਕ ਗਿਆ ਪਰ ਇਹ ਮੁੱਕ ਨਹੀਂ ਰਹੇ। ਉੱਥੇ ਇੱਕ ਚੁਗਲਖੋਰ ਬੈਠਾ ਹੈ, ਹਰਭਗਤ ਨਿਰੰਜਣੀ ਆ, ਉਹ ਮਹੰਤ ਹੈ, ਉਹਨੇ ਚੁਗਲੀ ਕੀਤੀ ਆ, ਕਹਿਣ ਲੱਗੇ ਆ ਖਾਨ ਸਾਹਿਬ ਤੁਸੀਂ ਉਹਨਾਂ ਨੂੰ ਮਾਰ ਰਹੇ ਹੋ ਜਿਹੜੇ ਜੰਗ ਦੇ ਵਿੱਚ ਤੁਹਾਡੇ ਨਾਲ ਜੂਝਦੇ ਆ, ਪਰ ਜਿੰਨਾ ਚਿਰ ਪਿੰਡਾਂ ਵਿੱਚ ਘਰਾਂ ਵਿੱਚ ਰਹਿਣ ਵਾਲੇ ਸਿੱਖ ਉਹਨਾਂ ਨੂੰ ਨਹੀਂ ਮਾਰਦੇ, ਉਹਨਾਂ ਨੂੰ ਨਹੀਂ ਮੁਕਾਉਂਦੇ, ਉਹਨਾਂ ਚਿਰ ਨਹੀਂ ਇਹ ਮੁੱਕਦੇ। ਕਹਿਣ ਲੱਗਿਆ ਕੌਣ? ਕਹਿੰਦੇ ਪੂਲੇ ਪਿੰਡ ਦਾ ਸਭ ਤੋਂ ਪਹਿਲਾਂ ਤਾਰੂ ਸਿੰਘ, ਉਹ ਰੋਜ਼ ਭੋਜਨ ਲੈ ਕੇ ਉਹਨਾਂ ਨੂੰ ਛਕਾਉਂਦਾ, ਤਕੜੇ ਕਰਦਾ ਹੈ, ਤੁਸੀਂ ਮਾਰਦੇ ਹੋ ਮੁਕਾਉਂਦੇ ਹੋ, ਉਹ ਤਕੜੇ ਕਰਦਾ ਹੈ। ਉਸੇ ਵੇਲੇ ਕਹਿੰਦੇ ਜ਼ਕਰੀਆ ਖਾਨ ਨੇ ਫੌਜ ਭੇਜੀ ਹੈ ਭਾਈ ਤਾਰੂ ਸਿੰਘ ਅਤੇ ਉਹਨਾਂ ਦੀ ਭੈਣ ਅਤੇ ਮਾਂ ਨੂੰ ਗ੍ਰਿਫਤਾਰ ਕਰਨ ਵਾਸਤੇ। ਭਾਈ ਤਾਰੂ ਸਿੰਘ ਖੇਤ ਗਏ ਹੋਏ ਆ, ਪਿੰਡ ਦੇ ਲੋਕ ਇਕੱਠੇ ਹੋਏ ਆ, ਸਿੰਘ ਦਾ ਪਿਆਰ ਹੈ ਸਾਰੇ ਪਿੰਡ ਵਿੱਚ।
उस वेले सारे पिंड ने किया कि ये तारू सिंह की मां ते भैण नहीं, साडे सारे पिंड की माता ते भैण है। ये भी प्रमाण मिलते हैं कि उन्होंने कुछ माया रिश्वत दे के मां नूं ते भैण नूं छुड़ा लिया। भाई तारू सिंह नूं गिरफ्तार करके लेके गए आ। जिस वेले सिपाही आए है उस वेले पुछिया सी कि तारू सिंह कित्थे है। माता कहन लगी तुसी कौन कित्थों आए हो। कहन लगे जी असी तारू सिंह नूं गिरफ्तार करन लई आए हां, लाहौर तों आए हां। वेखो सिख दा करदार, सिखी दा करैक्टर। मां जी कहन लगे पुत्रो गुरु नानक दा लंगर तैयार है, पहलां प्रशादा छक लो, तुसी भुखे होवोगे। उन्हां दे बोल नरम पै गए सी उत्थे कि जिहनूं गिरफ्तार करन आए हां उन्हां दे घरों दा प्रशादा मिल रिहा। ਇਹ ਅਜੋਕੇ ਸਮੇਂ 'ਚ ਵੀ ਆ ਜੋ ਕੁਝ ਆਪਾਂ ਆਲੇ ਦੁਆਲੇ ਸੁਣ ਰਹੇ ਹਾਂ, ਸਿੰਘਾਂ ਨੂੰ ਜਿਨ੍ਹਾਂ ਨੇ ਪ੍ਰਸ਼ਾਦੇ ਛਕਾਏ ਉਹਨਾਂ ਨੂੰ ਵੀ ਘਰਾਂ 'ਚੋਂ ਚੁੱਕ ਚੁੱਕ ਕੇ ਕੋਹ ਕੋਹ ਕੇ ਮਾਰਿਆ, ਦਰਿਆਵਾਂ 'ਚ ਸੁੱਟਿਆ। ਪ੍ਰਸ਼ਾਦਾ ਛਕਾਉਣ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ। ਭਾਈ ਤਾਰੂ ਸਿੰਘ ਦਾ ਔਰ ਕੋਈ ਕਸੂਰ ਨਹੀਂ, ਕੇਵਲ ਜੂਝਣ ਵਾਲੇ ਜੁਝਾਰੂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦਾ ਸੀ। ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਅਗਲੇ ਪਿੰਡ ਦੇ ਵਿੱਚ ਰਾਤ ਕੱਟੀ ਹੈ। ਉੱਥੋਂ ਦੇ ਨੌਜਵਾਨ ਇਕੱਠੇ ਹੋਏ ਆ, ਭਾਈ ਤਾਰੂ ਸਿੰਘ ਨੂੰ ਕਹਿਣ ਲੱਗੇ ਸਾਨੂੰ ਆਗਿਆ ਦਿਓ, ਆ ਜਿੰਨੇ ਸਿਪਾਹੀ ਆਏ ਇਹਨਾਂ ਨੂੰ ਮਾਰ ਦਿੰਦੇ ਹਾਂ, ਤੁਹਾਨੂੰ ਛੁਡਾ ਲੈਂਦੇ ਹਾਂ। ਭਾਈ ਤਾਰੂ ਸਿੰਘ ਕਹਿਣ ਲੱਗੇ ਨਹੀਂ ਵੀਰੋ, ਮੈਨੂੰ ਤੁਸੀਂ ਛੁਡਾ ਲਓਗੇ ਪਰ ਜ਼ਕਰੀਆ ਖਾਨ ਜ਼ਾਲਮ ਹੈ, ਤੁਹਾਡੇ ਸਾਰੇ ਪਿੰਡ ਦੇ ਉੱਤੇ ਜ਼ੁਲਮ ਕਰੇਗਾ। ਕਹਿਣ ਲੱਗੇ ਫਿਰ ਕੋਈ ਸੇਵਾ? ਕਹਿੰਦੇ ਹਾਂ, ਜੇ ਮੈਨੂੰ ਪਿਆਰ ਕਰਦੇ ਹੋ ਤਾਂ ਜਿਵੇਂ ਮੈਂ ਸਿੰਘਾਂ ਨੂੰ ਭੋਜਨ ਛਕਾਉਂਦਾ ਸੀ ਤੁਸੀਂ ਵੀ ਘਰਾਂ ਦੇ ਵਿੱਚ ਲੋਹ ਲੰਗਰ ਤਿਆਰ ਕਰਕੇ ਪ੍ਰਸ਼ਾਦਾ ਉਹ ਸਿੰਘਾਂ ਨੂੰ ਛਕਾਇਆ ਕਰੋ। ਭਾਈ ਤਾਰੂ ਸਿੰਘ ਨੂੰ ਲਾਹੌਰ ਲੈ ਕੇ ਗਏ, ਜ਼ਕਰੀਆ ਖਾਨ ਦੇ ਦਰਬਾਰ 'ਚ ਪੇਸ਼ ਕੀਤਾ। ਲਾਲਚ ਦਿੱਤੇ ਹੈ ਕਿ ਆ ਧਰਮ ਛੱਡ ਦੇ। ਭਾਈ ਤਾਰੂ ਸਿੰਘ ਕਹਿਣ ਲੱਗੇ ਆ ਮੈਨੂੰ ਮੇਰੇ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਖੰਡੇ ਦੀ ਪੌਲ ਬਖਸ਼ਿਸ਼ ਕੀਤੀ ਹੈ, ਜਿੱਥੇ ਚੂਲਾ ਕੇਸਾਂ ਦੇ ਵਿੱਚ ਪਾਇਆ, ਅੰਮ੍ਰਿਤ ਛਕਾਇਆ, ਨੇਤਰਾਂ 'ਚ ਪਾਇਆ, ਇਹ ਗੁਰੂ ਦੀ ਸਿੱਖੀ ਸਦਾ ਲਈ ਮੇਰੇ ਨਾਲ ਜਾਵੇਗੀ। ਆ ਕੇਸ ਮੇਰੇ ਗੁਰੂ ਦੀ ਮੋਹਰ ਨੇ, ਇਹ ਮੈਂ ਕਦੇ ਨਹੀਂ ਤਿਆਗ ਸਕਦਾ। ਮੈਨੂੰ ਇਹ ਆਪਣੀ ਜਾਨ ਤੋਂ ਪਿਆਰੇ ਹੈ, ਮੈਂ ਤੇਰਾ ਧਰਮ ਨਹੀਂ ਪ੍ਰਵਾਨ ਕਰਨਾ, ਕੇਸ ਨਹੀਂ ਕਤਲ ਕਰਾ ਸਕਦਾ। ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇਗੀ, ਮੈਂ ਅਰਦਾਸ ਕਰਕੇ ਆਇਆ। ਜ਼ਕਰੀਆ ਖਾਨ ਕਹਿਣ ਲੱਗਾ ਜਿਹੜੇ ਕੇਸਾਂ 'ਤੇ ਤੈਨੂੰ ਮਾਣ ਹੈ ਇਹ ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਅਸੀਂ ਲਾ ਦੇਣੇ, ਕੇਸ ਕੱਟ ਦੇਣੇ ਆ। ਸਿੰਘ ਦੇ ਮੁੱਖੋਂ ਬਚਨ ਨਿਕਲਿਆ, ਜਪਜੀ ਸਾਹਿਬ ਦੇ ਅਭਿਆਸੀ ਸੀ ਗੁਰਮੁਖਾਂ ਤੋਂ ਸੁਣਿਆ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਇਹ ਜ਼ਕਰੀਆ ਖਾਨ ਤੂੰ ਸਾਨੂੰ ਕਹਿਣਾ ਜੁੱਤੀਆਂ ਸਿਰ 'ਚ ਮਾਰ ਕੇ ਕੇਸ ਲਾ ਦੇਵਾਂਗੇ, ਅਸੀਂ ਜੁੱਤੀ ਮਾਰ ਮਾਰ ਤੇਰੇ ਸਿਰ ਦੇ ਉੱਤੇ ਤੈਨੂੰ ਨਰਕਾਂ ਦੇ ਵਿੱਚ ਛੱਡ ਕੇ ਫੇਰ ਇਹ ਸਰੀਰ ਛੱਡਾਂਗੇ। ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖਾਨ ਨੇ ਉਸ ਵੇਲੇ ਗੁਰਸੰਗਤ ਜੀ ਹੁਕਮ ਦਿੱਤਾ ਕਿ ਇਹਦੇ ਕੇਸ ਕਤਲ ਕਰ ਦਿਓ, ਜੂੜਾ ਕੱਟ ਦਿਓ। ਤੁਸੀਂ ਸਾਰੇ ਜਾਣਦੇ ਹੋ ਇੱਥੇ ਕਈ ਵਾਰੀ ਅਸੀਂ ਕਮਜ਼ੋਰੀ ਵਿਖਾ ਦਿੰਦੇ ਹਾਂ ਸਿੱਖਾਂ ਦੀਆਂ ਜਿਹੜੀਆਂ ਅਜਮਤਾਂ, ਕਿਉਂਕਿ ਸ਼ਬਦ ਦੀ ਕਮਾਈ ਕਰਦੇ ਆ। ਗੁਰੂ ਦੀ ਬਖਸ਼ਿਸ਼ ਦੇ ਪਾਤਰ ਸੀ, ਜਿਉਂਦਿਆਂ ਉਹਨਾਂ ਨੇ ਸਿੱਖੀ ਨਿਭਾਈ, ਅਖੀਰ 'ਤੇ ਗੁਰੂ ਉਹਨਾਂ ਦੀ ਸਿੱਖੀ ਨਿਭਾਉਂਦਾ ਹੈ। ਗੁਰੂ ਨੇ ਕਿਰਪਾ ਕੀਤੀ, ਗੁਰੂ ਅੰਗ ਸੰਗ ਹੋਇਆ। ਜਦੋਂ ਕੇਸ ਕਤਲ ਕਰਨ ਲਈ ਕੈਂਚੀ ਚਲਾਈ ਹੈ, ਕੈਂਚੀ ਚੱਲੀ ਨਹੀਂ, ਕੇਸ ਕਹਿੰਦੇ ਲੋਹੇ ਦੀਆਂ ਤਾਰਾਂ ਵਾਂਗੂ ਹੋ ਗਏ ਆ, ਕੇਸ ਕੱਟੇ ਨਹੀਂ ਗਏ। ਭਾਈ ਤਾਰੂ ਸਿੰਘ ਦੇ ਜਦੋਂ ਕੇਸ ਕੱਟੇ ਨਹੀਂ ਗਏ, ਖੋਪਰੀ ਲਾਉਣ ਦਾ ਹੁਕਮ ਹੋਇਆ। ਤੁਸੀਂ ਇਤਿਹਾਸ ਦੇ ਸਰੋਤੇ ਬੈਠੇ ਹੋ, ਰੋਜ਼ਾਨਾ ਇੱਥੇ ਸ਼ਾਮ ਨੂੰ 4 ਵਜੇ ਤੋਂ 5:15 ਤੱਕ ਇਤਿਹਾਸ ਦੀ ਕਥਾ ਹੁੰਦੀ ਆ। ਤੁਸੀਂ ਰੋਜ਼ਾਨਾ ਜਿੱਥੇ ਇੱਥੇ ਬੈਠ ਕੇ ਘਰਾਂ 'ਚ ਬੈਠ ਕੇ ਸਰਵਣ ਕਰਦੇ ਹੋ, ਇਤਿਹਾਸ ਦੇ ਵਿੱਚ ਵਿਸ਼ੇਸ਼ ਤੌਰ 'ਤੇ ਜ਼ਿਕਰ ਹੈ ਕਿ ਜ਼ਾਲਮਾਂ ਨੇ ਮੱਥੇ ਤੋਂ ਭਾਈ ਤਾਰੂ ਸਿੰਘ ਦੀ ਖੋਪੜੀ ਲਾਉਣੀ ਸ਼ੁਰੂ ਕੀਤੀ ਆ। ਆ ਗਿੱਚੀ ਤੱਕ ਕਹਿੰਦੇ ਖੋਪੜੀ ਨੂੰ ਉਤਾਰਿਆ ਗਿਆ, ਦੂਸਰੇ ਪਾਸਿਓਂ ਫੇਰ ਸੈਣੀ ਦੇ ਨਾਲ, ਟੀਸੀ ਦੇ ਨਾਲ। ਜਿਸ ਵੇਲੇ ਭਾਈ ਤਾਰੂ ਸਿੰਘ ਦੇ ਕਹਿੰਦੇ
ਖੋਪਰੇ ਨੂੰ ਇਧਰਲੇ ਪਾਸੇ ਲਾਉਣਾ ਸ਼ੁਰੂ ਕੀਤਾ ਹੈ। ਸਰੀਰ ਦੇ ਵਿੱਚੋਂ ਖੂਨ, ਬੜਾ ਸੁੰਦਰ ਚਿਹਰਾ ਭਾਈ ਸਾਹਿਬ ਦਾ, ਬੜਾ ਸੋਹਣਾ ਦਾੜਾ, ਖੂਨ ਅਤੇ ਬੋਟੀਆਂ ਦੇ ਨਾਲ ਗੁਰਸੰਗਤ ਜੀ ਸਾਰਾ ਸਰੀਰ ਭਿੱਜ ਗਿਆ, ਪਰ ਅਡੋਲ ਰਹੇ ਆ, ਜਪ ਜੀ ਦਾ ਪਾਠ ਕਰ ਰਹੇ ਆ। ਭਾਈ ਰਤਨ ਸਿੰਘ ਭੰਗੂ ਨੇ ਤਾਂ ਲਿਖਿਆ, ਕਹਿੰਦੇ ਹੱਥ ਬੰਨਣ ਲੱਗੇ ਸੀ, ਭਾਈ ਤਾਰੂ ਸਿੰਘ ਕਹਿੰਦੇ ਹੱਥ ਨਾ ਬੰਨੋ, ਮੈਂ ਅਡੋਲ ਰਵਾਂਗਾ, ਗੁਰੂ ਦੀ ਕਿਰਪਾ ਹੈ, ਤੁਸੀਂ ਜੋ ਕਰਨਾ ਕਰ ਲਓ। ਮੈਂ ਸੰਖੇਪ ਬੇਨਤੀ ਕਰਾਂ, ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰੀ ਗਈ, 22 ਦਿਨ ਭਾਈ ਤਾਰੂ ਸਿੰਘ ਨਖਾਸ ਚੌਂਕ 'ਚ ਬੈਠੇ ਰਹੇ ਆ। ਇਤਿਹਾਸ ਕਹਿੰਦਾ ਉਹਨਾਂ ਨੂੰ ਟੋਏ 'ਚ ਵੀ ਸੁੱਟਿਆ ਗਿਆ, ਸਿੰਘਾਂ ਨੇ ਬਿਠਾਏ ਆ। ਭਾਈ ਸਵੇਕ ਸਿੰਘ ਜੀ ਇੱਥੇ ਸ਼ਹੀਦੀ ਨਹੀਂ ਹੁੰਦੀ, ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪਿਆ, ਬੜੇ ਯਤਨ ਕੀਤੇ ਪਰ ਪਿਸ਼ਾਬ ਦਾ ਬੰਨ ਨਹੀਂ ਖੁੱਲ੍ਹਿਆ, ਬੜੀ ਤਕਲੀਫ 'ਚ ਸੀ। ਅਖੀਰ ਸਵੇਕ ਸਿੰਘ ਨੂੰ ਵਿਚੋਲਾ ਪਾ ਕੇ ਬੇਨਤੀ ਕੀਤੀ ਹੈ, ਭਾਈ ਤਾਰੂ ਸਿੰਘ ਕਹਿੰਦਾ ਜਿਨ੍ਹਾਂ ਸਿੰਘਾਂ ਨੂੰ ਮੈਂ ਪ੍ਰਸ਼ਾਦਾ ਛਕਾਉਂਦਾ ਸੀ ਉਹ ਪੰਥ ਨੂੰ ਬੇਨਤੀ ਕਰੋ, ਜਿਵੇਂ ਉਹ ਕਹਿਣਗੇ ਉਵੇਂ ਹੋਵੇਗਾ। ਭਾਈ ਸਵੇਕ ਸਿੰਘ ਨੇ ਪੰਥ ਦੇ ਅੱਗੇ ਬੇਨਤੀ ਕੀਤੀ, ਉਹ ਸਿੰਘਾਂ ਨੇ ਜਦੋਂ ਸੁਣਿਆ ਕਿ ਭਾਈ ਤਾਰੂ ਸਿੰਘ ਨੇ ਵਚਨ ਕੀਤਾ ਸੀ, ਤਾਂ ਖਾਲਸੇ ਨੇ ਕਿਹਾ ਭਾਈ ਤਾਰੂ ਸਿੰਘ ਦੇ ਚਰਨਾਂ ਦੀ ਦਾਸੀ, ਉਹਨਾਂ ਦਾ ਜੋੜਾ ਜ਼ਕਰੀਏ ਦੇ ਸਿਰ 'ਚ ਮਾਰੋ, ਫੇਰ ਆਰਾਮ ਮਿਲੇਗਾ। ਉਹ ਜ਼ਕਰੀਏ ਦੇ ਸਿਰ ਵਿੱਚ ਭਾਈ ਤਾਰੂ ਸਿੰਘ ਦੀ ਜੁੱਤੀ ਮਾਰਦੇ ਰਹੇ, ਜਦੋਂ ਜੁੱਤੀ ਮਾਰਦੇ ਸੀ ਆਰਾਮ ਮਿਲਦਾ ਸੀ, ਪਿਸ਼ਾਬ ਦਾ ਬੰਨ ਖੁੱਲ੍ਹ ਜਾਂਦਾ ਸੀ, ਜਦੋਂ ਹਟ ਜਾਂਦੇ ਫੇਰ ਦਰਦ ਹੁੰਦਾ। ਜ਼ਕਰੀਆ ਆਪ ਕਹਿ ਕੇ ਸਿੰਘ ਦੀ ਜੁੱਤੀ ਸਿਰ 'ਚ ਮਰਵਾਉਂਦਾ ਸੀ, 22ਵੇਂ ਦਿਨ ਜੁੱਤੀਆਂ ਖਾਂਦਾ ਖਾਂਦਾ ਨਰਕ ਸੁਧਾਰ ਗਿਆ। ਭਾਈ ਸਵੇਕ ਸਿੰਘ ਨੇ ਆ ਕੇ ਦੱਸਿਆ ਕਿ ਭਾਈ ਜੀ 22 ਦਿਨ ਹੋ ਗਏ ਆ ਬਿਨਾਂ ਖੋਪੜੀ ਤੋਂ ਜਪਜੀ ਸਾਹਿਬ ਦੇ ਅਖੰਡ ਪਾਠ ਜਾਪ ਕਰਦੇ ਆਪ ਜੀ ਨੂੰ, ਜਾ ਪਾਪੀ ਆ ਜਿਹੜਾ ਜ਼ਾਲਮ ਆ ਉਹ ਨਰਕ ਸੁਧਾਰ ਗਿਆ, ਤੁਹਾਡਾ ਵਚਨ ਗੁਰੂ ਨੇ ਪੂਰਾ ਕਰ ਦਿੱਤਾ ਹੈ, ਕੋਈ ਇੱਛਾ? ਕਹਿਣ ਲੱਗੇ ਹਾਂ, ਅੰਮ੍ਰਿਤ ਸਰੋਵਰ ਦੇ ਵਿੱਚੋਂ ਜਲ ਲਿਆ ਕੇ ਮੇਰਾ ਆਖਰੀ ਇਸ਼ਨਾਨ ਕਰਾ ਦਿਓ। ਆ ਅੰਮ੍ਰਿਤਸਰ ਸਰੋਵਰ ਦਾ ਜਲ ਲਾਹੌਰ ਲੈ ਕੇ ਗਏ ਹੈ, ਅਖੀਰਲਾ ਇਸ਼ਨਾਨ ਜਿਉਂਦਿਆਂ ਦਾ ਹੋਇਆ ਹੈ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਹੈ, ਜਪਜੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ ਕਹਿ ਕੇ ਸੀਸ ਝੁਕਾਇਆ ਤੇ ਗੁਰੂ ਚਰਨਾਂ ਦੇ ਵਿੱਚ ਹੀ ਸੀਸ ਭੇਟ ਕਰ ਦਿੱਤਾ। ਉਸ ਮਹਾਨ ਸ਼ਹੀਦ ਭਾਈ ਤਾਰੂ ਸਿੰਘ, ਅੱਜ ਜਿਹੜੇ ਅਰਬਾਂ ਖਰਬਾਂ ਦੀਆਂ ਕੋਠੀਆਂ ਹਵੇਲੀਆਂ ਬਣਾ ਲੈਂਦੇ ਆ ਤੇ ਉਹਨਾਂ ਦੇ ਬਾਥਰੂਮਾਂ 'ਚ ਕੇਸ ਕੱਟਣ ਵਾਲੀਆਂ ਮਸ਼ੀਨਾਂ ਰੱਖਦੇ ਆ, ਮੈਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਭਾਵੇਂ ਤਸਵੀਰਾਂ ਪ੍ਰਤੀਕ ਰੂਪ ਵਿੱਚ ਨੇ, ਇਹਨਾਂ ਨੂੰ ਮੰਨਣਾ ਪੂਜਣਾ ਨਹੀਂ ਹੈ, ਪਰ ਮੈਂ ਬੇਨਤੀ ਕਰਾਂ ਜਿਹੜੇ ਸੀਸੇ ਮੂਹਰੇ ਖੜ੍ਹ ਕੇ ਤੁਸੀਂ ਕੇਸ ਕਤਲ ਕਰਦੇ ਹੋ ਉੱਥੇ ਇੱਕ ਭਾਈ ਤਾਰੂ ਸਿੰਘ ਦੀ ਤਸਵੀਰ ਵੀ ਲਾ ਲਓ, ਕਿਤੇ ਤੁਹਾਡਾ ਮਨ ਤੁਹਾਨੂੰ ਪੁੱਛੇ ਕਿ ਇਹ ਗੁਰੂ ਦੇ ਸਿੱਖ ਨੇ ਤਾਂ ਖੋਪਰੀ ਲਹਾ ਲਈ, ਧਰਮ ਨਹੀਂ ਛੱਡਿਆ, ਅਤੇ ਇਹਨਾਂ ਦੀਆਂ ਕੁਰਬਾਨੀਆਂ ਬਦਲੇ ਅਸੀਂ ਕਰੋੜਾਂ ਦੀਆਂ ਕੋਠੀਆਂ 'ਚ ਬੈਠਿਆਂ ਅਤੇ ਕੇਸ ਗੁਰੂ ਦੀ ਮੋਹਰ ਕੱਟ ਰਹੇ ਹਾਂ। ਜਿਹੜੇ ਕੇਸ ਕੱਟਦੇ ਹੋ ਅੱਜ ਤੋਂ ਗੁਰੂ ਦੇ ਚਰਨਾਂ 'ਚ ਅਰਦਾਸ ਕਰੋ, ਕੇਸ ਕੱਟਣੇ ਛੱਡ ਦਈਏ, ਉਹਨਾਂ ਦੀ ਕੁਰਬਾਨੀ ਨੂੰ ਸਦਾ ਹੀ ਨਮਸਕਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਮਨ ਤਨ ਰੱਤਾ ਸੱਚ ਰੰਗ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਦਾ ਮਨ ਵੇ ਤਨ ਵੇ ਸੱਚੇ ਨਾਮ ਦੇ ਰੰਗ ਵਿੱਚ ਰੰਗਿਆ

0: ਦੇ ਜਿਹੜੇ ਰੰਗ ਪ੍ਰੇਮ ਹੈ, ਵਿਸ਼ਿਆਂ ਦਾ ਮੋਹ ਹੈ, ਇਹ ਕੂੜੇ ਹੈ, ਸਦਾ ਨਹੀਂ ਰਹਿੰਦੇ।
1: ਦਸਨ ਸਭੇ ਸਾਰ,
0: ਅਖੀਰ ਜਦੋਂ ਸਰੀਰ ਜਵਾਬ ਦੇ ਜਾਂਦਾ ਉਦੋਂ ਸਾਰੇ ਸਾਰ ਸਵਾਦ ਹੀ ਨਿਆਈ ਬੇਅਰਥ ਫਜ਼ੂਲ ਜਾਪਦੇ ਹੈ।
1: ਹਰ ਅੰਮ੍ਰਿਤ ਬੂੰਦ ਸੁਹਾਵਣੀ,
0: ਜਿਹੜੇ ਨਾਮ ਅੰਮ੍ਰਿਤ ਦੀ ਸਹਿਜ ਧੁਨ ਵਿੱਚੋਂ ਜਿਹੜੀ ਬੂੰਦ ਪ੍ਰਾਪਤ ਹਿਰਦੇ ਘਰ ਵਿੱਚ ਹੁੰਦੀ ਹੈ, ਸੁਹਾਵਣੀ, ਸੁੱਖ ਦੇਣ ਵਾਲੀ, ਸ਼ਾਂਤੀ ਦੇਣ ਵਾਲੀ ਹੈ।
1: ਸਾਧੂ ਪੀਵਣ ਹਾਰ,
0: ਉਹ ਜਿਹੜੀ ਬੂੰਦ ਹੈ ਅੰਮ੍ਰਿਤ ਬੂੰਦ, ਉਹ ਸਾਧੂ ਕਹੀਏ ਪੂਰੇ ਗੁਰੂ ਨੂੰ ਮਿਲ ਕਰਕੇ ਉਹਦੀ ਪ੍ਰਾਪਤੀ ਹੁੰਦੀ ਹੈ ਜਦੋਂ।

0: ਹੁੰਦਾ, ਅੰਮ੍ਰਿਤ ਰਸ ਪ੍ਰਾਪਤ ਹੋ ਜਾਂਦਾ ਨਾਮ ਵਿੱਚੋਂ, ਤਾਂ ਫਿਰ ਸਰੀਰ ਦਾ ਬਣ ਤ੍ਰਿਣ ਰੋਮ ਰੋਮ ਕਹਿੰਦੇ ਉਸ ਵੇਲੇ ਮੌਲਿਆ ਮਸਤ ਹੋ ਜਾਂਦਾ, ਆਨੰਦਿਤ ਹੋ ਜਾਂਦਾ।
1: ਸਮਰੱਥ ਪੁਰਖ ਅਪਾਰ,
0: ਫਿਰ ਉਹ ਪਾਰਾਵਾਰ ਅੰਤ ਤੋਂ ਰਹਿਤ ਪੁਰਖ ਕਹੀਏ, ਪੂ ਆਦਿਕ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ, ਪੁਰਸਾਰਥ ਦੇਣ ਵਾਲਾ ਪੁਰਖ, ਸਮਰੰਥ ਕਹੀਏ, ਕਹਿੰਦੇ ਉਹ ਸਮਰੱਥ ਹੈ। ਇੱਥੇ ਸੱਸੇ ਦੇ ਟਿੱਪੀ, ਮੰਮੇ ਦੇ ਪੈਰ, ਚਰਾਰਾ ਤੇ ਥੱਥਾ, ਇਹ ਸਮਰੱਥ ਨੀ। ਸੱਸਾ ਮੰਮਾ ਰਾਰਾ ਤੇ ਥੱਥਾ ਉਹ ਸਮਰੱਥ, ਇੱਥੇ ਸਮਰੱਥ ਮੰਮੇ ਤੇ, ਜਦੋਂ ਆਪਾਂ ਸੱਸੇ ਤੇ ਟਿੱਪੀ ਤੇ ਪੈਰ ਚਰਾਰਾ ਇਹ ਬੋਲਾਂਗੇ। ਭਾਈ ਸਾਹਿਬ ਨੇ ਠੀਕ ਪਾਠ ਕੀਤਾ। ਕਈ ਗੁਰਮੁਖ ਪਿਆਰੇ ਜਿਹਨਾਂ ਨੂੰ ਸੋਝੀ ਨਹੀਂ ਹੁੰਦੀ, ਉਹ ਕਹਿ ਦਿੰਦੇ ਆ ਜੀ ਇਹਨਾਂ ਨੇ ਗਲਤ ਪਾਠ ਕੀਤਾ। ਉਹ ਭਲਿਓ ਪਹਿਲਾਂ ਸੰਥਿਆ ਲੈ ਲਿਓ, ਫੇਰ ਉਂਗਲਾਂ ਚੁੱਕਿਆ ਕਰੋ। ਕਈ ਭੁੱਲੜ ਕਹਿਣਗੇ, ਆ ਕਮੈਂਟਾਂ 'ਚ ਲਿਖੀ ਜਾਣਗੇ ਜੀ ਇਹਨਾਂ ਨੇ ਆਹ ਗਲਤ ਪਾਠ ਕਰਤਾ, ਉਹ ਗਲਤ ਪਾਠ ਕਰਤਾ। ਭਲਿਓ ਲੋਕੋ, ਜਿਹੜਾ ਪੈਰ ਚੱਖਰ ਹੁੰਦਾ ਹੈ, ਜਿਹੜੀ ਟਿੱਪੀ ਹੈ, ਕਦੇ ਮਹਾਰ ਨਹੀਂ ਪੜ੍ਹ ਕੇ ਵੇਖ ਲਿਓ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਉਹ ਜਿਹੜਾ ਵਾਹਿਗੁਰੂ ਹੈ ਸਮਰੱਥ ਹੈ, ਐਸਾ ਜਿਹੜਾ ਸਮਰੱਥ ਵਾਹਿਗੁਰੂ ਹਰੀ ਹੈ, ਇਹ ਜੀਵਨ ਰੂਪੀ ਸਾਵਣ ਦੇ ਮਹੀਨੇ ਦੇ ਵਿੱਚ ਹੀ ਸਾਡੀ ਲੋਚ ਹੈ ਕਿ ਉਹਦਾ ਮਿਲਾਪ ਹੋ ਜਾਵੇ।
1: ਕਰਮ ਮਿਲਾਵਣ ਹਾਰ,
0: ਇੱਥੇ ਜਿਹੜੇ ਅਸੀਂ ਕੰਮ ਕਰਦੇ ਹਾਂ ਉਹ ਕਰਮ, ਜਾਂ ਜਿਹੜੇ ਪਿਛਲੇ ਕਰਮ ਉਹਨਾਂ ਦੀ ਗੱਲ ਨਹੀਂ, ਕਰਮ ਮਿਲਾਵਣ ਹਾਰ। ਇੱਥੇ ਕਰਮ ਨਦਰ ਹੈ, ਮੇਹਰ ਹੈ, ਉਹਦੀ ਜਿਹੜੀ ਕਰਮ ਬਖਸ਼ਿਸ਼ ਨਦਰ ਹੈ ਉਹ ਮਿਲਾਉਂਦੀ ਹੈ।
1: ਸਖੀਏ ਪ੍ਰਭ ਪਾਇਆ,
0: ਜਿਨ੍ਹਾਂ ਜਗਿਆਸੂ ਗੁਰਸਿੱਖ ਸਖੀਆਂ ਨੇ, ਮਹਾਤਮਾ ਰੂਪੀ ਸਖੀਆਂ ਨੇ, ਉਹ ਪ੍ਰਭੂ ਹੀ

0: ਹੇ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਜੀ ਦਇਆ ਕਰੋ।
1: ਸ਼ਬਦ ਸਵਾਰਨ ਹਾਰ
0: ਆਪਣੇ ਸ਼ਬਦ ਦੀ ਦਾਤ ਬਖਸ਼ਿਸ਼ ਕਰੋ, ਤੁਹਾਡਾ ਸ਼ਬਦ ਜੀਵਨ ਨੂੰ ਸਵਾਰਨ ਵਾਲਾ ਹੈ।
1: ਸਾਵਣ ਤਿਨਾ ਸੁਹਾਗਣੀ
0: ਇਹ ਜੀਵਨ ਰੂਪੀ ਸਾਵਣ ਜਾਂ ਸਾਵਣ ਦਾ ਮਹੀਨਾ ਉਹਨਾਂ ਲਈ ਇਹ ਭਲਾ ਹੈ ਜਿਹੜੀਆਂ ਸੁਹਾਗਣੀ ਜਿਹੜੀ ਵਾਹਿਗੁਰੂ ਪਤੀ ਦੇ ਸਹੁ ਆਂਗਣ ਦੇ ਵਿੱਚ ਇੱਕ ਅਕਾਲ ਪੁਰਖ ਤੋਂ ਇੱਕ ਗੁਰੂ ਤੋਂ ਬਿਨਾਂ ਹੋਰ

0: ਕੋਈ ਝੂਠੇ ਹਾਰ ਗਲ ਚ ਨਹੀਂ ਪਾਏ ਹੋਏ, ਉਹਨਾਂ ਨੇ ਆਪਣੇ ਹਿਰਦੇ ਰੂਪੀ ਗਲੇ ਦੇ ਵਿੱਚ ਉਹ ਵਾਹਿਗੁਰੂ ਦੇ ਨਾਮ ਰੂਪੀ ਹਾਰ ਨੂੰ ਪਰੋਇਆ ਹੈਗਾ। ਨਾਮ ਦਾ ਹਾਰ ਪਹਿਨੇ ਆ, ਝੂਠੇ ਹਾਰਾਂ ਦੀ ਕੋਈ ਸੋਭਾ ਚਾਰਕ ਦਿਹਾੜੇ ਹੁੰਦੀ ਆ, ਜਿਹੜਾ ਨਾਮ ਰੂਪੀ ਹਾਰ ਹੈ ਉਹ ਸਦਾ ਲਈ ਆ। ਸਤਿਗੁਰੂ ਮਹਾਰਾਜ ਨੇ ਸਾਵਣ ਦੇ ਮਹੀਨੇ ਰਾਹੀਂ ਜੋ ਬਖਸ਼ਿਸ਼ ਕੀਤੀ ਉਹ ਆਪ ਸੰਗਤਾਂ ਨੇ ਵਿਸਥਾਰ ਦੇ ਨਾਲ ਸਰਵਣ ਕੀਤੀ ਹੈ। ਆਹ ਜੋ ਲੜੀਵਾਰ ਸ਼ਬਦ ਚੱਲ ਰਹੇ ਹੈ 7:45 ਤੋਂ ਲੈ ਕਰਕੇ 9 ਵਜੇ ਤੱਕ, ਕਿਉਂਕਿ ਲੜੀਵਾਰ ਸ਼ਬਦ ਲੜੀਵਾਰ ਕਥਾ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਸੀ, ਉਹ ਕਥਾ ਰਹਿ ਜਾਂਦੀ ਸੀ, ਲੰਮੇ ਸਮੇਂ ਤੋਂ ਸੰਪੂਰਨ ਨਹੀਂ ਸੀ ਹੋਈ। ਬੜੇ ਗੁਰਮੁਖਾਂ ਵੱਲੋਂ ਸੰਗਤਾਂ ਵੱਲੋਂ ਹੁਕਮ ਆਉਂਦਾ ਸੀ ਕਿ ਲੜੀਵਾਰ ਕਥਾ ਵੀ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਲੜੀਵਾਰ ਕਥਾ ਸੰਪੂਰਨ ਹੋ ਸਕੇ। ਇਸ ਕਰਕੇ ਮਾਣਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ, ਜਿਨ੍ਹਾਂ 'ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਸੋਝੀ ਦਿੱਤੀ, ਉਹਨਾਂ ਨੇ ਫਿਰ ਇਹ ਸਮਾਂ 7:45 ਦੀ ਥਾਂ 'ਤੇ ਗੁਰਸੰਗਤ ਜੀ 1.25 ਘੰਟਾ ਕਰ ਦਿੱਤਾ। ਨੌ ਵਜੇ ਤੱਕ ਹੁੰਦੀ ਆ। ਆਓ ਲੜੀਵਾਰ ਜਿਹੜੀ ਕਥਾ ਦਾ ਸ਼ਬਦ ਹੈ ਭਗਤ ਬਾਣੀ ਦੇ ਵਿੱਚੋਂ ਮਾਰੂ ਰਾਗ 'ਚ 1105 ਅੰਗ 'ਤੇ ਸਰਵਣ ਕਰੋ ਜੀ।
1: ਮਾਰੂ ਕਬੀਰ ਜੀਓ,
0: ਭਗਤ ਕਬੀਰ ਜੀ ਦਾ ਸ਼ਬਦ ਸਤਿਗੁਰੂ ਜੀ ਇੱਥੇ ਅੰਕਿਤ ਕਰਕੇ ਬਖਸ਼

ਮਾਨੇ ਮੂਰਖਾ, ਤੂੰ ਆਪਣਾ ਦੀਨ ਵਿਸਾਰਿਓ, ਦੀਨ ਧਰਮ ਭੁਲਾ ਲਿਆ, ਤੂੰ ਦੀਨ ਨੂੰ ਛੱਡ ਬੈਠਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਤੇਰਾ ਧਰਮ ਹੈ ਉਹ ਕੂੜੇ ਲਾਲਚਾਂ ਦੇ ਵਿੱਚ ਲੱਗ ਕੇ ਮਾਇਆ ਮੋਹ ਭਰਮ ਭੈ ਭੁੱਲੇ ਸੁੱਤਧਾਰਾ ਸਿਉਂ ਪ੍ਰੀਤ ਲਗਾਏ, ਤੂੰ ਧਰਮ

0: ਜਿਹੜੇ ਕਰਮ ਕਰਨ ਵਾਲੇ ਇਸ ਸੰਗਤ ਵਿਚ ਮਿਲਣਾ ਸੀ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਦੇ ਨੀ ਕੀਤਾ
1: ਰਚਿਓ ਧੰਦਾ ਝੂਠ
0: ਝੂਠੇ ਜਿਹੜੇ ਪ੍ਰਪੰਚ ਨੇ ਧੰਦੇ ਆ ਉਹਨਾਂ ਦੇ ਵਿਚ ਰਚਿਆ ਹੋਇਆ ਖਪਤ ਹੋ
1: ਰਿਹਾ
0: ਕਹਿੰਦੇ ਜਿਵੇਂ ਸਵਾਨ ਕੁੱਤਾ ਸੂਕਰ ਸੂਰ ਬਾਏ ਕਾਂ ਇਹ ਬਾਇਸ ਕਾਂ ਇਹ ਜਿਵੇਂ ਭਟਕਦੇ ਆ ਹਮੇਸ਼ਾ ਕਹਿੰਦੇ ਗੰਦਗੀ ਚ ਮੂੰਹ ਮਾਰਦੇ ਆ ਇਹਨਾਂ ਦੀ ਤਰ੍ਹਾਂ ਤੋਂ ਨਾਮ ਅੰਮ੍ਰਿਤ ਨੂੰ ਛੱਡ ਕੇ ਤੱਤ ਵਸਤੂ ਨੂੰ ਛੱਡ ਕੇ

0: ਜਿਹੜਾ ਕਾਂ ਗੰਦਗੀ ਤੇ ਭਟਕਦਾ ਰਹਿੰਦਾ, ਇਵੇਂ ਤੂੰ ਵਿਸ਼ੇ ਵਿਕਾਰਾਂ ਚ ਨਸ਼ਿਆਂ ਚ ਭਟਕਦਾ ਫਿਰ ਰਿਹਾ, ਜੀਵਨ ਵਿਅਰਥ ਗੁਆਰਿਆ, ਸੰਗਤ ਚ ਨਹੀਂ ਮਿਲ ਰਿਹਾ।
1: ਆਪਸ ਕਉ ਦੀਰਘ ਕਰ ਜਾਣਾ।
0: ਜੇ ਕੋਈ ਗੁਰਮੁਖ ਸਤਸੰਗੀ ਤੈਨੂੰ ਸਮਝਾਉਂਦਾ ਵੀ ਸੰਗਤ ਕਰ ਲਿਆ ਕਰ, ਭਟਕਣਾ ਵਿਸ਼ੇ ਵਿਕਾਰ ਨਸ਼ੇ ਛੱਡ ਦੇ, ਤਾਂ ਤੂੰ ਕਹਿਣਾ ਵੀ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ। ਆਪਣੇ ਆਪ ਨੂੰ ਤੂੰ ਵੱਡਾ ਦੀਰਘ ਵੱਡਾ ਮੰਨਦਾ, ਸਿਆਣਾ ਮੰਨਦਾ।
1: ਔਰਨ ਕੋ ਲੱਗ ਮਾਤ।
0: ਜੇ ਕੋਈ ਗੁਰਮੁਖ ਤੈਨੂੰ ਸਿੱਖਿਆ ਦਿੰਦਾ ਹੈ, ਤੂੰ ਸਮਝਦਾ ਵੀ ਇਹ ਕੌਣ ਹੈ ਮੈਨੂੰ ਸਮਝਾਉਣ ਵਾਲਾ। ਕਹਿੰਦੇ ਜੀ ਅਕਾਲ ਤਖ਼ਤ ਦਾ ਜਥੇਦਾਰ ਕੌਣ ਹੁੰਦਾ, ਇਹ ਸਿੰਘ ਸਾਹਿਬ ਕੌਣ ਹੁੰਦੇ ਆ ਸਾਨੂੰ ਕਹਿਣ ਵਾਲੇ। ਜਿਹੜੇ ਮੂਰਖ ਵਿਸ਼ਈ ਲੋਕ ਨੇ ਉਹ ਕਹਿੰਦੇ ਆ ਜੀ ਇਹ ਕੌਣ ਹੁੰਦੇ ਆ ਸਾਨੂੰ ਸਿੱਖਿਆ ਦੇਣ ਵਾਲੇ, ਇਹ ਸਾਨੂੰ ਸਿੱਖਿਆ ਕਿਵੇਂ ਦੇ ਸਕਦੇ, ਆਪਣੇ ਆਪ ਨੂੰ ਵੱਡਾ ਮੰਨੀ ਬੈਠਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਦੀਰਘ ਤੇ ਕਹਿੰਦੇ ਦੂਜਿਆਂ ਨੂੰ ਸਾਰਿਆਂ ਨੂੰ ਕੀੜੇ ਮਕੌੜੇ ਸਮਝਦੇ ਹਨ।
1: ਮਨਸਾ ਬਾਚਾ ਕਰਮਨਾ।
0: ਦੂਜਿਆਂ ਨੂੰ ਕਹਿੰਦੇ ਲਘੂ ਮਾਤਰਾ, ਜਿਵੇਂ ਕੰਨਾਂ ਆਦਿਕ ਹੁੰਦੇ ਆ ਲਘੂ ਮਾਤਰਾ ਵਾਂਗੂ ਸਮਝਦਾ।
1: ਮੈਂ ਦੇਖੇ ਦੋਜਕ ਜਾਤ।
0: ਜਿਹੜੇ ਕਹਿੰਦੇ ਮਨਸਾ ਬਾਚਾ ਕਰਮਨਾ, ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਦੇਖੇ ਦੋਜਕ ਜਾਤ, ਜਿਹੜੇ ਨਾਮ ਨਹੀਂ ਜਪਦੇ, ਸੰਗਤ ਨਹੀਂ ਕਰਦੇ, ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਉਹ ਨਰਕ ਜਾਂਦੇ ਵੇਖੇ ਆ।
1: ਕਾਮੀ ਕ੍ਰੋਧੀ ਚਾਤੁਰੀ।
0: ਕਹਿੰਦੇ ਜਿਹੜੇ ਕਾਮੀ ਆ ਵਿਕਾਰੀ ਕ੍ਰੋਧੀ ਨੇ, ਬਹੁਤੇ ਚਤੁਰ ਕਹਾਉਂਦੇ ਆ।
1: ਬਾਜੀਗਰ ਬੇਕਾਮ।
0: ਬਹੁਤੇ ਚੰਚਲ ਮਿਰਤੀ ਵਾਲੇ ਹੁੰਦੇ, ਜਿਵੇਂ ਬਾਜੀਗਰ ਬਾਜੀ ਪਾਉਂਦਾ, ਇੱਕ ਥਾਂ ਟਿਕਦਾ ਨਹੀਂ, ਇਹੋ ਜਿਹੇ ਸੁਭਾਅ ਵਾਲੇ। ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਸਾਰਾ ਚੰਚਲਤਾ ਜਾਂ ਸਿਆਣਪਾਂ ਜਾਂ ਚਤੁਰਾਈ, ਇਹ ਸਭ ਕੁਝ ਫਜ਼ੂਲ ਹੈ ਨਾਮ ਤੋਂ ਬਿਨਾਂ, ਗੁਰੂ ਧਾਰਨ ਤੋਂ ਬਿਨਾਂ, ਸੰਗਤ ਤੋਂ ਬਿਨਾਂ ਸਭ ਕੁਝ ਬੇਅਰਥ ਹੈ।
1: ਨਿੰਦਾ ਕਰਤੇ ਜਨਮ ਸਰਾਨੋ।
0: ਮਹਾਰਾਜ ਕਹਿੰਦੇ ਜਿਹੜੇ ਉਹਨਾਂ ਦਾ ਜੀਵਨ ਆ ਨਿੰਦਿਆ ਕਰਦਿਆਂ, ਸੰਖ ਨਿੰਦਕ ਸਿਰ ਕਰੇ ਭਾਰ, ਉਹ ਅਣਗਿਣਤ ਐਸੇ ਨਿੰਦਕ ਲੋਕ ਨਿੰਦਿਆ ਕਰਦੇ ਜੀਵਨ ਬਤੀਤ ਕਰਦੇ
1: ਆ। ਸਿਮਰਿਓ ਰਾਮ।
0: ਕਦੇ ਵੀ ਰਮੇ ਵਿਆਪਕ ਵਾਹਿਗੁਰੂ ਦਾ ਰਮੰਤੀ ਰਾਮ।

0: ਨਹੀਂ ਕਿ ਅਸੀਂ ਬਚਨ ਕੀਤਾ ਸੀ ਮਾਤਾ ਦੇ ਉਦਰ ਦੇ ਵਿੱਚ, ਉਹ ਚੇਤਾ ਹੀ ਨਹੀਂ, ਯਾਦ ਹੀ ਨਹੀਂ।
1: ਮੂਰਖ ਮੁਗਧ ਗਵਾਰ,
0: ਉਹ ਕਹਿੰਦੇ ਮਨ ਕਰਕੇ ਵੀ ਮੂਰਖ ਨੇ, ਬਾਣੀ ਕਰਕੇ ਵੀ ਮੁਗਧ ਹਨ, ਤੇ ਕਰਮਾਂ ਕਰਕੇ ਗਵਾਰ ਹਨ।
1: ਰਾਮ ਨਾਮ ਜਾਣਿਓ ਨਹੀਂ,
0: ਵਿਆਪਕ ਵਾਹਿਗੁਰੂ ਦੇ ਨਾਮ ਨੂੰ ਉਹਨਾਂ ਨੇ ਜੀਵਨ ਵਿੱਚ ਨਹੀਂ ਜਾਣਿਆ।
1: ਕੈਸੇ ਉਤਰਸ ਪਾਰ,
0: ਭਗਤ ਕਬੀਰ ਜੀ ਸਮਾਪਤੀ ਕਰਦਿਆਂ ਫਰਮਾਉਂਦੇ ਆ, ਕਹਿੰਦੇ ਭਾਈ ਉਹਨਾਂ ਨੇ ਪਾਰ ਕਿਵੇਂ ਉਤਰਨਾ, ਭਾਵ ਨਹੀਂ ਉਤਰਨਾ, ਭਾਵ ਉਹਨਾਂ ਨੇ ਦੋਜਕਾਂ ਚ ਜਾਣਾ, ਨਰਕਾਂ ਚ ਜਾਣਾ ਹੈ। ਇੱਥੇ ਸ਼ਬਦ ਦੀ ਸੰਪੂਰਨਤਾ ਹੋਈ। ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪੁੱਲਾਂ ਹੋ ਜਾਂਦੀਆਂ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਿੰਦਾ, ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਣੀ। ਸਤਿਗੁਰੂ ਜੀ ਦਾ, ਸਮੁੱਚੀ ਸੰਗਤ ਦਾ ਕੋਟ ਕੋਟ ਸ਼ੁਕਰਾਨਾ। ਰੋਜ਼ਾਨਾ 8:45 ਤੋਂ 9 ਵਜੇ ਤੱਕ ਸਵੇਰੇ ਮੁੱਖ ਵਕਤ ਦੀ ਅਤੇ ਲੜੀਵਾਰ ਵਿਚਾਰ, ਸ਼ਾਮ ਨੂੰ 4 ਵਜੇ ਤੋਂ 5:15 ਵਜੇ ਤੱਕ ਗੁਰ ਇਤਿਹਾਸ ਦੀ, ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਆਪ ਸੰਗਤਾਂ ਰੋਜ਼ਾਨਾ ਸਰਵਣ ਕਰਦੇ ਹੋ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਫਿਰ

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede।

ਲੱਗੀ ਜਾਂਦੇ ਚੋਰਾਂ ਤੇ ਸਾਧਾਂ ਚ ਫਰਕ ਨਹੀਂ, ਪਰ ਇੱਕ ਗੱਲ ਕਹੂੰਗਾ, ਸੱਪ ਤੇ ਸਾਧ ਤੋਂ ਬਚ ਕੇ ਆਈਏ ਕਿਤੇ ਅਸਲੀ ਨਾ ਹੋਣ, ਯਾਰ ਤੇ ਬਟੇਰੇ ਕੋਲ ਬਚ ਕੇ ਰਹੀਏ ਉਹ ਕਿਤੇ ਫਸਲੀ ਨਾ ਹੋਣ। ਸਾਧ ਬਣ ਠੱਗੀ ਜਾਂਦੇ ਤੀਰ ਤੁੱਕੇ ਲੱਗੀ ਜਾਂਦੇ ਚੋਰਾਂ ਤੇ ਸਾਧ

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stamp

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

हे सखी सावन आया, हे सखी सावन आया, हे सखी सावन आया, हे सखी।

ਜਿਨ ਸਰ ਨਾਲ ਪਿਆਰ ਹੇ ਸਖੀ ਸਾਵਣ ਆਇਆ ਹੇ ਸਖੀ ਸਾਵਣ ਆਇਆ ਹੇ ਸਖੀ

ਸੇਤ ਦੁਬਾਰੇ ਉਤਾਰਿਆ ਜਿੰਨੀ ਤੂੰ ਸੇਵਿਆ ਭਾਉ ਕਰ ਜਿਨ ਪ੍ਰੇਮ ਕਿਉ ਤਿੰਨ ਹੀ ਪ੍ਰਭ ਪਾਇਓ।

हथ। हम अवगुण परे एक गुण नाही, अमृत छाड़ बिखे बिख खाई।

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀਓ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਛੰਤ ਘਰ ਚੌਥਾ।

0: ਪਹਿਲਾ ਵਾਰ ਸਲੋਕਾਂ ਸਲੋਕ ਕੀ ਮਹੱਲੇ ਪਹਿਲੇ ਕਿਲੇ ਖੇਡੇ ਸਰਾਜੈ ਕੀ ਤੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵੇਂ ਸੂਰਜ ਚੜਿਆ ਹਜ਼ਾਰ ਇਤੇ ਚਾਨਣ ਹੁੰਦੇ ਆ
1: ਨਾਨਕ ਗੁਰੂ ਨਾ ਚੇਤਨੇ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉਂ ਸੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ

0: ਸਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੋਂ ਦਾਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋੜ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੁਕਚ ਨਿਕਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਲਾਓ ਵੱਡੀ ਵਡਿਆਈ ਜਾ ਸੱਚ ਨਿਆਓ ਵੱਡੀ ਵਡਿਆਈ ਜਾ ਨੇਚਲ ਥਾਓ ਵੱਡੀ ਵਡਿਆਈ ਜਾ ਨਿਆ ਲਾਓ ਵੱਡੀ ਵਡਿਆਈ ਬੂਝੈ ਸਭ ਭਾਓ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰੈ ਜਾਂ ਵਿਸਮਾਦ ਪੌਣ ਵਿਸਮਾਦ ਪਾਣੀ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੰਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਬੇਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀਆ ਪਿਨੈ ਭੋਗ ਭੋਗ।

ਕੋਈ ਆਪਣੇ ਭੋਗ ਭੋਗ ਕਹਿ ਹੋਏ ਪਸਮਣ ਪੌਣ ਸਿਧਾਇਆ। ਵੱਡਾ ਹੋਵਾ ਦੁਨੀਦਾਰ ਗਾ ਸੰਗਲ ਘੱਤ ਚਲਾਇਆ। ਅੱਗੇ ਕਰਨ ਕੀਰਤ ਵਾਸੀਆਂ ਮੈਂ ਲੇਖਾ ਕਰ ਸਮਝਾਇਆ। ਠਾਉ ਨਾ ਹੋਵੇ ਭਉ ਤਈ ਹੁਣ ਸੁਣਿਆ ਕਹਿ ਰੁਆਇਆ। ਮਨ ਅੰਧੇ ਜਨਮ ਗਵਾਇਆ, ਮਨ ਅੰਧੇ ਜਨਮ ਗਵਾਇਆ।

0: ਲੋਕ ਮਹਲਾ ਪਹਿਲਾ ਪੈ ਵਿੱਚ ਪਾਉਣ ਵਹਿ ਸਦਵਾਉ ਪੈ ਵਿੱਚ ਚੱਲੇ ਲੱਗ ਦਰੀਆ ਪੈ ਵਿੱਚ ਅਗਨ ਕੱਢੇ ਬੇਕਾਰ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦ ਫਿਰੈ ਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆਡਾਣੇ ਆਕਾਸ਼ ਪੈ ਵਿੱਚ ਜੋਧ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆਂ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ ਕੇਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਲ ਬਾਜਾਰੀ ਬਾਜ਼ਾਰ ਮੈਂ ਆਏ ਕੜੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲਕਟਕਿਆਂ ਕੇ ਮੁੰਦੜੇ ਲਕਟਕਿਆਂ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਚਾਰ ਗਿਆਨ ਨਾ ਗਲੀ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ।

0: ਮਹਲਾ ਪਹਿਲਾ ਕੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਦਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਤਨ ਸਰਜਾਰ ਨਾਨਕ ਮੁਸੇ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਚਾਟੇ ਪਾਏ ਵੇਖੈ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਪਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅੰਨ ਗਾਹ ਪੰਖੀ ਪਾਉਂਦੀਆਂ ਲੈਣ ਨਾ ਸਾ ਸੂਏ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪਿਆ ਕਿਰਤ ਨੱਚੈ ਸਭ ਕੋਏ ਨੱਚ ਨੱਚ ਹੱਸ ਹੈ ਚੱਲ ਹੈ ਸਿਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੌੜੀ ਨਾ ਉਤਰਨ।

ਤਰਕ ਨਾ ਜਾਈਏ, ਜਿਉ ਪਿੰਡ ਸਾਹਿਬ ਤਿਸ ਦਾਤੇ ਖਾਜੇ ਅਗਵਾਈਏ, ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀ ਸਧਾਈਏ, ਜੇ ਜਰਵਾੜਾ ਪਰ ਹਰੇ ਜਰ ਵੇਸ ਕਰੇ ਦੀ ਆਈਏ, ਕੋ ਰਹਿ ਨਾ ਭਰੀਏ ਪਾਈਏ, ਕੋ ਰਹਿ ਨਾ।

ਮਹਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਲਾਹ ਦਰਸ਼ਨ ਰੂਪ ਵਪਾਰ ਤੀਰਥ ਨਾ ਵੈਰ ਚਾ ਪੂਜਾ ਗਰਵਾਸ ਬੇਕਾਰ ਜੋਗੀ

ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾ।

ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਉਨਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉ ਚੁਕਲਾਇਆ।

0: ਮਹੱਲਾ ਪਹਿਲਾ ਹੋਂਚ ਆਇਆ ਹੋਂਚ ਗਿਆ ਹੋਂਚ ਜੰਮਿਆ ਹੋਂਚ ਮੁਆ ਹੋਂਚ ਦਿੱਤਾ ਹੋਂਚ ਲਿਆ ਹੋਂਚ ਕੱਟਿਆ ਹੋਂਚ ਗਿਆ ਹੋਂਚ ਸੱਚਿਆਰ ਕੁੜਿਆਰ ਹੋਂਚ ਪਾਪ ਪੁੰਨ ਵਿਚਾਰ ਹੋਂਚ ਨਰਕ ਸੁਰਗ ਅਵਤਾਰ ਹੋਂਚ ਹੱਸੇ ਹੋਂਚ ਰੋਵੇ ਹੋਂਚ ਭਰੀਏ ਹੋਂਚ ਧੋਵੇ ਹੋਂਚ ਜਾਤੀ ਜਿਨਸੀ ਖੋਵੇ ਹੋਂਚ ਮੂਰਖ ਹੋਂਚ ਸਿਆਣਾ
1: ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਏ ਹਉ

ਬੋਰੀ ਸੇਵ ਕੀਤੀ ਸੰਤੋਖ ਨਿਰੰਜਨ ਸੱਚੋ ਸੱਚ ਤੇ ਆਇਆ ਉਹਨੇ ਮੰਦੇ ਪੈਰ ਰੱਖਿਓ ਕਰ ਸੁਕਰੇ ਤੋਂ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

0: ਸਾਸਤ ਸਿਸਦੇ ਬਣ ਪਾਗੋ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮੈਂ ਛੁਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾ ਨੀਸਾਨ ਪੌੜੀ ਸੱਚਾ ਸਾਹਿਬ ਵੇਖ ਤੂੰ।

ਬੜੇ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇਹ ਤੇ ਸੇ ਮਿਲਿਆ ਸੱਚਤਾ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦਾ ਸੱਚ ਵਸਾਇਆ। ਮੂਰਖ ਸੱਚ ਨਾ ਜਾਣਵੀ ਮਨ ਮੁਖੀ ਜਨਮ ਗਵਾਇਆ।

ਲਿਖ ਲਿਖ ਪੜਿਆ ਤਿਤ ਕੜਿਆ, ਬਹੁ ਤੀਰਥ ਭਵਿਆ ਤਿਤ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸਹੁ ਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੈ ਐਨਿਸ ਕਹਿਰੈ, ਮੋਨ ਵਿਗੋਤਾ ਕਿਉਂ ਜਾਗੈ ਗੁਰ ਬਿਨ ਸੂਤਾ, ਪਾਗੋ ਪੇਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿਣ ਨਾ ਵੈ ਕਿਛ ਥਾਏ ਨਾ ਪਾਈ, ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੈ ਫਿਰ ਪਛਤਾਣੀ, ਸਤਿਗੁਰ ਪੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇ ਸੇ ਤੇਨੇ ਕੇਵਲ, ਹਉ ਮੈਂ ਸ਼ਬਦ ਜਲਾਏ, ਪੌੜੀ ਭਗਤ ਤੇਰੇ ਮਨ ਭਾਵ।

ਤੇਰੇ ਮਨ ਭਾਮ ਦੇ ਦਰ ਸੋਹਣ ਕੀਰਤ ਗਾਵਦੇ। ਨਾਨਕ ਕਰਮਾ ਬਾਹਰੇ ਦਾ ਢੋਲ ਲੈਣੀ ਧਾਮ ਦੇ, ਇੱਕ ਮੂਲਾ ਬੁੱਝਣ ਆਪਣਾ ਪਰ ਹੁੰਦਾ ਆ ਵਿਗੜਾਏ ਦੇ। ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਏ ਸਦਾਏ ਦੇ, ਤਿੰਨ ਮੰਗਾ ਜਿਤ ਜਿਤ ਆਏ ਦੇ, ਤਿੰਨ ਮੰਗਾ ਜਿਤ ਜਿਤ ਆਏ ਦੇ।

0: ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜ ਹੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਸੀਏ ਤਾਂ ਪਾਏ ਮੋਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਤਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਤੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ।

ਦਾਨ ਮਹਿੰਡਾ ਤਲੀਕਾ ਕੇ ਮਿਲਿਆ ਤਮਸਤਕ ਲਾਈ ਹੈ। ਕੂੜਾ ਲਾਲਚ ਛੱਡੀ ਹੈ, ਹੋਏ ਇੱਕ ਮਨ ਅਲਖ ਧਿਆਈ ਹੈ। ਫਲ ਤੇ ਵੇਹੋ ਪਾਈ ਹੈ, ਜੇ ਵੇਹੀ ਕਰ ਕਮਾਈ ਹੈ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਨਾ ਦੀ ਪਾਈ ਹੈ। ਮਤ ਥੋੜੀ ਸੇਵ ਗਵਾਈ ਹੈ, ਮਤ ਥੋੜੀ ਸੇਵ ਗਵਾਈ ਹੈ।

ਪੈ ਕਰੇ ਵਿਚਾਰ। ਅੰਧੀ ਰਹੀਤ ਗਿਆਨ ਵਿਹੋਣੀ ਪਾਏ ਪਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ। ਉੱਚੇ ਕੁਕੇ ਵਾਦਾ ਗਾਵੇ ਜੋਧਾ ਕਾ ਵਿਚਾਰ। ਮੂਰਖ ਪੰਡਤ ਹਿਕਮਤ ਹੁਜਤ ਸੰਜੈ ਕਰੇ ਪਿਆਰ। ਧਰਮੀ ਧਰਮ ਕਰੇ ਗਾਵਾ ਵੈ ਮੰਗੇ ਮੋਖ ਦੁਆਰ। ਜਤੀ ਸਦਾ ਵੈ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ। ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ। ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾ।

ਤੁਰ ਕਰਮ ਜਿਨ੍ਹਾਂ ਕੁਲ ਪਾਇਆ ਤਾਂ ਤਿੰਨੇ ਖਸਮ ਧਿਆਇਆ। ਇਹਨਾਂ ਜਨਤਾ ਕਹਿ ਬਸ ਕਿਸ਼ਨਾ ਹੀ ਤੁਧ ਵੇਖੀ ਜਗ ਤੋਂ ਪਾਇਆ। ਇੱਕ ਨਾਨੋ ਤੋਂ ਮੇਲ ਰਹਿ ਇੱਕ ਆਪੋ ਦੁੱਖ ਆਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਸਹਿਜੇ ਹੀ ਸੱਚ

ਦੂਜਾ ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣ ਹੈ, ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ, ਪ੍ਰਾਕ੍ਰਿਤ ਹੈ, ਸਰਬ ਸ਼ਬਦੰ, ਏਕ ਸ਼ਬਦੰ, ਜੇ ਕੋ ਜਾਣੈ ਪਿਓ, ਨਾਨਕ ਤਾ ਕਾ ਦਾਸ ਹੈ, ਸੋਈ ਨਿਰੰਜਨ ਦਿਓ।

0: ਪੜਿਆ ਦਿਓ ਮੀਆਂ ਵਿਚਾਰ ਅੱਗੇ ਵਿਚਾਰੀਏ ਮੂੰਹ ਚੱਲੇ ਸੋ ਅੱਗੇ ਮਾਰੀਏ ਅੱਗੇ ਮਾਰੀਏ ਅੱਗੇ ਮਾਰੀਏ
1: ਥੋੜੀ ਪੜਿਆ ਹੋਵੇ ਗੁਨਾਹਗਾਰ ਤਾਂ ਮੀ ਸਾਧ ਨਾ ਮਾਰੀਏ ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਜਦੋਂ ਦਰਗੇ ਗਿਆ ਹਾਰੀਏ ਪੜਿਆ ਤੇ ਓਮੀਆਂ ਵਿਚਾਰ ਅੱਗੇ ਵਿਚਾਰੀਏ ਮੂੰਹ ਚੱਲੇ ਸੋ ਅੱਗੇ ਮਾਰੀਏ ਮੂੰਹ ਚੱਲੇ।

ਨਾਮ ਕਰਤਾ ਪੁਰਖ ਨਿਰਭਉ।

गुर प्रसाद सवैये श्री मुख बाका महला पांचवा।

हर बरहो भरपूर, सगल घट रहो व्यापे व्याप।

0: ਸਗਲ ਭਵਨ ਤਾਰੇ ਏਕ ਥੇ ਕੀਏ ਵਿਸਥਾਰੇ ਪੂਰ ਰਿਓ ਸਰਬ ਮੇ ਆਪ ਹੈ ਨਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਧਾਰਨ ਤਾਰੇ ਕੁਦਰਤ ਹੈ ਦੇਖਾਰੇ ਵਰਨ ਚਹਿਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਨਿਦਾਨ ਕੀਮਤ ਨਾ ਗਿਆਨ ਧਿਆਨ ਊਚੇ ਤੇ ਊਚੋ ਜਾਨੀ ਜੈ ਪ੍ਰਭ ਤੇਰੋ ਥਾਨ ਮਨ ਧਨ ਤੇਰੋ ਪ੍ਰਾਨ ਏਕੈ ਸੂਤ ਹੈ ਜਹਾਨ ਕਮਣੀ ਉਪਮਾ ਦਿਓ ਬੜੇ ਤੇ ਬਡਾਨ ਜਾਨੇ ਕੌਣ ਤੇਰੋ ਪਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਥਾਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ
1: ਰੰਕਾਰ ਆਕਾਰ ਅਸ਼ਲ ਪੂਰਨ ਅਬਨਾਸੀ ਹਰ ਖਵੰਤ ਅਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵੇ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾਂ ਕੋ ਹੋ ਹੇ ਕਿਰਪਾਲ ਸੋ ਜਨ ਪ੍ਰਭ ਤੁਮੇ ਮਿਲਾਸੀ ਧਨ ਧਨ ਤੇ ਧਨ ਜਨ ਜਹ ਕਿਰਪਾਲ ਹਰ ਹਰ ਪਿਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋ ਫਿਰ ਹੋ ਧਨ ਧਨ ਤੇ ਧਨ ਜਨ ਜਹ ਕਿਰਪਾਲ ਹਰ ਹਰ ਪਿਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋ ਫਿਰ ਹੋ
2: ਸਤ ਸਤ ਹਰ ਸਤ ਸਤ ਸਤੇ ਸਤ ਫੜੀਐ ਦੂਸਰ ਆਨਨ ਅਵਰ ਪੁਰਖ ਪੌਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤਿਹ ਜਨ ਤ੍ਰਿਪਤ

0: ਦੱਸਿਓ ਤਿੰਨ ਸਭ ਕੁੱਲ ਕੀਓ ਉਧਾਰ।
1: ਸੱਚ ਸੁਭਾ ਦੇ ਬਾਨ ਸੱਚ ਸੱਚੇ ਪੈ ਤਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਅਪੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੇ ਮਨੋ ਪਵੈ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੁ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨਾ ਆਏ।
2: ਕਵਨ ਜੋਗ ਕੌਣ ਗਿਆਨ ਧਿਆਨ ਕਵਨ ਵੀ ਦੁਸਤਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤੇਰ ਕੀਮ ਨਾ ਭਰੀਐ ਬ੍ਰਹਮਾਦਿਕ ਸੰਕਾਦ ਸੇ ਗੁਣੰਤ ਨਾ ਪਾਏ ਅਗੋ ਗਿਓ ਨਹੀਂ ਜਾਏ ਪੂਰ ਸਰਵ ਰਿਓ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ।
0: ਪ੍ਰਭ ਦਾ ਤੋ ਦਾਤਾਰ ਪਰਿਓ ਜਾਚਕ ਇਕ ਸਰਨਾ ਮਿਲੇ ਦਾਨ ਸੰਤਰੇ ਜੇ ਲਖ ਪਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਪਾਵੈ ਦਿਓ ਦਰਸ ਮਨ ਚਾਓ ਭਗਤ ਤੇ ਮਨ ਠਹਿਰਾਵੈ ਬਲਿਓ ਚਰਾਕ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ।
1: ਜਾਮ ਗੁਰੂ ਹੋਏ ਵੱਲ ਤਨ ਹੈ ਕਿਆ ਗਾਰਵ ਦਿਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਖਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਾਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚ ਹੈ ਘਰ ਜੋ ਗੁਰੂ ਗੁਰੂ ਅਹਿਨਿਸ ਜਪੈ ਦਾਸ ਭੱਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਹਥੇ ਰਹੈ।
2: ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੈ ਸੁਤ ਪਾਣ ਡਰਿਓ ਪਨ ਦਾਸ ਸੁਆਸ ਜਗਤ ਗੁਰੂ ਕੀ ਪਾਰਸ ਪੇਟ।

ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰੇ ਆਦਿ ਪੁਰਖ ਪਰ ਤਖੇ ਲਿਖਿਓ ਅੱਛਰ ਮਸਤਕ ਤੁਰੇ ਪ੍ਰਗਟ ਜੋਤ ਜਗਮਗੈ ਤੇਜ ਪੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ

0: ਜਗਤ ਸ੍ਰਿਸ਼ਟ ਲਾਗੇ ਬੇਤਰੋ।
1: ਬ੍ਰਹਮਾਦਿਕ ਸ਼ਿਵ ਛੰਦ ਮੁਨੀਸਰ, ਰਸਕ ਰਸਕ ਠਾਕੁਰ ਗੁਣ ਗਾਵਤ, ਇੰਦਰ ਮੁਨਿੰਦਰ ਖੋਜਤੇ ਗੋਰਖ, ਤਰਨ ਗਗਨ ਆਵਤ ਫੁਨ ਤਾਵਤ, ਸਿੱਧ ਮਨੁੱਖ ਦੇਵ ਅਰਦਾਨਵ, ਇਕ ਤਿਲ ਤਾਂ ਕੋ ਮਰਮ ਨ ਭਾਵਤ, ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਹਰ ਜਨ ਤਾਂ ਕੇ ਦਰਸ ਸਮਾਵਤ, ਤਿਸੇ ਤਿਆਗ ਆਨ ਕੋ ਜਾਚ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀ।

ਸਤਿਗੁਰ ਵਟ ਹਵਾਰਿਆ, ਜਿਤ ਮਿਲਿਆ ਖਿਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜੁਨ ਦੀਆ, ਇਹਨੀ ਨੇਤਰੀ ਜਿਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬਹੁਤ ਥਾਂ ਬਿਰਲੈ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ।

ಕೋಪರ್ಕೋ ನೆವೆನಕೋ.

ਔਗਣ ਪਛੋ।

0: ਪਹਿਲਾ ਦਇਆ ਕਪਾ ਸੰਤੋਖ ਸੁਖ ਜਤ ਗੰਢੀ ਸਤਵਟ ਉਚਰਿਓ ਜੀ ਕਾ ਆਈ ਤਾਂ ਪਾਂਡੇ ਘੱਟ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਤਨ ਸੋ ਮਾਨ ਸਨਾਨ ਕਾ ਜੁਗਲ ਚੱਲੇ ਪਾਏ ਚੌਕੜ ਮੁੱਲ ਨਾਇਆ ਬੈ ਚੌਕੀ ਪਾਇਆ ਸਿੱਖਾ ਕੰਨ ਚੜਾਈਆ ਗੁਰੂ ਬ੍ਰਾਹਮਣ ਤਿਆ ਓ ਮੁਆ ਚੜ ਪਿਆ ਬੇਤਗਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਹੋਂ ਕੱਤੀਏ ਬਾਹਮਣ ਵੱਟੇ ਆਏ ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤੱਗ ਨਾ ਟੁੱਟੀ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ
0: ਨਾਇ ਮਨੇ ਪਤ ਉਪਜੈ ਸਾਲਾ ਹੀ ਸੱਚ ਸੂਤ ਦਰਗੇ ਅੰਦਰ ਪਾਈਏ ਤੱਗ ਨਾ ਟੁੱਟ ਸੂਤ ਮਹੱਲਾ ਪਹਿਲਾ
1: ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜਿਹਵਾ ਤੱਗ ਨਾ ਅੱਖੀ ਵੇ ਤਗਾਇਆ ਪੈ ਵੱਤੈ ਵਟ ਧਾਗੇ ਅਵਰਾਂ ਕੱਤੈ ਲੈ ਪਾੜ ਕਰੇ ਵੀ ਆ ਹੋ ਕਟ ਕਾਗਲ ਦਸਹਿਰਾ ਸੁਣ ਵੇਖੋ ਲੋਕਾਂ ਇਹ ਵਿਡਾਣ ਮਨ ਅੰਧਾ ਨਾ ਸੁਜਾਨ ਪੌੜੀ ਸਾਹਿਬ ਹੋਏ ਦਇਆ।

ਸਾਈ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੈ ਸੋ ਕਰੇ, ਮਨੋਹ ਚੱਲਿਆ ਸੋ ਫਲ ਪਾਏ ਸੀ।

ਸਭ ਕੋ ਵੇਖ ਨਦਰੀ ਹੇਠ ਚਲਾਏ ਦਾ, ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਏ ਦਾ, ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏ।

0: ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ।
1: ਬੋਲ ਜੀ ਵਾਹੇ ਗੁਰੂ। ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹ ਦਸਵੇ ਪ੍ਰਥਮ ਭਗਉਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰ ਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿਆ ਵਿਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਪਿਆਰਿਆਂ ਸਹ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਸਕਿਆ। ਦੇਗ ਚਲਾਈ ਦੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੇ ਜੇਤਾ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਦ ਚੌਂਕੇ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ।

ਸੂਤਕ

0: ਕੰਨੀ ਸੁੱਤ ਕੰਨ ਫੈਲਾਏ ਤਬਾਰੀ ਖਾਏ, ਨਾਨਕ ਹੰਸਾ ਆਦਮੀ ਵਧੇ ਜਾਮਪੁਰ ਜਾਏ ਮਹਲਾ ਪਹਿਲਾ।
1: ਸਭੋ ਸੁਤਕ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਏ, ਨਾਨਕ ਜਿਨੀ ਗੁਰਮੁਖ ਬੂਝਿਆ ਤਿਨਾ ਸੂਤਕ ਨਾਹੇ। ਪੌੜੀ ਸਤਿਗੁਰ ਵੱਡਾ ਕਰ ਸਲਾਹ।

0: ਸਤਿਗੁਰ ਵੱਡਾ ਕਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਬੇਲੇ ਤਨ ਦਰਿਆਈਆਂ ਜਾਤ ਸਭਾਰਾਂ ਦਾ ਮਨ ਵਸਾਈਆਂ ਕਰਮ ਕੋ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਵਰਿਆਈਆਂ ਸਹਿਤ ਉੱਠੈ ਨੌਣ ਦਪਾਈਆਂ ਸਹਿਤ ਉੱਠੈ ਨੌਣ ਦਪਾਈਆਂ
1: ਗੁਰਸਿੱਖਾਂ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਕਰ ਸੇਵੈ ਪੂਰਾ ਸਤਿਗੁਰੂ ਉਪਜੈ ਲੈ ਮੇਰੀ।

0: ਦੇਵਤਾ, ਪਾਣੀ ਦੇਵਤਾ, ਵੈਸੰਤਰ ਦੇਵਤਾ ਲੋਣ, ਪੰਜਵਾਂ ਪਾਇਆ ਕਿਰਤ ਆਹੋ ਪਾਪਿਤ ਪਾਪੀ ਸਿਉਂ ਤਨ ਗੱਡਿਆ ਤੁੱਕਾਂ ਪਈਆਂ ਤਿੱਤ ਜਿਤ ਮੁੱਖ ਨਾਮ ਨਾ ਉਚਰੈ ਬਿਨ ਨਾਮੈ ਰਸਕਾਇ ਨਾਨਕ ਇਵੇਂ ਜਾਣੀਐ ਤਿਤ ਮੁੱਖ ਤੁੱਕਾਂ ਪਾਏ ਮਹਲਾ ਪਹਿਲਾ
1: ਭੰਡ ਜੰਮੀਐ ਭੰਡ ਨਿਮੀਐ ਭੰਡ ਮੰਗਣ ਵੀ ਆਹੋ ਭੰਡੋਂ ਹੋਵੇ ਦੋਸਤੀ ਭੰਡੋਂ ਚੱਲੇ ਰਾਹ ਭੰਡ ਮੋਆ ਭੰਡ ਭਾਲੀਐ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜਮੈ ਰਾਜਾਨ ਭੰਡੋਂ ਹੀ ਭੰਡ ਉਪਜੈ ਭੰਡੈ ਬਾਜ ਨ ਕੋਏ ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਪਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ ਪੌੜੀ ਸਭ ਕੋ ਆਖੇ ਆਪਣਾ।

0: ਸਭ ਤੋਂ ਆਖਿਆ ਆਪਣਾ ਜਿਸ ਨਾ ਹੀ ਸੋਚਣ ਕੱਢੀਏ, ਪਿਤਾ ਆਪੋ ਆਪਣਾ ਆਪ ਹੀ ਲੇਖਾ ਸੰਡੀਏ, ਜਾ ਰਹਿਣਾ ਨਾ ਹੀ ਐਤ ਜਗਤਾ ਕਾਇਤ ਕਰ ਬਹੰਡੀਏ, ਮੰਦਾ ਕਿਸੇ ਨਾ ਆਖੀਏ ਪੜ ਅੱਖਰੇ ਹੋ ਬੁਝੀਏ, ਮੂਰਖ ਹੈ ਨਾਲ ਨਾ ਲੁਝੀਏ, ਮੂਰਖ ਹੈ ਨਾਲ ਨਾ ਲੁਝੀਏ।
1: ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿਠਾ ਰਾਮ ਰਾਜੇ, ਕੋਈ

ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਦਰਵਾਟ ਉਪਰ ਖਰਚ ਮੰਗਾਂ ਜਬੈ ਦੇ ਤਾਂ ਖਾਹੇ, ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ। ਦਰ ਲਏ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ ਪੌੜੀ, ਆਪੇ ਹੀ ਕਰਨਾ ਕੀਓ।

ਥੋੜੀ ਆਪੇ ਹੀ ਕਹਿਣਾ ਕਿ ਲੋਕਾਂ ਦਾ ਪੀਹੀ ਤੇ ਧਾਰੀ ਹੈ। ਦੇਖੇ ਕਿੱਦਾਂ ਆਪਣਾ ਅੰਦਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲਤੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਤੋ ਸਹਿਬ ਨਿਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਸ ਵਾਰੀ ਹੈ।

0: ਭਜੇ ਆਪਣਾ ਸਾ ਘਰ ਪੂਰੀ ਨੂੰ ਘਾਲੀਏ ਬੰਦਾ ਮੂਲ ਕਿਛੀ ਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਘਾਲੀਏ ਪਿਛਲਾ ਹੈ ਉੱਪਰ ਘਾਲੀਏ ਪਿਛਲਾ ਹੈ ਉੱਪਰ ਘਾਲੀਏ
1: ਜਿਨੀ ਗੁਰਮੁਖ

साहिब सीती हुकम ना चले है।

ਆਪੇ ਪਾਂਡੇ ਸਾਜੀਆਂ ਆਪੇ ਪੂਰਨ ਦੇ ਇੱਕ ਨੀ

0: ਫਤਿਹ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੌਲੀ ਵੱਡੇ ਕਿਆ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀ ਅੱਜ ਸਵਾਏ, ਸਾਹਿ ਕਰ ਕਮਾਵਣੀ ਤੋਂ ਛੋਟੀ ਤੇ ਲੈ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜਿੱਤ ਸਿਰ ਜਾਏ, ਸੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਹੈ ਘਰ ਨੌਨ ਦਿਆ ਵੈ ਧਾਇ। ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਾਹੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੂਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਾਬੇਕ ਦਾਨ, ਵਿਸਾਹ ਦਾਨ, ਭਰੂਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਨ, ਨੇ ਤਾਣੇ ਆਂਦੇ ਤਾਨ, ਨੇ ਉੱਟੇ ਆਂਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120-4150-109th Avenue ਨਾਰਥ ਈਸਟ ਕੈਲਗਰੀ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਜੁੜ ਬੈਠੇ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਅੰਦਰ ਬੈਠ ਕੇ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਸ਼੍ਰਵਣ ਕੀਤਾ ਹੈ ਔਰ ਗਰੀਬ ਨਿਵਾਸ ਜੀ ਦੀ ਪਾਵਨ ਬਾਣੀ ਨਾਲ ਜੁੜ ਬੈਠਣ ਦਾ ਇਹ ਜੋ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ, ਆਓ ਯਤਨ ਕਰੀਏ ਵੱਧ ਤੋਂ ਵੱਧ ਲਾਹਾ ਸਤਿਗੁਰੂ ਜੀ ਦੀ ਬਾਣੀ ਦਾ ਪ੍ਰਾਪਤ ਹੋਵੇ। ਇਹ ਸਤਿਗੁਰੂ ਦੀ ਬਾਣੀ ਜੋ ਹਮੇਸ਼ਾ ਹੀ ਸਾਡੀ ਅਗਵਾਈ ਕਰਨ ਦੇ ਸਮਰੱਥ ਹੈ, ਇਸ ਪਾਵਨ ਬਾਣੀ ਤੋਂ ਅਗਵਾਈ ਲੈਣ ਦਾ ਅਸੀਂ ਯਤਨ ਕਰੀਏ। ਜਿਵੇਂ ਕਿ ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ ਅੱਜ ਤੋਂ ਇਸ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਨੇ ਆਪ ਸਰਬੱਤ ਸੰਗਤ ਨੂੰ

0: ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਾ ਹੈ। ਅਸਾਂ ਸਾਰਿਆਂ ਨੇ ਗੁਰਬਾਣੀ ਦਾ ਰਸ ਪ੍ਰਾਪਤ ਕਰਨਾ ਹੈ ਔਰ ਬੜੇ ਪਿਆਰ ਨਾਲ ਵੱਧ ਤੋਂ ਵੱਧ ਯਤਨ ਕਰਨਾ ਹੈ ਜੋ ਸਤਿਗੁਰੂ ਜੀ ਦੀ ਬਾਣੀ ਸਾਨੂੰ ਉਪਦੇਸ਼ ਦਿੰਦੀ ਹੈ, ਜਾਂ ਅਸੀਂ ਆਪ ਪੜ੍ਹਦੇ ਹਾਂ, ਜਾਂ ਅਸੀਂ ਕੀਰਤਨ ਰੂਪ ਵਿੱਚ ਸ਼ਰਵਣ ਕਰਦੇ ਹਾਂ, ਜਾਂ ਅਸੀਂ ਵਿਚਾਰ ਰੂਪ ਵਿੱਚ ਸ਼ਰਵਣ ਕਰਦੇ ਹਾਂ। ਸਾਡਾ ਸਭ ਤੋਂ ਪਹਿਲਾਂ ਇਹੀ ਯਤਨ ਹੋਣਾ ਚਾਹੀਦਾ ਹੈ ਕਿ ਇਹ ਬਾਣੀ ਜੋ ਸਾਨੂੰ ਉਪਦੇਸ਼ ਦਿੰਦੀ ਹੈ ਉਸ ਨੂੰ ਅਸੀਂ ਗ੍ਰਹਿਣ ਕਰਦੇ ਜਾਈਏ, ਸਮਝਣ ਦਾ ਯਤਨ ਕਰੀਏ ਕਿ ਇਹ ਬਾਣੀ ਸਾਨੂੰ ਕੀ ਆਖਦੀ ਹੈ। ਚਲਦੀ ਇਸ ਲੜੀਵਾਰ ਵਿਚਾਰ ਵਿੱਚ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਆਨੰਦ ਸਾਹਿਬ, ਜਿਸ ਦੀ ਅੱਜ 11ਵੀਂ ਪੌੜੀ ਦੀ ਵਿਚਾਰ ਨਾਲ ਅਸੀਂ ਸੰਬੰਧਿਤ ਹੋ ਬੈਠੇ ਹਾਂ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਅੱਜ ਦਾ ਮੁਬਾਰਕ ਬਚਨ, ਅੱਜ ਦਾ ਮੁਬਾਰਕ ਉਪਦੇਸ਼ ਸਾਨੂੰ ਇਹੋ ਹੀ ਬਖਸ਼ਿਸ਼ ਕੀਤਾ ਹੈ। ਜਿਵੇਂ ਅਸੀਂ ਇਸ ਤੋਂ ਪਿਛਲੀ ਕੱਲ ਪੌੜੀ ਵਿੱਚ ਜੋ 10 ਨੰਬਰ ਸੀ ਉਸ ਵਿੱਚ ਸ਼ਰਵਣ ਕੀਤਾ ਹੈ ਕਿ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੱਤਾ ਸੀ ਕਿ ਹੇ ਮੇਰੇ ਮਨ, ਤੂੰ ਬਹੁਤ ਚੰਚਲ ਹੈ। ਚੰਚਲ ਦਾ ਅਰਥ ਹੈ ਜਿਹੜਾ ਟਿਕਦਾ ਨਹੀਂ, ਜਿਹੜਾ ਹਰ ਵਕਤ ਲਗਾਤਾਰ ਕਿਤੇ ਨਾ ਕਿਤੇ ਭਟਕਦਾ ਹੈ, ਲਗਾਤਾਰ ਕਿਤੇ ਨਾ ਕਿਤੇ ਦੌੜਦਾ ਹੈ, ਉਸ ਨੂੰ ਚੰਚਲ ਆਖਿਆ ਜਾਂਦਾ। ਹੇ ਮੇਰੇ ਚੰਚਲ ਮਨ, ਤੂੰ ਚਤੁਰਾਈਆਂ ਨਾ ਕਰਿਆ ਕਰ, ਚਲਾਕੀਆਂ ਕਰਨ ਦਾ ਯਤਨ ਨਾ ਕਰ, ਕਿਉਂਕਿ ਚਲਾਕੀਆਂ ਕੀਤਿਆਂ ਰੱਬ ਨਾਲ ਸਾਂਝ ਨਹੀਂ ਬਣ ਸਕਦੀ। ਸਤਿਗੁਰੂ ਜੀ ਨੇ ਇਸੇ ਲੜੀ ਨੂੰ ਤੋਰਦਿਆਂ ਅੱਜ 11ਵੀਂ ਪੌੜੀ ਵਿੱਚ ਬਖਸ਼ਿਸ਼ ਕਰ ਦਿੱਤੀ, ਇਹ ਮਨ ਪਿਆਰਿਆ। ਪਹਿਲਾਂ ਕੱਲ ਆਖਿਆ ਸੀ ਇਹ ਮਨ ਚੰਚਲਾ, ਤੇ ਅੱਜ ਆਖਿਆ ਇਹ ਮਨ ਪਿਆਰਿਆ। ਹੇ ਮੇਰੇ ਪਿਆਰਿਆ ਮਨਾ, ਤੂੰ ਧਿਆਨ ਦੇ, ਕੀ ਕਰਨਾ ਆ, ਸਦਾ ਸੱਚ ਸੰਭਾਲੇ, ਚਤੁਰਾਈਆਂ ਨਾ ਕਰਿਆ ਕਰ, ਸੱਚ ਦੀ ਸੰਭਾਲ ਕਰ। ਸੱਚ ਦੀ ਸੰਭਾਲ ਕਰੇਗਾ ਆਨੰਦ ਭਰ ਜਾਏਗਾ, ਜੀਵਨ ਵਿੱਚ ਖੇੜਾ ਆ ਜਾਏਗਾ, ਤੈਨੂੰ ਸਮਝ ਲੱਗ ਜਾਏਗੀ ਮੈਂ ਕਿਵੇਂ ਇੱਥੇ ਰਹਿੰਦਿਆਂ ਹੋਇਆ ਇਸ ਮਾਇਆ ਦੇ ਵਿੱਚੋਂ ਨਿਰਲੇਪ ਰਹਿਣਾ ਹੈ, ਕਿਵੇਂ ਮੈਂ ਜ਼ਿੰਦਗੀ ਜਿਉਣੀ ਹੈ, ਕਿਵੇਂ ਮੈਂ ਦੂਜਿਆਂ ਨਾਲ ਮਿਲਵਰਤਨ ਰੱਖਣਾ ਹੈ, ਕਿਵੇਂ ਦੂਜਿਆਂ ਨੂੰ ਵੀ ਮੈਂ ਪਿਆਰ ਨਾਲ ਆਪਣੇ ਨਾਲ ਸ਼ਾਮਲ ਕਰਨਾ ਹੈ। ਸਤਿਗੁਰੂ ਗਰੀਬ ਨਿਵਾਜ ਆਖਦੇ ਮੇਰੇ ਪਿਆਰੇ ਮਨ, ਚਤੁਰਾਈਆਂ ਛੱਡ ਕੇ ਸੱਚ ਦੀ ਸੰਭਾਲ ਕਰ। ਅਸੀਂ ਕੱਲ ਇਹ ਵੀ ਵਿਚਾਰ ਕੀਤੀ ਸੀ ਕਿ ਚਤੁਰਾਈ ਦਾ ਅਰਥ ਸਿਆਣਾ ਨਹੀਂ ਹੈ, ਚਤੁਰਾਈ ਦਾ ਅਰਥ ਸਮਝਦਾਰ ਨਹੀਂ ਹੈ ਕਿ ਤੂੰ ਸਮਝਦਾਰ ਨਾ ਹੋ, ਤੈਨੂੰ ਸਿਆਣਾ ਨਾ ਆਖਿਆ ਜਾਏ, ਤੇਰੇ ਕੋਲ ਸਿਆਣਪ ਨਾ ਹੋਵੇ। ਸਤਿਗੁਰੂ ਨੇ ਸਿਆਣਪ ਤੋਂ ਮਨਾ ਨਹੀਂ ਕੀਤਾ, ਸਤਿਗੁਰੂ ਤਾਂ ਸਗੋਂ ਪਿਆਰ ਨਾਲ ਸਾਨੂੰ ਉਪਦੇਸ਼ ਦਿੰਦੇ ਹਨ ਕਿ ਅਸਾਂ ਅਕਲ ਵਾਲੇ ਬਣਨਾ ਹੈ, ਸਿਆਣਪ ਸਾਡੇ ਕੋਲ ਹੋਣੀ ਚਾਹੀਦੀ ਹੈ। ਗਰੀਬ ਨਿਵਾਜ ਨੇ ਬਾਣੀ ਅੰਦਰ ਕਹਿਤਾ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜਕੈ ਬੁੱਝੀਐ, ਅਕਲੀ ਕੀਚੈ ਦਾਨ। ਸਤਿਗੁਰੂ ਨੇ ਤਾਂ ਅਕਲ ਵੱਲ ਪ੍ਰੇਰਨਾ ਕੀਤੀ ਹੈ। ਸਤਿਗੁਰੂ ਤਾਂ ਸਾਨੂੰ ਇਹ ਵੀ ਉਪਦੇਸ਼ ਦਿੰਦੇ ਆ ਕਿ ਜੇ ਸਾਡੀ ਆਪਣੀ ਮਤ ਇਸ ਮੁਤਾਬਕ ਨਹੀਂ ਚੱਲਦੀ, ਸਾਡੀ ਮਤ ਇਹਦੇ ਮੁਤਾਬਕ ਨਹੀਂ ਸੋਚਦੀ, ਤੇ ਅਸੀਂ ਆਪਣੀ ਮਤ ਛੱਡ ਕੇ ਆਓ ਗੁਰੂ ਦੀ ਮਤ ਨੂੰ ਲੈਣ ਦਾ ਯਤਨ ਕਰੀਏ। ਸਤਿਗੁਰੂ ਤਾਂ ਅਕਲ ਦੇਣ ਦੀ ਗੱਲ ਕਰਦੇ ਆ, ਬੇਅਕਲ ਦੀ ਗੱਲ ਨਹੀਂ ਕੀਤੀ ਕਿ ਅਸੀਂ ਸਾਰੀ ਅਕਲ ਛੱਡ ਕੇ, ਸਿਆਣਪ ਛੱਡ ਕੇ, ਬਿਨਾਂ ਸਮਝਦਾਰੀ ਤੋਂ ਜੀਵਨ ਬਤੀਤ ਕਰੀਏ। ਸਤਿਗੁਰੂ ਆਖਦੇ ਸਮਝ ਹੋਣੀ ਚਾਹੀਦੀ ਹੈ। ਸਤਿਗੁਰੂ ਨੇ ਕਹਿ ਦਿੱਤਾ ਨਾ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰੂ ਦੀ ਚਾਲ ਚੱਲ। ਭਾਈ ਗੁਰੂ ਦੀ ਚਾਲ ਚੱਲਣ ਵਾਸਤੇ ਲਗਾਤਾਰ ਤੈਨੂੰ ਸਤਿਗੁਰੂ ਆਵਾਜ਼ਾਂ ਮਾਰਦੇ ਆ ਔਰ ਇਸ ਉਪਦੇਸ਼ ਵੱਲ ਧਿਆਨ ਦੇਣ ਵਾਸਤੇ ਵਾਰ ਵਾਰ ਸਤਿਗੁਰੂ ਪ੍ਰੇਰਨਾ ਕਰਦੇ ਆ। ਸੋ ਸਤਿਗੁਰੂ ਜੀ ਨੇ ਸਿਆਣਪ ਤੋਂ ਅਕਲ ਤੋਂ ਮਨਾ ਨਹੀਂ ਕੀਤਾ, ਸਤਿਗੁਰੂ ਅਕਲ ਦੇਣ ਦੀ ਗੱਲ ਕਰਦੇ ਆ, ਤੇ ਚਤੁਰਾਈ ਦਾ ਅਰਥ ਹੈ ਅੰਦਰ ਕੁਝ ਹੋਰ ਹੋਣਾ, ਬਾਹਰੋਂ ਦਿਖਾਵਾ ਕੁਝ ਹੋਰ ਕਰਨਾ। ਜਿਸ ਨੂੰ ਜਿਹੜੀ ਚੀਜ਼ ਅੰਦਰ ਹੈ ਉਸ ਨੂੰ ਛੁਪਾ ਕੇ ਤੇ ਬਾਹਰੋਂ ਦਿਖਾਵਾ ਕਿਸੇ ਹੋਰ ਤਰੀਕੇ ਦਾ ਕਰਨਾ, ਬਾਹਰੋਂ ਐਸਾ ਦਿਖਾਵਾ ਕਰਨਾ ਕਿ ਲੋਕ ਕਹਿਣ ਹਾਂ ਬਈ ਇਹ ਬੜਾ ਧਰਮੀ ਹੈ। ਅੰਦਰ ਧਰਮ ਨਾ ਹੋਣਾ, ਬਾਹਰੋਂ ਧਰਮ ਦਾ ਦਿਖਾਵਾ ਕਰਨਾ। ਅੰਦਰੋਂ ਗੁਣ ਨਾ ਆਉਣੇ, ਬਾਹਰੋਂ ਗੁਣਾਂ ਦਾ ਪ੍ਰਗਟਾਵਾ ਕਰਨ ਦਾ ਯਤਨ ਕਰਨਾ, ਅੰਦਰ ਭਲਾਈ ਨਾ ਆਉਣੀ, ਅੰਦਰ ਨਿਮਰਤਾ ਨਾ ਆਉਣੀ ਪਰ ਬਾਹਰੋਂ ਨਿਮਰਤਾ ਯਾਦ ਕਰਨ ਦਾ ਯਤਨ ਕਰਨਾ ਕਿ ਹਾਂ ਮੇਰੇ ਚ ਬੜੀ ਨਿਮਰਤਾ ਹੈ, ਮੇਰੇ ਚ ਬਹੁਤ ਨਿਮਾਣਾਪਣ ਹੈ, ਮੈਂ ਬਹੁਤ ਭਲਾ ਹਾਂ। ਸਤਿਗੁਰੂ ਨੇ ਬਾਣੀ ਅੰਦਰ ਇਹਦੀ ਉਪਦੇਸ਼ ਦੇ ਦਿੱਤਾ, ਭਾਈ ਧਿਆਨ ਰੱਖਣਾ ਹੈ, ਕੇਵਲ ਬਾਹਰੋਂ ਬਾਹਰੋਂ ਕੀਤਾ ਹੋਇਆ ਇਹ ਵਿਖਾਵਾ ਸਫਲ ਨਹੀਂ ਹੋ ਸਕਦਾ, ਜੋ ਅੰਦਰ ਹੈ ਉਹ ਆਖਿਰ ਕਿਤੇ ਨਾ ਕਿਤੇ ਯਾਰ ਹੋ ਹੀ ਜਾਏਗਾ। ਆਪਸ ਕੋ ਜੋ ਭਲਾ ਕਹਾਵੇ ਤਿਥੈ ਭਲਾਈ ਨਿਕਟ ਨਾ ਆਵੇ। ਫਿਰ ਸਤਿਗੁਰੂ ਨੇ ਕਹਿਤਾ, ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ, ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਜਾਂਦਾ ਹੈ, ਨਿਰਮਾਣਤਾ ਨਾਲ ਭਰ ਜਾਂਦਾ ਹੈ, ਅਸਲ ਵਿੱਚ ਉਸੇ ਨੂੰ ਉੱਚਾ ਆਖਿਆ ਜਾ ਸਕਦਾ। ਜਿਹੜਾ ਕੇਵਲ ਕਹਾਉਂਦਾ ਹੀ ਹੈ ਕਿ ਮੈਂ ਭਲਾ ਹਾਂ, ਜਿਹੜਾ ਕੇਵਲ ਵਿਖਾਵਾ ਹੀ ਕਰ ਰਿਹਾ ਹੈ ਕਿ ਮੇਰੇ ਵਰਗਾ ਹੋਰ ਦੂਜਾ ਕੋਈ ਨਹੀਂ, ਮੈਂ ਧਰਮੀ ਹਾਂ, ਮੈਂ ਨਿਮਰਤਾ ਵਾਲਾ ਹਾਂ, ਮੈਂ ਭਲਾ ਚਾਹੁੰਦਾ ਹਾਂ, ਕੇਵਲ ਵਿਖਾਵਾ ਕਰਨ ਨਾਲ ਕੁਝ ਨਹੀਂ ਹੋਏਗਾ। ਸਤਿਗੁਰੂ ਨੇ ਇਹੋ ਜਿਹੀ ਚਤੁਰਾਈ ਛੱਡਣ ਨੂੰ ਕਹਿ ਦਿੱਤਾ ਕਿ ਇਹ ਚਤੁਰਾਈ ਨਾ ਕਰਿਆ ਕਰ। ਇਹੋ ਜਿਹੀਆਂ ਚਲਾਕੀਆਂ ਗੁਰੂ ਨਾਲ ਔਰ ਆਲੇ ਦੁਆਲੇ ਦੇ ਸਮਾਜ ਨਾਲ ਕਰੇਗਾ ਤਾਂ ਧੋਖਾ ਹੋਏਗਾ। ਸਤਿਗੁਰੂ ਫਿਰ ਆਖਦੇ, ਇਹ ਚਤੁਰਾਈਆਂ ਇਹ ਚਲਾਕੀਆਂ ਛੱਡ ਕੇ ਇਹ ਅੰਦਰੋਂ ਹੋਰ ਤੇ ਬਾਹਰੋਂ ਵਿਖਾਵਾ ਕਿਸੇ ਹੋਰ ਤਰ੍ਹਾਂ ਦਾ ਕਰਨਾ, ਇਸ ਨੂੰ ਤਿਆਗ ਕੇ ਸੱਚ ਦੀ ਸੰਭਾਲ ਕਰ। ਜੇ ਸੱਚ ਦੀ ਸੰਭਾਲ ਕਰੇਗਾ ਸੁੱਖ ਹੋਏਗਾ, ਆਨੰਦ ਹੋਏਗਾ। ਸੱਚ ਨਾਲ ਜੁੜਿਆ, ਸੱਚ ਦਾ ਧਿਆਨ ਭਰਿਆ, ਜ਼ਿੰਦਗੀ ਇਹੋ ਜਿਹੀ ਸੋਹਣੀ ਬਣ ਜਾਂਦੀ ਹੈ ਜਿਵੇਂ ਆਪਾਂ ਸਤਿਗੁਰੂ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਸੇਵ ਕੀਤੀ ਸੰਤੋਖੀ। ਸੇਵਾ ਸੰਤੋਖ ਵਾਲੀ ਹੋ ਜਾਂਦੀ ਹੈ, ਇਹ ਨਹੀਂ ਸੇਵਾ ਥੋੜੀ ਮੰਗਣ ਬਹੁਤਾ, ਸੇਵਾ ਥੋੜੀ ਹੋਵੇ ਲਿਸਟ ਬਹੁਤ ਵੱਡੀ ਹੋ ਜਾਏ, ਸੇਵਾ ਥੋੜੀ ਮੰਗਣ ਬਹੁਤਾ, ਪਰ ਨਹੀਂ। ਸਤਿਗੁਰੂ ਕਹਿੰਦੇ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਸੱਚੋ ਸੱਚ ਨਿਰੋਲ ਸੱਚ, ਜਿਨੀ ਸੱਚੋ ਸੱਚ ਧਿਆਇਆ, ਫਿਰ ਹੋਰ ਵੇਖੋ ਧਿਆਨ ਦਿਓ, ਓਨੀ ਮੰਦੇ ਪੈਰ ਨਾ ਰੱਖਿਓ। ਉਹ ਮੰਦੇ ਪਾਸੇ ਮੰਦੇ ਕਰਮਾਂ ਵੱਲ ਬੁਰਿਆਈਆਂ ਵੱਲ ਪੈਰ ਰੱਖਦੇ ਹੀ ਨਹੀਂ। ਜਿਨ੍ਹਾਂ ਨੇ ਨਿਰੋਲ ਸੱਚ ਨੂੰ ਧਿਆਇਆ ਹੈ ਉਹ ਮੰਦੇ ਪਾਸੇ ਬੁਰਿਆਈਆਂ ਵੱਲ ਔਗਣਾਂ ਵੱਲ ਪੈਰ ਰੱਖਦੇ ਨਹੀਂ। ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਉਹ ਧਰਮ ਕਮਾਉਂਦੇ ਹੈ, ਸੁਕ੍ਰਿਤ ਦਾ ਅਰਥ ਹੈ ਚੰਗੀ ਕਿਰਤ ਕਰਦੇ ਹੈ, ਉਹ ਬੇਈਮਾਨੀ ਨਹੀਂ ਕਰਦੇ, ਉਹ ਕਿਸੇ ਨਾਲ ਧੋਖਾ ਨਹੀਂ ਕਰਦੇ। ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਨਾ। ਉਹ ਦੁਨੀਆ ਦੇ ਬੰਧਨ ਤੋੜ ਦਿੰਦੇ ਹੈ, ਜਿਵੇਂ ਕਿ ਸਾਡਾ ਬਹੁਤਾ ਸਮਾਜ ਕਈ ਵਾਰੀ ਵੇਖਾ ਵੇਖੀ ਬੰਧਨਾਂ ਵਿੱਚ ਐਸਾ ਵੱਧ ਜਾਂਦਾ ਹੈ ਕਿ ਗੁਰੂ ਦੇ ਸਿਧਾਂਤ, ਗੁਰੂ ਦੀ ਦਿੱਤੀ ਰਹਿਣੀ ਰਹਿਤ, ਗੁਰੂ ਵੱਲੋਂ ਦਰਸਾਇਆ ਹੋਇਆ ਜੀਵਨ ਸਾਨੂੰ ਛੱਡਣਾ ਪੈ ਜਾਂਦਾ। ਸਾਡੇ ਅਨੇਕਾਂ ਹੀ ਸਮਾਜ ਦੇ ਘਰਾਂ ਦੇ ਸੋਹਣੇ ਸੋਹਣੇ ਐਸੇ ਸਮਾਗਮ, ਐਸੇ ਪ੍ਰੋਗਰਾਮ ਜਿਹੜੇ ਗੁਰੂ ਦੀ ਮੱਤ ਅਨੁਸਾਰ ਨਿਭਾਏ ਜਾ ਸਕਦੇ ਹੈ, ਪਰ ਕਿਉਂਕਿ ਅਸੀਂ ਬੰਧਨਾਂ ਵਿੱਚ ਵੱਧ ਕੇ ਰਹਿੰਦੇ ਹਾਂ, ਇਸ ਕਰਕੇ ਗੁਰਸਿੱਖਾਂ ਦਾ ਵਿਆਹ ਹੋਵੇ, ਗੁਰਸਿੱਖਾਂ ਦੇ ਬੱਚੇ ਬੱਚੀ ਦਾ ਆਨੰਦ ਕਾਰਜ ਹੋਵੇ ਤੇ ਉੱਥੇ ਵੀ ਸ਼ਰਾਬਾਂ ਵਰਤ ਜਾਂਦੀਆਂ ਕਿਉਂਕਿ ਲੋਕਾਂ ਨੂੰ ਕੁਛ ਕਰਨਾ ਪੈਂਦਾ। ਸਤਿਗੁਰੂ ਗਰੀਬ ਨਿਵਾਜ ਆਖਦੇ ਓਨੀ ਦੁਨੀਆ ਤੋੜੇ ਬੰਧਨਾ। ਲੋਕ ਕੀ ਕਹਿੰਦੇ ਨੇ, ਲੋਕ ਕਿਵੇਂ ਖੁਸ਼ ਹੁੰਦੇ ਨੇ, ਲੋਕ ਕਿਵੇਂ ਪ੍ਰਸੰਨ ਹੁੰਦੇ ਨੇ, ਲੋਕਾਂ ਨੂੰ ਕਿਵੇਂ ਸਹਿਮਤ ਕੀਤਾ ਜਾ ਸਕਦਾ, ਆਪਣੇ ਬੱਲੇ ਬੱਲੇ ਲੋਕਾਂ ਤੋਂ ਕਿਵੇਂ ਕਰਵਾਈ ਜਾ ਸਕਦੀ ਆ, ਉਹ ਇਹਨਾਂ ਖਿਆਲਾਂ ਤੋਂ ਉੱਤੇ ਉੱਠ ਜਾਂਦੇ। ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਉਹ ਅੰਨ ਪਾਣੀ ਥੋੜਾ ਖਾਇਆ, ਥੋੜੇ ਖਾਏ ਦਾ ਮਤਲਬ ਲੋੜ ਮੁਤਾਬਕ ਖਾਂਦੇ ਹੈ, ਜਾਂ ਫਿਰ ਇੰਜ ਕਹਿ ਲਈਏ ਖਾਣ ਵਾਸਤੇ ਨਹੀਂ ਜਿਉਂਦੇ ਕਿ ਅਸੀਂ ਖਾਣਾ ਹੀ ਖਾਣਾ ਆ, ਖਾਣ ਵਾਸਤੇ ਨਹੀਂ ਜਿਉਂਦੇ, ਉਹ ਜਿਉਣ ਵਾਸਤੇ ਖਾਂਦੇ ਹੈ। ਉਹਨਾਂ ਨੂੰ ਪਤਾ ਹੈ ਕਿ ਸਾਨੂੰ ਜਿਉਣ ਵਾਸਤੇ ਕੀ ਖਾਣਾ ਚਾਹੀਦਾ ਹੈ, ਕਿੰਨਾ ਕੁ ਖਾਣਾ ਚਾਹੀਦਾ ਹੈ, ਉਹ ਲੋੜ ਮੁਤਾਬਕ ਜਿਉਣ ਵਾਸਤੇ ਖਾਂਦੇ ਆ, ਨਾ ਕਿ ਖਾਣ ਵਾਸਤੇ ਜਿਉਂਦੇ। ਅੰਨ ਪਾਣੀ ਥੋੜਾ ਖਾਇਆ ਤੋਂ ਬਖਸ਼ੀਸ਼ੀ ਅਗਲਾ। ਹੇ ਮੇਰੇ ਮਾਲਕ ਜੀ, ਵਾਹਿਗੁਰੂ ਜੀ, ਤੁਸੀਂ ਬਹੁਤ ਵੱਡੀ ਬਖਸ਼ਿਸ਼ ਦੇ ਮਾਲਕ ਹੋ। ਤੋਂ ਬਖਸ਼ੀਸ਼ੀ ਅਗਲਾ ਨਿਤ ਦੇਵੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ। इस तरह वड़ियाईयां करदियां वाहिगुरु अकाल पुरख दे गुण गाउंदियां ओ वड्डा सारी सृष्टि दा मालिक जीवन विच आ वसदा है। ओदे गुण जीवन विच आ बनदे हन, लगातार जीवन सच दे आधार ते बन जांदा है। सतगुरु इसे करके सानू उपदेश देंदे ते आखदे तू सदा सच संभाले, ए कुटुंब तू जे देखदा चले नाही तेरे नाले। ए कुटुंब दा अर्थ है परिवार, ए जेड़ा तू परिवार देखदा आ, काम क्रोध लोभ मोह अहंकार आसा तृष्णा ईरखा नफरत इत्यादि जेड़ा तू अपना परिवार बनाया होया है, ए सच्यारा जीवन बनाउण वास्ते साथ नहीं निभदा, ए सच्यारे जीवन तक पहुंचाउंदा नहीं, ए परिवार बड़ा माड़ा है, इनू परिवार अपना ना समझ, ए तेरा परिवार नहीं है, ए तेरे दोखी हन, काम क्रोध लोभ मोह अहंकार ईरखा द्वेष नफरत ए लगातार तेनू डोबणगे बर्बाद कर देणगे। तेरा परिवार ते है सत संतोख दया धर्म धीरज, इन्हां दैवी गुणा नूं अपना परिवार बना, इन्हां दैवी गुणा नूं परिवार बनाएगा ते गुरु प्यारिया सचमुच जीवन सच्यार पदवी तक पहुंच जाएगा। सतगुरु ने बाणी च कहता परिवार है ये साडा, मत माता संतोख पिता, ये साडा अपना एक परिवार है, एक साडा समाजिक रिश्ता है जिथे पुत्र धिया मां बाप भैण भरा ते होर बाकी सारे आउंदे है। एक साडा अध्यात्मक रिश्ता है जेड़ा सतगुरु ने सानू समझा दिता, साडे कोल एक संसारिक मां है पर जे असी सच्यारा जीवन बनाउणा है सेवक वाला जीवन जिउणा है तां सानू ए ध्यान गुरु दी बाणी राही देना पएगा, मत माता संतोख पिता, तां ही ते भाई असी सेवक वाला जीवन बतीत कर सकदे हां। गरीबन वाज सतगुरु ताई ओ कहिंदे है ए जेड़ा कुटुंब तों देख रहा है, काम क्रोध लोभ मोह अहंकार कासा तृष्णा ईरखा नफरत इत्यादि जिसनों तू परिवार बनाया होया ए तेरा अपना परिवार नहीं है, ए तेरे दोखी हन, ए तैनू बर्बाद कर देणगे, इन्हां वल ना लग, ए कुटुंब तू जे देखदा चले नाही तेरा नाले, साथ तेरा चले नाही तिस नाल क्यों चित लाइए। जिस चीज ने नाल ही नहीं निभना, जिस चीज ने वाहिगुरु अकाल पुरख की दरगाह विच सच वाली कचहरी विच साथ ही नहीं देना, जिस परिवार ने काम क्रोध लोभ मोह अहंकार ने जीवन नूं मुक्त करन दी थां ते बंधना विच बंध देना है, खुआरी का सामना करन वाल तोर देना है, उस नाल चेतना लाया कर, चेत अपना निरंकार नाल ला, चित नूं निरंकार नाल ला के निरंकार दे गुणा दे मुताबिक जिंदगी बतीत कर। गरीब नवाज आखदे साथ तेरा चले नाही तिस नाल क्यों चित लाइए, ऐसा कम मूले ना कीचे, मूले दा अर्थ है भुल के भी एहो जिहा कम ना कर जित अंत पछोताइए, जिस नाल पछताउणा पै जाए, जिस नाल जिंदगी दे विच खुआरी भर जाए, लगातार कईयां मुश्किलां दा सामना करना पै जाए, जीवन क्रोधी हो जाए, कामी हो जाए, हंकारी हो जाए, लोभ नाल ग्रसिया जाए, एहो जिहा जीवन की करना है। लोभ ग्रसिया जीवन पछताउंदा ही है ना, कामी जीवन पछताउंदा ही है ना, क्रोध करन वाला जदों क्रोध करदा है तो समझदा है मेरे वर्गा ताकतवर कोई नहीं, मेरे अगे झुकदे है, मेरे अगे सारे डरदे है, पर अखीर जे असी ध्यान नाल वेखण दी कोशिश करांगे जदों क्रोध चढ़दा है तां बड़ा रोह नाल बड़े फखर नाल सानू यह महसूस हुंदा है कि सारे डरदे सारे झुकदे है, पर जिस वक्त ओ क्रोध उतरदा है क्रोध शांत हुंदा है बंदे नूं अपने आप विच पछतावा हो जांदा है, बंदियां नूं बहुतियां नूं ए लगातार फिकर बन जांदा है मैं एड्डी वड्डी गलती क्यों कीती, गलत कुछ भी नहीं सी, एवें ही गुस्सा आ गया, एवें ही मैं इन्ना भड़क गया, एवें ही इन्ना ज्यादा गुस्से विच मैं बोल गया, बाद विच पछताउणा भी पैंदा है। सतगुरु इसे करके कृपा करदे साडे ते पर समझाउंदे है कि भाई इहो जिहा काम भुल के भी ना करो कि अपना परिवार छड के ते तुसी दूजियां दुश्मनां दे नाल लगातार अपनी सांझ पा के रखो, दुश्मन साडे ए विकार हन ते साडे अपने मित्र ਇਹ ਦੈਵੀ ਗੁਣ ਹਨ ਜਿਹੜੇ ਸਾਨੂੰ ਰੱਬ ਵਾਲੇ ਪਾਸੇ ਨੂੰ ਲੈ ਕੇ ਤੁਰਦੇ ਹਨ। ਸਤਿਗੁਰੂ ਇਸੇ ਕਰਕੇ ਸਾਨੂੰ ਵਾਰ ਵਾਰ ਗੁਰਬਾਣੀ ਦੇ ਰਾਹੀਂ ਵੀ ਪ੍ਰੇਰਨਾ ਦੇ ਕੇ ਗੁਰਬਾਣੀ ਦੇ ਇਸ ਖਜ਼ਾਨੇ ਨਾਲ ਜੋੜਨ ਦਾ ਯਤਨ ਕਰਦੇ ਹੈ ਔਰ ਗਰੀਬ ਨਿਵਾਜ ਸਮਝਾਉਂਦੇ ਆ, ਭਾਈ ਅਸਾਂ ਤਾਂ ਉਹ ਜੀਵਨ ਜਿਉਣਾ ਹੈ ਜਿਹੜਾ ਸਾਨੂੰ ਸਚਿਆਰ ਪਦਵੀ ਤੱਕ ਲੈ ਜਾਏ, ਜਿਹੜਾ ਸਾਨੂੰ ਸਚਿਆਰ ਜੀਵਨ ਵਾਲੇ ਸੱਚਮੁੱਚ ਹੀ ਗੁਣਾਂ ਨਾਲ ਭਰ ਦੇ, ਅਸਾਂ ਤਾਂ ਉੱਥੇ ਸਾਂਝ ਪਾਉਣੀ ਹੈ। ਹੁਣ ਗਰੀਬ ਨਿਵਾਜ ਸਤਿਗੁਰੂ ਸਾਨੂੰ ਸਮਾਜਿਕ ਤੌਰ ਤੇ ਵੀ ਸਮਝਾਉਂਦੇ ਆ ਤੇ ਆਖਦੇ ਆ, ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਹੋ ਹਰ ਨਾਮ ਚਿਤਾਰੇ। ਉਹ ਸੱਜਣ ਹੈ, ਓਹੋ ਹੀ ਮਿੱਤਰ ਹੈ ਜਿਹੜਾ ਸਾਨੂੰ ਗੁਰੂ ਨਾਲ ਜੋੜਦਾ ਹੈ। ਜਿਹੜਾ ਸਾਨੂੰ ਗੁਰੂ ਨਾਲ ਨਹੀਂ ਜੋੜਦਾ ਉਹ ਸਾਡਾ ਮਿੱਤਰ ਨਹੀਂ ਹੈ। ਜਿਹੜਾ ਗੁਰੂ ਤੋਂ ਦੂਰ ਲਿਜਾਂਦਾ ਹੈ, ਗੁਰੂ ਦੇ ਰਾਹ ਤੋਂ ਭਟਕਾਉਂਦਾ ਹੈ, ਉਹ ਸਾਡਾ ਮਿੱਤਰ ਨਹੀਂ ਹੋ ਸਕਦਾ। ਪਰ ਸਾਡੀ ਆਪਣੀ ਸੋਚਣੀ, ਸਾਡੇ ਆਪਣੇ ਖਿਆਲ, ਸਾਡਾ ਆਪਣਾ ਰਹਿਣ ਸਹਿਣ ਜੋ ਬਣ ਚੁੱਕਾ ਹੈ, ਅਸੀਂ ਜੋ ਗੁਰੂ ਵੱਲ ਨੂੰ ਪ੍ਰੇਰਨਾ ਕਰਦਾ ਹੈ ਉਸ ਨੂੰ ਦੁਸ਼ਮਣ ਸਮਝਦੇ ਹਾਂ। ਐਵੇਂ ਛੱਡ ਪਰਾਂ ਕੀ ਕਰਨਾ ਗੁਰਦੁਆਰੇ ਜਾ ਕੇ, ਕੀ ਕਰਨਾ ਬਾਣੀ ਪੜ੍ਹ ਕੇ। ਕੋਈ ਬਾਣੀ ਪੜ੍ਹਨ ਵੱਲ ਪ੍ਰੇਰਨਾ ਕਰੇ ਸਾਨੂੰ ਬੁਰਾ ਲੱਗਦਾ, ਛੱਡ ਪਰਾਂ ਬਾਣੀ ਪੜ੍ਹ ਲਾਂਗੇ। ਬਥੇਰੇ ਬਾਣੀ ਪੜ੍ਹਨ ਵਾਲੇ ਵੇਖੇ ਆ, ਕੀ ਕਰਨੀ ਹੈ ਬਾਣੀ ਪੜ੍ਹ ਕੇ, ਕੀ ਕਰਨਾ ਗੁਰਦੁਆਰੇ ਜਾ ਕੇ। ਕੋਈ ਗੱਲ ਨੀ, ਵਿਹਲੇ ਹੋਵਾਂਗੇ ਤੇ ਗੁਰਦੁਆਰੇ ਚਲੇ ਜਾਵਾਂਗੇ। ਜੇ ਕੋਈ ਸਾਨੂੰ ਸਾਡੇ ਸਮਾਜ ਦੀ ਇਹ ਸੋਚ ਹੈ, ਖਿਮਾ ਕਰ ਦੇਣਾ, ਜੇ ਕੋਈ ਸਾਨੂੰ ਇਹ ਕਵੇ ਕਿ ਆ ਆਪਾਂ ਕਿਸੇ ਥਾਂ ਤੇ ਜਾ ਕੇ ਕੋਈ ਨਸ਼ਾ ਕਰੀਏ ਤੇ ਸਾਡੇ ਲੋਕ ਉਹਨੂੰ ਸਮਝਦੇ ਆ ਮਿੱਤਰ ਹੈ, ਇਹ ਬਹੁਤ ਵਧੀਆ ਹੈ, ਆਪਣੀ ਜੇਬ ਵਿੱਚੋਂ ਖਰਚਾ ਕਰਕੇ ਮੇਰਾ ਹਿਸਾਬ ਦਿੰਦਾ ਹੈ, ਮੇਰਾ ਬੜਾ ਧਿਆਨ ਰੱਖਦਾ ਹੈ। ਜੇ ਸਾਨੂੰ ਹੋਰ ਗਲਤ ਪਾਸੇ ਕੋਈ ਲੈ ਕੇ ਜਾਏ ਅਸੀਂ ਉਸ ਨੂੰ ਆਪਣਾ ਮਿੱਤਰ ਸਮਝਦੇ ਹਾਂ। ਪਰ ਸਤਿਗੁਰੂ ਦੀ ਬਾਣੀ ਸਾਨੂੰ ਇਸ ਦ੍ਰਿਸ਼ਟੀ ਨੂੰ ਬਦਲਣ ਦਾ ਲਗਾਤਾਰ ਉਪਦੇਸ਼ ਦੇ ਕੇ ਸਤਿਗੁਰੂ ਆਖਦੇ, ਨਹੀਂ ਮਿੱਤਰ ਨਹੀਂ ਹੈ ਜਿਹੜਾ ਜੀਵਨ ਚ ਬੁਰਿਆਈਆਂ ਦੀ ਗੱਲ ਕਰਦਾ ਹੈ, ਜੀਵਨ ਵਿੱਚ ਔਗਣ ਭਰਦਾ ਹੈ, ਜਾਂ ਇਹ ਕਹਿੰਦਾ ਹੈ ਕੋਈ ਗੱਲ ਨੀ ਕਰ ਲਾ, ਕੋਈ ਗੱਲ ਨੀ ਸਿਰਫ ਮੈਨੂੰ ਹੀ ਪਤਾ ਮੈਂ ਹੋਰ ਕਿਸੇ ਨੂੰ ਨਹੀਂ ਦੱਸਦਾ, ਉਹ ਮਿੱਤਰ ਨਹੀਂ ਹੋ ਸਕਦਾ, ਉਹ ਦੋਸ਼ੀ ਹੈ, ਉਹ ਲਗਾਤਾਰ ਦੁਸ਼ਮਣ ਹੈ, ਉਹ ਜ਼ਿੰਦਗੀ ਦੇ ਅੰਦਰ ਪਾਪ ਵਾਸਤੇ ਪ੍ਰੇਰਨਾ ਕਰ ਰਿਹਾ ਹੈ। ਪਰ ਸਤਿਗੁਰੂ ਗਰੀਬ ਨਿਵਾਜ ਆਖਦੇ, ਨਹੀਂ ਮਿੱਤਰ ਬਣਾਉਣਾ ਹੈ, ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਹੋ ਹਰ ਨਾਮ ਚਿਤਾਰੇ। ਜਿਹੜਾ ਸਾਨੂੰ ਗੁਰੂ ਵੱਲ ਧਿਆਨ ਦਿਵਾਉਂਦਾ ਹੈ, ਗੁਰੂ ਵੱਲ ਪ੍ਰੇਰਿਤ ਕਰਦਾ ਹੈ, ਉਹ ਸਾਡਾ ਅਸਲੀ ਸੱਜਣ ਹੈ, ਮਿੱਤਰ ਹੈ, ਸੱਚਾ ਮਿੱਤਰ ਹੈ। ਸਤਿਗੁਰੂ ਗਰੀਬ ਨਿਵਾਜ ਸਾਡੇ ਤੇ ਬਖਸ਼ਿਸ਼ ਕਰਦੇ ਹੈ ਔਰ ਸਾਨੂੰ ਪ੍ਰੇਰਨਾ ਦਿੰਦੇ ਹੈ ਕਿ ਭਾਈ ਆਓ ਅਸੀਂ ਉਹ ਕੰਮ ਆਪਣੇ ਜੀਵਨ ਵਿੱਚ ਧਾਰਨ ਕਰੀਏ ਜਿਨ੍ਹਾਂ ਕੰਮਾਂ ਨਾਲ ਸਾਡਾ ਗੁਰੂ ਦੇ ਦਰ ਤੇ ਫਖਰ ਨਾਲ ਸਿਰ ਉੱਚਾ ਹੋ ਜਾਏ, ਸਾਡਾ ਮੁੱਖ ਉਜਲਾ ਹੋ ਜਾਏ। ਜਿੱਥੇ ਗੁਰੂ ਦੇ ਦਰ ਤੇ ਉਜਲਾ ਹੋਏਗਾ ਮੁੱਖ, ਉੱਥੇ ਸਾਨੂੰ ਸਮਾਜ ਦੇ ਵਿੱਚ ਵੀ ਲਗਾਤਾਰ ਚੰਗੀਆਂ ਬਾਤਾਂ ਦਾ ਸਾਹਮਣਾ ਕਰਨਾ ਪਏਗਾ, ਲੋਕ ਸਾਡੇ ਨਾਲ ਖਲੋਣ ਵਾਸਤੇ ਤਿਆਰ ਹੋ ਜਾਣਗੇ। ਜਿੱਥੇ ਸੱਚ ਦੇ ਨਾਲ ਸਾਡਾ ਆਪਣਾ ਭਲਾ, ਉੱਥੇ ਦੂਜਿਆਂ ਦਾ ਵੀ ਭਲਾ ਹੋ ਸਕਦਾ ਹੈ। ਤਾਂਹੀਓ ਗਰੀਬ ਨਿਵਾਜ ਸਤਿਗੁਰੂ ਸਾਨੂੰ ਪਾਵਨ ਬਾਣੀ ਦੇ ਰਾਹੀਂ ਇਹ ਵੀ ਉਪਦੇਸ਼ ਦਿੰਦੇ ਹੈ, ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਜਿਨ੍ਹਾਂ ਕੰਮਾਂ ਦੇ ਕਰਨ ਨਾਲ ਕੋਈ ਫਾਇਦਾ ਨਹੀਂ ਨਿਕਲਦਾ ਸਗੋਂ ਨੁਕਸਾਨ ਹੋ ਜਾਂਦਾ ਹੈ, ਸੇ ਕੰਮਣੇ ਵਿਸਾਰ, ਉਹ ਕੰਮ ਛੱਡ ਦੇ, ਉਹਨਾਂ ਕੰਮਾਂ ਨਾਲੋਂ ਆਪਣਾ ਸੰਬੰਧ ਤੋੜ ਲੈ, ਉਹਨਾਂ ਕੰਮਾਂ ਵੱਲ ਨਾ ਧਿਆਨ ਦਿਆ ਕਰ ਜਿਨ੍ਹਾਂ ਕੰਮਾਂ ਦੇ ਨਾਲ ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ, ਸਾਈਂ ਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪਵੇ, ਮਾਲਕ ਦੇ ਦਰਬਾਰ ਵਿੱਚ ਸਿਰ ਝੁਕਾਉਣਾ ਪੈ ਜਾਏ, ਮਾਲਕ ਦੇ ਦਰਬਾਰ ਵਿੱਚ ਮੂੰਹ ਪਾਸੇ ਕਰਨਾ ਪੈ ਜਾਏ, ਸੱਚ ਦਾ ਸਾਹਮਣਾ ਕਰਨ ਜੋਗੇ ਨਾ ਰਹਿ ਜਾਈਏ, ਇਹੋ ਜਿਹੇ ਕੰਮ ਨਾ ਕਰਿਆ ਕਰ। ਪਰ ਗੁਰੂ ਸਵਾਰਿਓ, ਸਤਿਗੁਰੂ ਦੀ ਬਾਣੀ ਤਾਂ ਸਾਨੂੰ ਇਹੋ ਜਿਹਾ ਪਿਆਰਾ ਉਪਦੇਸ਼ ਦੇ ਕੇ ਇੱਕ ਸੱਚੇ ਸੁੱਚੇ ਇਮਾਨਦਾਰੀ ਵਾਲੇ ਭਲੇ ਜੀਵਨ ਦੀ ਪ੍ਰੇਰਨਾ ਕਰਦੀ ਹੈ। ਪਰ ਜਦੋਂ ਹੁਣ ਅਸੀਂ ਬਾਣੀ ਪੜ੍ਹਦੇ ਹੀ ਨਹੀਂ, ਬਾਣੀ ਸੁਣਦੇ ਹੀ ਨਹੀਂ, ਬਾਣੀ ਤੋਂ ਇਹ ਸੁੱਚਾ ਜੀਵਨ ਸੱਚਾ ਜੀਵਨ ਲੈਣ ਨੂੰ ਤਿਆਰ ਹੀ ਨਹੀਂ, ਤਾਂ ਫਿਰ ਸਾਨੂੰ ਇਹ ਵੀ ਧਿਆਨ ਰੱਖ ਲੈਣਾ ਚਾਹੀਦਾ, ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗਈ ਜਿਉਂ ਬਾਂਸ ਵਜਾਈਏ ਫੂਕ। ਜਿਵੇਂ ਬਾਂਸ ਵਿੱਚ ਇੱਕ ਪਾਸਿਓਂ ਫੂਕ ਮਾਰੀ ਦੂਜੇ ਪਾਸੇ ਨਿਕਲ ਜਾਂਦੀ ਹੈ, ਹੁਣ ਜੇ ਸਾਡੇ ਜੀਵਨ ਵਿੱਚ ਵੀ ਇਹੋ ਜਿਹਾ ਲਗਾਤਾਰ ਦਾ ਸਿਲਸਿਲਾ ਬਣ ਜਾਏ, ਇੱਕ ਕੰਨੋਂ ਸੁਣਿਆ ਦੂਜੇ ਕੰਨ ਕੱਢ ਦਿੱਤਾ, ਜੇ ਸਤਿਗੁਰੂ ਨੇ ਸੱਚ ਵੱਲ ਪ੍ਰੇਰਨਾ ਕੀਤੀ ਹੈ, ਗੁਣਾਂ ਵੱਲ ਪ੍ਰੇਰਨਾ ਕੀਤੀ ਹੈ, ਸਤ ਸੰਤੋਖ ਦਇਆ ਧਰਮ ਦੀ ਲਗਾਤਾਰ ਗੁੜਤੀ ਦਿੱਤੀ ਹੈ, ਤਾਂ ਸਾਨੂੰ ਉਹ ਅਪਣਾਉਣਾ ਚਾਹੀਦਾ, ਇਸ ਪਾਸੇ ਧਿਆਨ ਦੇਣਾ ਚਾਹੀਦਾ। ਤਾਂ ਹੀ ਗਰੀਬ ਨਿਵਾਜ ਸਤਿਗੁਰੂ ਆਖਦੇ ਐਸਾ ਕੰਮ मूले ना कीचे जित अंत पछो ताइए सतगुरु का उपदेश सुन तो हे मेरे मन तू सतगुरु का उपदेश सुन सतगुरु का उपदेश ही तेरा हालत पलत सवार सकता है सतगुरु का यह सोहना उपदेश तेनू हुण भी ते भविख विच आउण वाले समय विच भी सोहना सुचज्जा जीवन दे सकता है इस करके गुरु का उपदेश तू सुनिया कर ते सतगुरु की बाणी ने प्यारा जिहा उपदेश देंदिया गुरसिख नूं वडियाई दित्ती ते आखिया उपदेश जे दित्ता सतगुरु सो सुनिया सिखी कन्ने सिखा ने सतगुरु का उपदेश कन्ना नाल सुन लिया जो मेरे सतगुरु ने उपदेश दिता है उपदेश जे दिता सतगुरु सो सुनिया सिखी कन्ने जिन सतगुर का भाणा मन्या जिन्ना ने सतगुरु का भाणा सतगुरु का हुक्म भला करके मन लिया तैन चढ़ी चवगण बने उन्हां दी जिंदगी अंदर चार गुणा होर रंग प्यार रहमत बख्शिश वध गई खेड़ा वध गया आनंद होर भर गया ते सतगुरु आखदे ए चाल निराली गुरमुखी ए गुरमुखां दी निराली चाल है भाई ए सोहनी चाल है गुरु दे सन्मुख होके बन जांदी जे असी गुरु दे सन्मुख होना सिख लईए सतगुरु का उपदेश सुन तू हुण ध्यान देना होर भी असी जे सतगुरु का उपदेश सुनिए ते सतगुरु होर की आखदे आ बाणी च गरीब नवाज आखदे सात धरती भई हरियावली ए धरती धरती कहड़ी ए हिरदे दी धरती ए हरी हो गई सात धरती भई हरियावली जिथे मेरा सतगुर बैठा आए से जंत भए हरियावले जिन्नी मेरा सतगुर देखिया जाए जिन्हां ने सतगुरु नू देख लिया भाव सतगुरु दी विचार नू अपने जीवन दा आधार बना लिया अंग बना लिया सचमुच ओ हरे भरे हो जांदे आ हरे भरे दा अर्थ है खेड़े वाले हो जांदे आ जीवन विच खेड़ा ही खेड़ा आ जांदा है उदासी नस जांदी है चिंता नस जांदी है फिकर दौड़ जांदा है जीवन विच केवल खेड़ा ही खेड़ा रह जांदा है सतगुरु गरीब नवाज सानू इहो जिहा जीवन जीवण लई बख्शिश करदे आ उपदेश दिंदे आ कि आओ भाई असी रल मिल के सतगुरु दे इस उपदेश नूं जीवन दे विच वसा लईए सतगुरु का उपदेश सुन तो होवे तेरे नाले तेरे नाल होएगा हर वक्त तेरे नाल रहेगा गुर का बचन बसे जी नाले जल नहीं डूबे तस्कर नहीं लेवे पा ना साके जाले ना चोर इस नूं चुरा सकदा है ना अग साड़ सकती है ना पानी रोड़ सकता है गुर का बचन बसे जी नाले ए गुरु दा बचन साडे जी दे नाल मन दे नाल हमेशा लई वस जांदा है ना इन चोर जा सकता है ना ए धन किसे नाल वंडाया जा सकता है ना इन अग साड़ सकती है ना पानी रोड़ सकता है ए ऐसा सच्चा सुंदर उपदेश है जो आप उच्चा है और साडे जीवन नूं उच्चा करन दी समर्था रखदा है गरीब नवाज सतगुरु आखदे है आओ भाई ध्यान दे के असा सतगुरु दे बचन नूं सुन लेना है ते गरीब नवाज आखदे कहे नानक मन प्यारे तू सदा सच संभाले तू सदा सच दी संभाल करिया कर सच नाल जुड़िया कर सदा सच समान सदा दा अर्थ है हमेशा लगातार हर वक्त हर पल ओ सच नूं संभालिया कर सच तेरे कोल विसरना नहीं चाहिदा फिर सानूं इह समझ लेना चाहिदा केवल गुरुद्वारे ही नहीं सदा हर थां ते हर जगह ते हर काम करदे आ हर खेत्र विच इह सच नूं अपने साथ समझना है अपने अंग संग समझना है जीवन दा साथी बनाउणा है जे इह सच जीवन दा साथी बन जाए ते गरीब नवाज आखदे आ निकट बुझै सो बुरा क्यों करै जिहड़ा अपने नेड़े समझ लैंदा है रब मेरे नेड़े है सच नूं जिसने अपने जीवन का आधार बना लिया सो बुरा क्यों करे वह किसी का बुरा कर ही नहीं सकता वह कभी किसी का बुरा सोच ही नहीं सकता क्योंकि जिथे बुरा सोचा जाना है उत्थे हुण सच आ गया है सतगुरु गरीब नवाज ਕਿਰਪਾ ਕਰਨ, ਰਹਿਮਤ ਕਰਨ। ਸਾਨੂੰ ਇਹ ਜੀਵਨ ਜਿਉਣਾ ਚਾਹੀਦਾ ਹੈ ਜੋ ਸਤਿਗੁਰੂ ਬਾਣੀ ਦੇ ਉਪਦੇਸ਼ ਰਾਹੀਂ ਸਾਨੂੰ ਬਖਸ਼ਿਸ਼ ਕਰਦੇ ਹਨ, ਰਹਿਮਤ ਕਰਦੇ ਹਨ ਸਾਡੇ ਤੇ, ਮਿਹਰ ਦਾ ਹੱਥ ਸਤਿਗੁਰੂ ਸਾਡੇ ਸਿਰ ਤੇ ਰੱਖਦੇ ਹਨ। ਆਓ ਸਤਿਗੁਰੂ ਦਾ ਮਿਹਰ ਦਾ ਹੱਥ ਆਪਣੇ ਸਿਰ ਤੇ ਰਖਵਾ ਕੇ ਇਹ ਸੋਹਣੇ ਜੀਵਨ ਨੂੰ ਅਪਣਾ ਕੇ ਸੱਚਮੁੱਚ ਹੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ। ਇੰਨੇ ਕੇ ਵਿਚਾਰ ਪ੍ਰਵਾਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ, ਪਿਆਰ ਨਾਲ ਗੱਜ ਵੱਜ ਕੇ ਪਦੇ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 West Winds Crescent, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਪ੍ਰੋਡਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210-2323, 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, ਨਾਰਥ ਈਸਟ, ਕੈਲਗਰੀ। ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

हम पापी ही तुम पाप खंडन निहिको ठाकुर देशा दंडौत बंदन अनिक बार।

0: मालिक सतगुरु श्री गुरु ग्रंथ साहिब सचे पातशाह जी दी असीस बख्शीश दा सदका सतगुरां दे अमृत बचन आप जी रोज अर्थ व्याख्या समेत सरवण कर रहे हो। गुरु तेग बहादुर महाराज जी दे 29वें श्लोक दा पाठ आप जी ने श्रवण कीता है। आओ सतगुरु गुरु तेग बहादुर महाराज हजूर दे चरणा विच अरदास बेनती है। दाता जी आप सिर ते मेर भरिया हाथ रख के अपने इस अमृत बचन दी विचार आप ही करा लवो। साध संगत आप जी बख्शो आशीष, कोई रसना विरवी वांझी ना रहे, प्यार अदब सहित उच्चारण करो जी। सतनाम श्री वाहे गुरु जी, करो बख्शिश फिर उच्चारण करो जी। सतनाम श्री वाहे गुरु जी। सतगुरु गुरु तेग बहादुर जी महाराज इस अमृत बचन विच बख्शिश कर रहे ने, जो प्राणी निस दिन भजै रूप राम तेह जान। जो प्राणी तो भाव जेड़ा भी इंसान निस रात दिन दा अर्थ सवेर, सवेर मतलब के प्रभात तो लेके शाम तक, जेड़ा भी प्राणी दिन और रात अठे पैर। महाराज कहंदे ने जो प्राणी निस दिन भजै, जेड़ा भी प्राणी अठे पैर दिन रात अकाल पुरख पार ब्रह्म परमेश्वर नूं भजे, ओनू सिमरे, ओनू याद करे, ते याद करदियां करदियां आखिर ते उस ते ए बख्शिश वरदी है रूप राम तेह जान। ओ असल च परमेश्वर दा रूप हो जांदा है। इउं कह लिए जो प्राणी दिन रात परमात्मा दी बंदगी च है, उस शरीर नू उस नू परमात्मा दा रूप जान। अगे महाराज फिर बचन कर दे, जो प्राणी निस दिन भजै रूप राम ते जान, रूप स्वरूप उस नू परमात्मा का रूप जान। अगे है हर जन हर अंतर नहीं, हर जन प्रभु दा सेवक प्रभु दा दास। महाराज कहिंदे हर अंतर नहीं, अंतर दा अर्थ विथ फर्क, कोई भेद नहीं, खरी और खरी दे जन विच कोई फर्क नहीं। नानक साची मान सतगुरु गुरु तेग बहादुर साहब कहिंदे ए केवल ख्याल नहीं, ए सिर्फ तेनू कोई झूठी सतावना नहीं, असल च सच्चाई मन ए सच जान के जेड़ा प्राणी दिन रात परमात्मा दी बंदगी विच है ओ परमात्मा दा रूप है, और खरी ते खरी दे जन विच कोई अंतर नहीं। ए ने अज दे शलोक दे अखरी अर्थ। याद रखो इसे नाल मिलदा एक श्लोक अगे आवेगा, एक है जो प्राणी निस दिन भजै रूप राम ते जान, हर जन हर अंतर नहीं नान सची मान। अगे हजूर बख्शिश करनगे ए 43वां श्लोक आवेगा, जे घट सिमरन राम को सो नर मुक्ता जान, ते नर हर अंतर नहीं नानक साची मान। उथे ते नर है मुक्ता क्या है, इथे सतगुरां ने कहा जो प्राणी निस दिन भजै रूप राम ते जान, हर जन हर अंतर नहीं नानक साची मान। इस विच सब तो पहली गल, सतगुरां ने एक बड़ी बड़ी विशालता दा जिक्र कीता, इस नूं ध्यान नाल सुनियो आप जी। इथे एक तां सतगुरां ने जिहड़ी भारत विच खास करके मध्य युग विच ਇਹ ਵਰਨ ਵੰਡ ਸਥਾਪਿਤ ਹੋਈ ਸੀ, ਜਿਸ ਨੂੰ ਅਸੀਂ ਬਾਣੀ ਵਿੱਚੋਂ ਵੀ ਪੜ੍ਹਦੇ ਹਾਂ ਖੱਤਰੀ ਬ੍ਰਾਹਮਣ ਸ਼ੂਦ ਤੇ ਵੈਸ਼। ਆਪ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹੋ ਕਿ ਉਸ ਵਕਤ ਅੱਜ ਵੀ ਕਈ ਥਾਵਾਂ ਤੇ ਤਕਰੀਬਨ ਆਪਣੇ ਵਿੱਚ ਵੀ ਕਈ ਵਾਰੀ ਦੇਖਣ ਨੂੰ ਮਿਲ ਜਾਂਦਾ ਕਿ ਉੱਚੀ ਜ਼ਾਤ ਵਾਲੇ ਬੰਦੇ ਰੱਬ ਤੇ ਹੱਕ ਸਮਝਦੇ ਆ, ਉਹਨਾਂ ਦੇ ਧਰਮ ਸਥਾਨ ਵੱਖਰੇ, ਉਹਨਾਂ ਦੇ ਬਹਿਣ ਉੱਠਣ ਦੇ ਆਪਣੇ ਸਥਾਨ ਵੱਖਰੇ। ਉੱਥੇ ਇੱਥੋਂ ਤੱਕ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਰਜ਼ ਕਰਾਂ, ਖਾਸ ਕਰਕੇ ਤਿੰਨ ਭਗਤ ਜਿਨ੍ਹਾਂ ਨੇ ਉਸ ਵਕਤ ਦੀ ਤਰਾਸਦੀ ਦਾ ਜ਼ਿਕਰ ਬਾਣੀ ਚ ਕੀਤਾ ਕਿ ਸਵਰਨ ਜਾਤੀ ਵਾਲੇ, ਉੱਚੀ ਜਾਤੀ ਵਾਲੇ, ਉਹ ਆਪਣਾ ਭਗਵਾਨ ਵੱਖ ਮਿਥੀ ਬੈਠੇ ਨੇ, ਤੇ ਨੀਵੀਂ ਜਾਤ ਵਾਲੇ ਨੂੰ ਇੰਨਾ ਹੱਕ ਨਹੀਂ ਕਿ ਉਹ ਮੰਦਰ ਵੀ ਜਾ ਕੇ ਉਸ ਤਰ੍ਹਾਂ ਪਰਮਾਤਮਾ ਦੀ ਇਬਾਦਤ ਜਾਂ ਉਸ ਤਰ੍ਹਾਂ ਪੂਜਾ ਕਰ ਸਕੇ ਜਿਵੇਂ ਇੱਕ ਸਵਰਨ ਜਾਤੀ ਵਾਲਾ ਕਰਦਾ। ਮੈਂ ਹੈਰਾਨ ਹੁੰਦਾ ਕਿ ਇੰਨਾ ਜ਼ਿਆਦਾ ਛੂਤ ਛਾਤ ਦਾ ਪ੍ਰਭਾਵ ਕਿ ਜਿਹੜਾ ਰੱਬ ਸਭ ਪਾਪੀਆਂ ਨੂੰ ਪਵਿੱਤਰ ਕਰਦਾ ਹੈ, ਬਦਕਿਸਮਤ ਇਸ ਮੁਲਕ ਦੀ ਨੀਵੀਂ ਜਾਤ ਵਾਲਾ ਉਸ ਮੰਦਰ ਵੀ ਜਾਏ, ਤੇ ਮੰਦਰ ਵੀ ਕਈ ਵਾਰੀ ਕਹਿੰਦੇ ਨੇ ਇਹ ਭ੍ਰਸ਼ਟ ਆ ਗਿਆ। ਮੈਂ ਆਪ ਨੂੰ ਬੇਨਤੀ ਕਰਾਂ, ਇੱਥੇ ਗੁਰੂ ਜੀ ਨੇ ਕਿਹਾ ਜੋ ਪ੍ਰਾਣੀ, ਮੈਂ ਤਾਂ ਇੱਥੇ ਰੁਕਿਆ, ਕੋਈ ਵੀ ਪ੍ਰਾਣੀ, ਜਿਹੜਾ ਵੀ ਪ੍ਰਾਣੀ, ਇੱਥੇ ਖਾਸ ਕਰਕੇ ਇੱਕ ਵਰਨ ਦਾ ਜ਼ਿਕਰ ਨਹੀਂ ਕੀਤਾ ਕਿ ਇਸ ਵਰਨ ਦੇ ਬੰਦੇ ਜਿਹੜੇ ਨੇ ਇਬਾਦਤ ਕਰਨ ਤੇ ਹਰ ਜਨ ਬਣ ਜਾਣਗੇ। ਇੱਥੇ ਸਤਿਗੁਰਾਂ ਨੇ ਸੱਚਮੁੱਚ ਉਹਨੂੰ ਤੋੜ ਕੇ ਰੱਖ ਦਿੱਤਾ ਜਿਹੜੀ ਮਿੱਥ ਸੀ ਕਿ ਸ਼ੂਦਰ ਜਾਂ ਨੀਵੀਂ ਜਾਤ ਵਾਲਾ, ਭਾਵੇਂ ਵਿਸ਼ਾ ਨਹੀਂ ਪਰ ਮੇਰੀ ਮਾਨਸੀ ਵਿੱਚ ਜੋ ਪ੍ਰਾਣੀ ਕਹਿ, ਇਸ ਜੋ ਪ੍ਰਾਣੀ ਸ਼ਬਦ ਨੇ ਹਰ ਉਸ ਦੀਵਾਰ ਨੂੰ ਚੱਕਣਾ ਚੂਰ ਕਰ ਦਿੱਤਾ ਜਿਹੜੀ ਹਉਮੈ ਉੱਤੇ ਜਾਤ ਪਾਤ ਦੇ ਨਾਮ ਤੇ ਉਜਰੀ ਹੋਈ ਸੀ। ਇਸੇ ਕਰਕੇ ਗੁਰਬਾਣੀ ਜਿਹੜੇ ਆਪ ਪਾਠ ਕਰਦੇ, ਸਤਿਗੁਰੂ ਜਦੋਂ ਉਪਦੇਸ਼ ਕਰਦੇ, ਇੱਕ ਤਾਂ ਚਲੋ ਅਸੀਂ ਪੜ੍ਹਦੇ ਹਾਂ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਉੱਥੇ ਸਾਂਝਾ ਸ਼ਬਦ ਵਰਤੇ। ਇਹ ਨਹੀਂ ਕਿ ਬ੍ਰਾਹਮਣ ਲਈ ਹੋਰ, ਖੱਤਰੀ ਲਈ ਹੋਰ, ਜਿਵੇਂ ਕਿ ਅਨਮਤ ਦੇ ਧਰਮ ਵਿੱਚ ਜਨੇਊ ਦੀ ਰਸਮ ਹੈ, ਉਸ ਵਿੱਚ ਵੀ ਬ੍ਰਾਹਮਣ ਲਈ ਹੋਰ, ਖੱਤਰੀ ਲਈ ਹੋਰ, ਵੈਸ਼ ਲਈ ਹੋਰ ਸ਼ੂਦਰ ਨੂੰ ਕੋਈ ਹੱਕ ਨਹੀਂ। ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਇੱਥੇ ਸਤਿਗੁਰਾਂ ਨੇ ਕਿਹਾ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਗੁਰੂ ਨਾਨਕ ਸਾਹਿਬ ਦੇ ਘਰ ਦਾ ਉਪਦੇਸ਼ ਸਾਰੀ ਮਾਨਵਤਾ ਵਾਸਤੇ ਸਾਂਝਾ। ਜਿਵੇਂ ਪਰਮਾਤਮਾ ਦੀ ਰਚੀ ਕੋਈ ਰਚਨਾ ਵਿੱਚ ਆ ਤੱਤ ਸਭ ਦੇ ਸਾਂਝੇ, ਇਹ ਤਾਂ ਬੰਦੇ ਦੀ ਹਉਮੈ ਹੈ, ਪਾਣੀ ਤੱਤ ਸਾਂਝਾ ਹੈ, ਪਰ ਇਹਨੇ ਬੰਨ ਮਾਰ ਕੇ ਰੋਕ ਲਿਆ ਮੇਰਾ ਹੈ, ਅਜੇ ਹਵਾ ਤੇ ਕਾਬੂ ਨਹੀਂ ਪਾ ਸਕਿਆ, ਹਵਾ ਸੱਦਾਂ ਸਰਹੱਦਾਂ ਨੂੰ ਤੋੜ ਕੇ ਅੱਗੇ ਜਾਂਦੀ ਪਈ, ਇਹ ਸੂਰਜ ਤੇ ਕਾਬੂ ਨਹੀਂ ਪਾ ਸਕਿਆ, ਸਮੁੰਦਰ ਦੇ ਖਿੱਤੇ ਤਾਂ ਇਹਨੇ ਵੰਡ ਲਏ, ਸਪੇਸ ਵੀ ਇਹਨੇ ਵੰਡ ਲਈ, ਆਸਮਾਨ ਵੀ ਵੰਡ ਲਿਆ, ਪਰ ਕਿਸੇ ਮਾਈ ਦੇ ਲਾਲ ਕੋਲ ਇੰਨੀ ਤਾਕਤ ਨੇ ਕਿ ਸੂਰਜ ਵੀ ਵੰਡ ਕੇ ਕਹੇ ਕਿ ਇੰਨੇ ਹਿੱਸੇ ਦਾ ਸੂਰਜ ਮੇਰਾ, ਇੰਨੇ ਹਿੱਸੇ ਦਾ ਤੁਹਾਡਾ। ਮੈਂ ਬੇਨਤੀ ਕਰਾਂ ਪਰਮਾਤਮਾ ਦੀ ਜਿਵੇਂ ਦਾਤ ਸਰਬ ਲਈ ਸਾਂਝੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰਮਤਿ ਦਾ ਉਪਦੇਸ਼, ਰੂਹਾਨੀਅਤ ਦਾ ਉਪਦੇਸ਼ ਸਭ ਲਈ ਸਾਂਝਾ। ਮੇਰੇ ਮਨ ਸੀ ਅੱਜ ਕਿ ਤਿੰਨ ਭਗਤ ਖਾਸ ਕਰਕੇ ਇੱਕ ਤੁਕ ਲਾਂਗਾ ਜਿਨ੍ਹਾਂ ਨੇ ਇਸ ਚੀਜ਼ ਨੂੰ ਆਪਣੇ ਪਿੰਡੇ ਤੇ ਹੰਡਾਇਆ ਤੇ ਉਹਨਾਂ ਨੇ ਪਿੰਡੇ ਤੇ ਹੰਡਾ ਕੇ ਆਪਣੀ ਅੰਮ੍ਰਿਤ ਰਸਨਾ ਤੋਂ ਪਰਮਾਤਮਾ ਨੂੰ ਮੁਖਾਤਬ ਕਰਕੇ ਸ਼ਬਦ ਵੀ ਕਹੇ। ਜਿਵੇਂ ਅਸੀਂ ਭਗਤ ਨਾਮਦੇਵ ਜੀ ਪੜ੍ਹਨੇ, ਉਹਨਾਂ ਇੱਕ ਬਚਨ ਕਿਹਾ ਕਿ ਮੋਕੋ ਤੂੰ ਨਾਮ ਵਿਸਾਰ, ਤੂੰ ਨਾਮ ਵਿਸਾਰ, ਤੂੰ ਨਾਮ ਵਿਸਾਰੇ ਰਾਮਈਆ, ਹੇ ਸੋਹਣੇ ਪਰਮਾਤਮਾ ਮੈਨੂੰ ਨਾ ਭੁਲਾ, ਨਾ ਭੁਲਾ, ਨਾ ਭੁਲਾ, ਕਿਉਂ ਏਡੀ ਦਰਦ ਭਰੀ ਆਵਾਜ਼ ਹੈ। ਮਹਾਰਾਜ ਕਹਿ ਰਿਹਾ ਕਿ ਮੋਕੋ ਤੂੰ ਨਾ ਵਿਸਾਰ, ਨਾ ਵਿਸਾਰ, ਨਾ ਵਿਸਾਰੇ ਰਾਮਈਆ, ਆਲਾ ਬੰਤੀ ਇਹ ਭਰਮ ਜੋ ਹੈ, ਮੁਝ ਉਪਰ ਸਭ ਕੋ ਪਿਲਾ, ਸੂਦ ਸੂਦ ਕਰ ਮਾਰ ਉਠਾਓ, ਕਹਾਂ ਕਰੂੰ ਬਾਬ ਬੀਠਲਾ, ਪਰਮਾਤਮਾ ਮੈਨੂੰ ਸ਼ੂਦਰ ਕਹਿ ਕਹਿ ਕੇ ਤੇਰੇ ਅਸਥਾਨ ਤੋਂ ਜੋ ਤੇਰੇ ਨਾਮ ਤੇ ਹੈ। ਫਿਰ ਯਾਦ ਰੱਖਿਓ ਉਂਝ ਭਗਤ ਨਾਮ ਦੇ ਵਿੱਚ ਜਦੋਂ ਰੱਬ ਦੇ ਘਰ ਦੀ ਗੱਲ ਕਰਦੇ ਹੋ ਕਹਿੰਦੇ ਆ ਕਿ ਅਸਲ ਤਾਂ ਹਿਰਦੇ ਹੀ ਰੱਬ ਦਾ ਸਥਾਨ ਹੈ, ਤੇਰੇ ਮੰਦਰ ਵਿੱਚ ਬੈਠਾ ਜਿਹੜੇ ਤੇਰੇ ਨਾਂ ਤੇ ਬਣੇ, ਇਸ ਵਿੱਚ ਬੈਠਾ ਹੋਇਆ ਬੰਦਾ ਮੈਨੂੰ ਨੀਚ ਕਹਿ ਰਿਹਾ। ਖੈਰ ਇਹਦਾ ਮਤਲਬ ਉਹ ਤਰਾਸਦੀ, ਉਹ ਹੱਕ ਨਹੀਂ ਜਪਦਾ। ਦੂਜੇ ਪਾਸੇ ਭਗਤ ਕਬੀਰ ਜੀ, ਉਹਨਾਂ ਦਾ ਖਾਸ ਕਰਕੇ ਸ਼ਬਦ, ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ, ਬ੍ਰਾਹਮਣ ਕਹਿ ਕਹਿ ਜਨਮ ਮਤ ਹੋਏ, ਉਸ ਵਿੱਚ ਬਚਨ ਜਾਓ ਤਾਂ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਹੈ। ਮੈਂ ਸਿਰਫ ਇੱਕ ਬੇਨਤੀ ਕਰਾਂ, ਇਹਦਾ ਮਤਲਬ ਜੇ ਇਹ ਸ਼ਬਦ ਵਰ ਦੇਣਾ ਆਨ ਬਾਟ ਕਾਹੇ ਨਹੀਂ ਆਇਆ, ਉੱਚੀ ਜਾਤ ਵਾਲੇ ਨੇ ਕਿੰਨਾ ਸਤਾਇਆ, ਭਗਤ ਰਵਿਦਾਸ ਸਾਹਿਬ ਦਾ ਬਚਨ ਕਿ ਨਾਗਰ ਜਨਾ ਮੇਰੀ ਜਾਤ ਬਖਿਆਤ ਚ ਮਾਰੰਗ ਹਿਰਦੈ ਰਾਮ ਗੋਬਿੰਦ ਗੁਮਸਾਰ। ਮੇਰੇ ਸਿਰਫ ਕਹਿਣ ਤੋਂ ਮੁਰਾਦ ਇੰਨਾ ਸੀ, ਇਹ ਭਗਤਾਂ ਦਾ ਵਿਸ਼ਾ ਨਹੀਂ ਅੱਜ ਦਾ ਇਹ ਜਿਹੜਾ ਸਲੋਕ ਹੈ, ਪਰ ਮੈਂ ਤਾਂ ਬੇਨਤੀ ਕੀਤੀ ਜੋ ਪ੍ਰਾਣੀ, ਇਹ ਬੜੀ ਖੁੱਲੀ ਛੁੱਟੀ ਹੈ, ਇੰਨੀ ਖੁੱਲ ਕੋਈ ਪ੍ਰਾਣੀ, ਉਹਦਾ ਘਰਾਣਾ ਕਿਹੜਾ ਹੈ, ਉਹਦੀ ਜਾਤ ਕਿਹੜੀ ਹੈ, ਉਹਦਾ ਖਾਨਦਾਨ ਕਿਹੜਾ, ਇਹਦੇ ਨਾਲ ਕੋਈ ਤਲਕ ਨਹੀਂ। ਗੁਰੂ ਕਹਿੰਦਾ ਕਿ ਜਾਤ ਕਰਕੇ ਕਰਮ ਕਰਕੇ ਬੰਦਾ ਵੱਡਾ ਤੇ ਉੱਚਾ ਹੁੰਦਾ, ਜਾਤ ਕਰਕੇ ਬੰਦਾ ਉੱਚਾ ਨੀਵਾਂ ਨਹੀਂ ਹੁੰਦਾ। ਇੱਥੇ ਜਾਤ ਕਰਕੇ ਉੱਚਾ ਨੀਵਾਂ ਨਹੀਂ, ਇੱਥੇ ਕਰਮ ਕਰਕੇ। ਇਸੇ ਕਰਕੇ ਆਪ ਜਦੋਂ ਬਾਣੀ ਚ ਪੜ੍ਹਦੇ ਹੋ, ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਜਿੰਨੀ ਨਾਮ ਧਿਆਇਆ, ਇੱਥੇ ਵੀ ਬੜੀ ਵੱਡੀ ਵਿਸ਼ਾਲਤਾ ਹੈ, ਜੋ ਪ੍ਰਾਣੀ ਜਿੰਨੀ, ਇਹ ਦੋਨੋਂ ਸ਼ਬਦ ਬੜੇ ਡੂੰਘੇ ਨੇ, ਵਿਸ਼ਾਲ। ਜਿਨ ਜਿਨ ਨਾਮ ਧਿਆਇਆ ਤਿਨਕੇ ਕਾ ਸ਼ਰੇ, ਇੱਥੇ ਸਤਿਗੁਰੂ ਕਹਿੰਦੇ ਨੇ ਜੋ ਪ੍ਰਾਣੀ, ਕੋਈ ਕੰਡੀਸ਼ਨ ਨਹੀਂ, ਕਿਹੜਾ ਖਿੱਤਾ ਇਹਦੀ ਬੋਲੀ ਕਿਹੜੀ, ਜੋ ਪ੍ਰਾਣੀ ਨਿਸ ਦਿਨ ਭਜੈ, ਜਿਹੜਾ ਪ੍ਰਾਣੀ ਦਿਨ ਰਾਤ ਅਕਾਲ ਪੁਰਖ ਦਾ ਸਿਮਰਨ ਕਰਦਾ ਹੈ। ਤੇ ਗੁਰੂ ਜੀ ਕਹਿੰਦੇ ਰੂਪ ਰਾਮ ਤੇ ਜਾਨ, ਉਹ ਪਰਮਾਤਮਾ ਦਾ ਰੂਪ ਹੈ। ਇਸ ਨੂੰ ਥੋੜਾ ਜਿਹਾ ਮੈਂ ਆਪ ਨੂੰ ਫਿਰ ਅਰਜ਼ ਕਰਦੇ ਹਾਂ ਕਿ ਦੇਖੋ, ਇਹ ਜਿਹੜਾ ਸਿਮਰਨ ਹੈ, ਜਿਹਦੀ ਗੱਲ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਵਾਰ ਵਾਰ ਕਰ ਰਹੇ, ਸਿਮਰਨ ਭਜਨ ਬੰਦਗੀ ਸਿਮਰ, ਇਹ ਸਿਮਰਨ ਉਸਦਾ ਰੂਪ ਕਰ ਦਿੰਦਾ ਹੈ, ਰੂਪ ਰਾਮ ਤੇ ਜਾਨ। ਅੱਗੇ ਮੈਂ ਹਰਜਨ ਸ਼ਬਦ ਦੀ ਵਿਆਖਿਆ ਕਰਾਂਗਾ। ਹੁਣ ਇਹ ਸੱਚ ਹੈ ਕਿ ਇੱਥੇ ਜਿਹੜਾ ਸ਼ਬਦ ਆਇਆ ਰੂਪ ਰਾਮ ਤੇ ਜਾਨ, ਇਹਨੂੰ ਬਰੀਕੀ ਨਾਲ ਥੋੜਾ ਜਿਹਾ ਆਪਾਂ ਦੇਖੀਏ। ਕਈ ਬੰਦੇ ਇਹਦੇ ਅਰਥ ਆਪਣੀ ਨਿਜਤਵ ਦੀ ਪੂਜਾ ਵਾਸਤੇ ਕਰਨ ਲੱਗ ਪੈਂਦੇ ਆ। ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਤਾਂ ਲਿਖਿਆ ਵੀ ਰੱਬ ਦਾ ਹੀ ਰੂਪ ਹੈ ਜੀ, ਪਰ ਯਾਦ ਰੱਖਿਓ ਰੂਪ ਪਰਮਾਤਮਾ ਦਾ ਹੈ, ਪਰ ਉਹਦਾ ਰੂਪ ਨਾ ਤਾਂ ਵਿਦਾਂਤੀਆਂ ਵਾਲਾ ਅੰਗ ਬ੍ਰਹਮਸਮੀ ਹੈ ਤੇ ਨਾ ਸੂਫੀਆਂ ਵਾਲਾ ਅਨਲ ਹੱਕ ਹੈ। ਫਿਰ ਇਸ ਗੱਲ ਨੂੰ ਬੇਨਤੀ ਸੁਣਿਓ, ਜਿਹੜਾ ਇਹ ਕਿਹਾ ਰੂਪ ਰਾਮ ਤੇ ਜਾਨ, ਹੁਣ ਜੇ ਆਪਾਂ ਕਹੀਏ ਤੇ ਵਿਦਾਂਤੀ ਕਹਿ ਰਿਹਾ ਆਮ ਬ੍ਰਹਮਸਮੀ, ਮੈਂ ਹੀ ਬ੍ਰਹਮ ਹਾਂ, ਅਨਲ ਹੱਕ, ਮੈਂ ਖੁਦਾ ਹਾਂ। ਇਹ ਨੁਕਤਾ ਸਮਝਣ ਵਾਲਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਜਿਹੋ ਜਿਹੇ ਬੰਦੇ ਦਾ ਤੁਸੀਂ ਰੋਜ਼ ਚਿੰਤਨ ਕਰੋਗੇ, ਯਾਦ ਕਰੀ ਜਾਓਗੇ। ਯਾਦ ਰੱਖੋ, ਇੱਕ ਦਿਨ ਜਿਹਦਾ ਚਿੰਤਨ ਕਰਦੇ ਆ ਉਹਦੀ ਮਤ, ਉਹਦੇ ਗੁਣ, ਜੋ ਕੁਝ ਵੀ ਉਹਦੇ ਕੋਲ ਹੈ, ਉਹ ਤੁਹਾਡੇ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਜਾਏਗਾ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ, ਜੈਸਾ ਸੇਵੈ ਤੈਸੋ ਹੋਵੇ, ਜਿਹੋ ਜਿਹਾ ਸਿਮਰਨ ਕਰੇਗਾ ਉਹ ਜਿਹਾ ਤੂੰ ਹੋ ਜਾਏਗਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦੇਵ ਪੂਜਾ ਤੋਂ ਵਰਜ ਕੇ ਅਕਾਲ ਪੂਜਾ ਕਿਉਂ ਕਿਹਾ, ਸ਼ਬਦ ਦੀ ਪੂਜਾ ਕਿਉਂ ਕਿਹਾ। ਗੁਰੂ ਸਾਹਿਬ ਦਾ ਇੱਕ ਬਚਨ ਹੁੰਦਾ ਭਗਤ ਨਾਮਦੇਵ ਜੀ ਦਾ, ਬੜੇ ਸਰਲ ਜਿਹਾ, ਮੈਂ ਇਸ ਕਰਕੇ ਥੋੜਾ ਜਿਹਾ ਰੁਕਿਆ ਇਸ ਤੁਕ ਤੇ, ਜਿਹੋ ਜਿਹੇ ਨੂੰ ਸਿਮਰਾਂਗੇ ਉਹ ਜਾ ਹੋ ਜਾਣਗੇ। ਜਦੋਂ ਅਸੀਂ ਕਹਿੰਦੇ ਹਾਂ ਦੇਖੋ ਜੀ ਸਭ ਪਰਮਾਤਮਾ ਇੱਕੋ ਹੀ ਹੈ ਜੀ, ਚਾਹੇ ਕੋਈ ਦੇਵੀ ਮੰਨ ਲੈ, ਚਾਹੇ ਦੇਵਤਾ ਮੰਨ ਲੈ, ਚਾਹੇ ਕੋਈ ਪੱਥਰ ਮੰਨ ਲੈ, ਮੈਂ ਇੱਕ ਬੇਨਤੀ ਕਰਾਂਗਾ, ਇਸ ਨੁਕਤੇ ਨੂੰ ਸਮਝੋ, ਇਹ ਨਫ਼ਰਤ ਨਹੀਂ। ਜਿਹੋ ਜੈ ਨੂੰ ਚੇਤੇ ਕਰਾਂਗੇ ਆਪਾਂ ਉਹ ਜੈ ਬਣ ਜਾਵਾਂਗੇ। ਇਸ ਨੁਕਤੇ ਨੂੰ ਲਈਏ, ਗੁਰੂ ਇਸ ਕਰਕੇ ਈਰਖਾ ਕਰਕੇ ਨਹੀਂ ਕਹਿ ਰਹੇ, ਇਸੇ ਕਰਕੇ ਗੁਰੂ ਜੀ ਨੇ ਇੱਕ ਬਖਸ਼ਿਸ਼ ਕੀਤੀ, ਉਹਨਾਂ ਨੇ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਤੇ ਜ਼ੋਰ ਦਿੱਤਾ, ਜਿਹਨੂੰ ਪਰਮ ਸਤ ਕਹਿੰਦੇ। ਭਗਤ ਨਾਮਦੇਵ ਜੀ ਦਾ ਸ਼ਬਦ ਹੈ ਜਿਹੋ ਜੈ ਨੂੰ ਸੇਵਾਂਗੇ ਉਹ ਜਾ ਹੋ ਜਾਵਾਂਗੇ। ਇਹ ਸ਼ਬਦ ਮੈਂ ਬੜੇ ਸਰਲ ਜਿਹੇ ਅਰਥ ਕਰਾਂਗਾ, ਜ਼ਿਆਦਾ ਨਹੀਂ, ਕਿਉਂਕਿ ਟਾਈਮ ਦੇ ਲਿਹਾਜ਼ ਨੂੰ। ਭੈਰੋ ਭੂਤ ਸ਼ੀਤਲਾ ਧਾਵੈ, ਖਰ ਬਾਹਨ ਉਹ ਸ਼ਾਰ ਉਡਾਵੈ। ਇਹ ਕਿਹਾ ਜਾਂਦਾ ਹੈ ਕਿ ਜਿਹੋ ਜੈ ਨੂੰ ਪੂਜੋਗੇ, ਜੇ ਤਾਂ ਪੂਜਾ ਮੁਕੰਮਲ ਹੋ ਗਈ ਉਹਦਾ ਰੂਪ ਹੋ ਜਾਵਾਂਗੇ, ਜੇ ਨਹੀਂ ਤੇ ਸੱਚ ਇਹ ਵੀ ਉਹਦੀ ਸਵਾਰੀ ਬਣਨੀ ਪੈ ਜਾਵੇ, ਸਵਾਰੀ ਬਣਨਾ ਪਏਗਾ। ਇੱਥੇ ਸਾਹਿਬ ਨੇ ਕਿਹਾ ਕੋਈ ਭੈਰੋ ਨੂੰ ਮੰਨ ਰਿਹਾ, ਕੋਈ ਸ਼ੀਤਲਾ ਨੂੰ ਮੰਨ ਰਿਹਾ, ਜੇ ਪਹੁੰਚ ਗਿਆ ਤੇ ਭੈਰੋ ਵਰਗਾ, ਸ਼ੀਤਲਾ ਵਰਗਾ, ਜੇ ਨਹੀਂ ਉਹਦੀ ਅਸਵਾਰੀ ਗਧਾ ਬਣ ਜਾਏਗਾ। ਭੈਰੋ ਭੂਤ ਸ਼ੀਤਲਾ ਧਾਵੈ, ਖਰ ਬਾਹਨ ਉਹ ਸ਼ਾਰ ਉਡਾਵੈ। ਅੱਗੇ ਭਗਤ ਜੀ ਕਹਿੰਦੇ ਅਖੌ ਤੋਂ ਏਕ ਰਮਈਆ ਲੈ ਹੂੰ, ਰਮਈਆ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ, ਹਉ ਤੋ ਏਕ ਰਮਈਆ ਲੈ ਹੂ, ਆਨ ਦੇਵ ਬਦਲਾਵਨ ਦੈ ਹੂੰ। ਜਿੰਨੇ ਦੇਵਤੇ ਨੇ, 33 ਕਰੋੜ ਨੇ, ਜਾਂ ਜਿੰਨੇ ਵੀ ਅਣਗਿਣਤ ਦੇਵਤੇ, ਇਹ ਸਾਰੇ ਦੇ ਸਾਰੇ ਦੇਵਤੇ ਲੈ ਲਓ, ਹੇ ਵਾਹਿਗੁਰੂ ਜੀ ਮੈਨੂੰ ਸਿਰਫ ਤੁਸੀਂ ਚਾਹੀਦੀ ਹੋ। ਇਸ ਤੋਕ ਨੂੰ ਫਿਰ ਸੁਣਿਓ, ਹਉ ਤੋ ਏਕ ਰਮਈਆ ਲੈ ਹੂੰ, ਆਨ ਦੇਵ ਬਦਲਾਵਨ ਦੈ ਹੂੰ। ਅੱਗੇ ਗੁਰੂ ਜੀ ਕਹਿੰਦੇ ਨੇ ਭਗਤ ਜੀ शिव शिव करते जो नर त्यावै, बरद चरै डौरू टमकावै, मां माई की पूजा करे नरसै नार होए ओतर। इस तुक नूं फिर सुनियो कि मर्द तो इस्त्री बन जाएगा ते इस्त्री दा अपमान नहीं। इत्थे गल इवें जैसा सेवै तैसो होवै। महाराज कहिंदे मां माई की पूजा करे नरसै नार होए ओतर, तू कहियती आद भवानी, मुक्त की बरिया कहां च बानी। अगे भगत जी कहिंदे गुरमत राम नाम गहो मीता, कहिंदे मेरे मित्र गुरु दी मत लै के राम नाम जो सारिया थावां ते रमिया परमेश्वर गए, तू ओदी इबादत कर। मैं आप नूं फिर बेनती करांगा, जिन्नियां भी शक्तियां ने, जिन्नियां भी ताकतां ने, इह सारियां दियां सारियां ताकतां पार ब्रह्म परमेश्वर दी बनाईआं। खैर आपां विशे तो दूर नहीं जाणा। महाराज कहिंदे गुरमत राम नाम गौ बीता, मेरे मित्र तू गुरमत गुरु दी मत लै के नाम जप, परणवै नामा इउं कह गीता। इस तुक नूं सुणियो इउं कह गीता। गीता पढ़न वालिआ, गीता दे शलोकां दे अर्थ करन वालिआ, नामदेव कहिंदे गीता भी इह गल पुकार के कह रही है कर्म चंगे कर ते पार ब्रह्म परमेश्वर दी इबादत कर। मैं अर्ज करा इत्थे भगत जी ने शब्द कहा, हुण इत्थे जिहो जिहे नूं कोई सिमरदा है उहो जिहा उह बन जांदा है। पिछले दिनी मैं इक अर्ज कीती सी कि जिहड़ा सिमरन है ना इह वेथ नूं मिठा दिंदा है। हुण इत्थे जिहड़ा शब्द आया हर जन खर अंतर नहीं, मैं इहदे अर्थ वेथ भी करांगा कि जिहड़ी मनुख विच ते परमात्मा विच दूरी सी, सिमरन ने किरपा कीती उह सारी दूरी नूं मिटा दित्ता। सिमरन ने बख्शिश कीती ते एक उदाहरण दास ने दित्ती सी। चलो खैर मैं चलो ओ नहीं, असी जपजी साहब दा पाठ करने। मैं बेनती कर लगा इस गल नूं फिर सुनियो, जो प्राणी निस दिन भजै रूप राम ते जान, हर जन हर अंतर नहीं नानक साची मान। सिर्फ अजे पहली तुक दे कर रहे अर्थ, रूप राम ते जान जो प्राणी निस दिन भजै। आप जी जपजी साहब दा पाठ कर दे, एक पौड़ी है उस विच इहदे अर्थ पए आ, जां इउं कह लवां कि इह शलोक उस पौड़ी दे अर्थ कर रहे। ओ पौड़ी है साह लाही साह लाहे एती सुरत ना पाईआ, नदियां अतै वाह तुक तो दूर नहीं जाना, जो प्राणी निस दिन भजै रूप राम ते जान। हजूर कह रहे ने कि देख भाई, साह लाहे एती सुरत ना पाईआ, नदियां अतै वाह पवें समुंद ना जानिए। महाराज इथों तक अर्थ करांगे, की है अर्थ इहदा? सलाउण जोग परमात्मा दी सिफत कर, ओदी सिफत करनी चाहीदी है, ओह है ही सलौता दे जोग। ते कई वारी अजकल मंदा कहिंदा जिहदा मतलब रब भुखा है अपनी उस्तत दा, कि परमात्मा नूं इह चाहीदा भी सारे मेरी जय जयकार करन। नहीं प्यारिओ, ਇਹ ਉਸਤਤ ਦਾ ਮਤਲਬ ਨਹੀਂ ਕਿ ਸਾਡੇ ਕਰਕੇ ਉਹਦੀ ਹੋਂਦ ਕਾਇਮ ਹੈ। ਅਸੀਂ ਉਸਤਤ ਤਾਂ ਕਰਨੇ ਆ ਵੀ ਉਹਦੇ ਵਿੱਚ ਸਮਾ ਜਾਈਏ, ਕਿਉਂਕਿ ਸਿਮਰਨ ਉਸਤਤ ਬੰਦਗੀ ਸਿਫਤ ਵਡਿਆਈ ਸਾਨੂੰ ਉਹਦੇ ਵਿੱਚ ਅਭੇਦ ਕਰਦਾ ਹੈ। ਇਸੇ ਕਰਕੇ ਗੁਰੂ ਜੀ ਨੇ ਇੱਕ ਬਚਨ ਕਿਹਾ, ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਅੱਗੇ ਤੋਂ ਕੀ ਹੈ ਜੀ, ਕਹਿਣਾ ਵਾਲੇ ਤੇਰੇ ਰਹੇ ਸਮਾਏ, ਕਹਿਣਾ ਵਾਲੇ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ, ਕਹਿਣਾ ਵਾਲੇ ਤੇ ਰਹਿ ਸਮਾਏ, ਤੈਨੂੰ ਕਹਿਣ ਵਾਲੇ ਤੇਰੇ ਚ ਸਮਾ ਗਏ। ਇਸ ਪੌੜੀ ਵੱਲ ਫਿਰ ਆਈਏ, ਸਲਾਉਣ ਜੋਗ ਪਰਮਾਤਮਾ ਦੀ ਸਿਫਤ ਕਰ, ਪਰ ਸਿਫਤ ਦਾ ਮਤਲਬ ਇਹ ਨਹੀਂ ਤੂੰ ਅੰਤ ਪਾ ਲਏਗਾ, ਅਭੇਦਤਾ ਹੈ। ਮੈਂ ਇਸੇ ਕਰਕੇ ਕਿਹਾ ਜੀ, ਨਾ ਤਾਂ ਇਹ ਬ੍ਰਹਮਸਮੀ ਸ਼ਬਦ ਹੈ ਆਮ ਬ੍ਰਹਮਸਮੀ, ਤੇ ਨਾ ਅਨਲਹਾਕ। ਮੈਂ ਕਿਸੇ ਦੀ ਵਿਚਾਰਧਾਰਾ ਤੇ ਠੋਕਰ ਨਹੀਂ ਮਾਰ ਰਿਹਾ ਜਾਂ ਠੇਸ ਨਹੀਂ ਪਹੁੰਚਾ ਰਿਹਾ। ਮੈਂ ਸਿਰਫ ਇੱਕ ਬੇਨਤੀ ਜਿੰਨੀ ਕੋ ਦਾਤੇ ਸੋਝੀ ਦਿੱਤੀ, ਗੁਰਮਤ ਵਿੱਚ ਅਭੇਦਤਾ ਹੈ ਪਰ ਵਖਰੇਵਾ ਨਹੀਂ। ਆਮ ਬ੍ਰਹਮਸਮੀ ਨਹੀਂ, ਮੈਂ ਬ੍ਰਹਮ ਨਹੀਂ, ਮੈਂ ਖੁਦਾ ਨਹੀਂ, ਉੱਥੇ ਇਵੇਂ ਨਹੀਂ ਨਹੀਂ ਮੈਂ ਮਰ ਗਈ ਬਸ ਤੂੰ ਹੀ ਤੂੰ ਹੈ। ਇਸ ਨੁਕਤੇ ਨੂੰ ਫਿਰ ਮੈਂ ਅੱਗੇ ਥੋੜਾ ਜਿਹਾ ਅਰਜ਼ ਕਰਨਾ, ਸਾਹ ਲਾਹੇ ਏਤੀ ਸੁਰਤ ਨਾ ਪਾਈਏ। ਸੁਰਤ ਦਾ ਅਰਥ ਸੋਝੀ, ਇੰਨੀ ਸਮਝ ਨਹੀਂ ਪੈਣੀ। ਸਲੋਤਾ ਕਰ, ਸਿਫਤ ਕਰ, ਉਸ ਦਾ ਰੂਪ ਹੋ ਜਾਏਗਾ ਪਰ ਅੰਤ ਨਹੀਂ ਪਾਏਗਾ। ਉੱਥੇ ਬਚਨ ਹੈ, ਕਿਉਂ ਜੀ, ਸਤਿਗੁਰੂ ਕਹਿੰਦੇ ਨਦੀਆਂ ਅਤੈ ਵਾਹ, ਵਾਹਵੇ ਨੂੰ ਕੰਨਾ ਹਾਹ ਵਾਹ। ਨਦੀਆਂ ਦਾ ਅਰਥ ਆਪਾਂ ਸਮਝਦੇ ਹਾਂ ਬਰਸਾਤੀ ਪਾਣੀ ਦੀਆਂ ਭਰ ਕੇ ਵਗਦੀਆਂ ਨਦੀਆਂ, ਦਰਿਆ ਸ਼ਬਦ ਵਰਤੋ। ਵਾਹ ਦਾ ਲਫ਼ਜ਼ੀ ਅਰਥ ਹੈ ਵਾਹੜੇ, ਛੋਟੇ ਛੋਟੇ ਨਾਲੇ ਜਿਹੜੇ ਪਾਣੀ ਦੇ ਭਰ ਕੇ ਚੱਲਦੇ। ਹਜ਼ੂਰ ਕਹਿੰਦੇ ਨੇ ਸਲਾਉਣ ਯੋਗ ਪਰਮਾਤਮਾ ਦੀ ਸਿਫਤ ਕਰ, ਪਰ ਪਿਆਰੇ ਯਾਦ ਰੱਖੀ ਜਿਵੇਂ ਨਦੀਆਂ ਅਤੇ ਨਾਲੇ, ਨਦੀਆਂ ਅਤੇ ਵਾਹ ਪਵੇ ਸਮੁੰਦ, ਇਹ ਸਾਰੇ ਸਬਰ ਕਰਦੇ ਕਰਦੇ ਸਮੁੰਦਰ ਵਿੱਚ ਲੀਨ ਹੋ ਗਏ, ਸਮੁੰਦਰ ਵਿੱਚ ਮਿਲ ਗਏ, ਉਸ ਵਿੱਚ ਅਭੇਦ ਹੋ ਗਏ। ਮਹਾਰਾਜ ਕਹਿੰਦੇ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ ਹੈ। ਹੁਣ ਜਦੋਂ ਸਮੁੰਦਰ ਵਿੱਚ ਲੀਨ ਹੀ ਹੋ ਗਏ ਪਿਆਰੇ, ਹੁਣ ਇਹ ਜਾਣੇ ਨਹੀਂ ਜਾਂਦਾ ਉਹ ਪਾਣੀ ਕਿਹੜਾ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਇਸ ਜ਼ਮੀਨ ਤੇ ਜਿੰਨੇ ਵੀ ਦਰਿਆ ਨਦੀਆਂ ਨੇ, ਬੰਦੇ ਨੇ ਹਰ ਇੱਕ ਨੂੰ ਨਾਂ ਦਿੱਤਾ ਹੈ। ਚਲੋ ਅਸੀਂ ਪੰਜਾਬ ਸ਼ਬਦ ਵਰਤਨੇ ਦਾ ਮਤਲਬ ਵੀ ਇਹੀ ਹੈ ਨਾ ਕਿ ਪੰਜ ਨਦ ਕਦੀ ਕਿਹਾ ਜਾਂਦਾ ਸੀ, ਪੰਜਾਬ ਕਹਿੰਦੇ ਹਾਂ ਕਿ ਪੰਜਾਂ ਦਰਿਆਵਾਂ ਦੀ ਧਰਤੀ, ਇਹ ਸਤਲੁਜ, ਇਹ ਜੇਹਲਮ, ਇਹ ਬਿਆਸ, ਇਹ ਰਾਵੀ, ਇਹ ਚਨਾਬ, ਗੰਗਾ, ਯਮੁਨਾ ਨਦੀਆਂ ਆਦਿਕ, ਨਰਮਦਾ, ਬ੍ਰਹਮਪੁੱਤਰ ਦਰਿਆ। ਪਰ ਯਾਦ ਰੱਖੋ ਜਿੰਨੀ ਦੇਰ ਤੱਕ ਇਹ ਸਫ਼ਰ ਵਿੱਚ ਨੇ ਓਨੀ ਦੇਰ ਤੱਕ ਨਾਮ ਨੇ। ਸਤਲੁਜ, ਰਾਵੀ, ਬਿਆਸ, ਚਨਾਬ, ਗੰਗਾ, ਨਰਮਦਾ, ਜਿੰਨੇ ਵੀ ਦਰਿਆ ਕਹਿ ਲਓ, ਕੱਲੇ ਇਸ ਮੁਲਕ ਦੇ ਨੇ, ਜਿੰਨੇ ਵੀ ਦਰਿਆ ਇਸ ਦੁਨੀਆਂ ਚ ਨੇ, ਜਿੰਨੀ ਦੇਰ ਤੱਕ ਉਹ ਸਫ਼ਰ ਕਰਦੇ ਸਮੁੰਦਰ ਵੱਲ ਜਾ ਰਹੇ ਨੇ, ਨਾਮ ਹੈ। ਪਰ ਜਦੋਂ ਸਮੁੰਦਰ ਵਿੱਚ ਜਾ ਮਿਲੇ ਉਦੋਂ ਉਸ ਪਾਣੀ ਨੂੰ ਪੁੱਛ ਕੇ ਦੇਖੋ, ਸਾਨੂੰ ਦੱਸ ਕਿ ਗੰਗਾ ਦਾ ਨੀਰ ਕਿਹੜਾ ਹੈ, ਯਮੁਨਾ ਦਾ ਪਾਣੀ ਕਿਹੜਾ ਹੈ, ਸਤਲੁਜ ਦਾ ਪਾਣੀ ਕਿਹੜਾ ਹੈ, ਨੀਲ ਨਦੀ ਦਾ ਪਾਣੀ ਕਿਹੜਾ ਹੈ, ਦਜ਼ਲਾ ਦਰਿਆ ਦਾ ਜਲ ਕਿਹੜਾ ਹੈ, ਫਰੀਜ਼ਰ ਰਿਵਰ ਦਾ ਪਾਣੀ ਕਿਹੜਾ ਹੈ। ਪਿਆਰਿਓ, ਸਮੁੰਦਰ ਵਿੱਚ ਮਿਲੇ ਹੋਏ ਪਾਣੀ ਜਿਹੜੇ ਨੇ ਦਰਿਆ ਨਾਲੇ, ਉਹਦਾ ਰੂਪ ਹੋ ਜਾਂਦੇ ਆ, ਅਭੇਦ ਹੋ ਜਾਂਦੇ ਆ, ਇੱਕ ਵਿੱਚ ਮਿਲ ਜਾਂਦੇ ਆ। ਮੈਂ ਫਿਰ ਬੇਨਤੀ ਕਰਾਂਗਾ, ਇਹ ਨਾਮ ਜਿਹੜੇ ਨੇ ਇਹ ਓਨੀ ਦੇਰ ਤੱਕ ਨੇ ਸਫ਼ਰ ਪੈ ਕਰਦੇ ਆ ਜਿਵੇਂ ਪਹੁੰਚੇ ਹੋਏ ਦਰਿਆ ਅਭੇਦ ਨੇ। ਇਸੇ ਤਰ੍ਹਾਂ ਜਿਤਨੀ ਇਸ ਧਰਤੀ ਤੇ ਜਿੰਨੇ ਇਬਾਦਤ ਵਾਲੇ ਇੱਕਮਿਕ ਹੋ ਗਏ ਪਿਆਰਿਓ, ਉਹਨਾਂ ਨੂੰ ਰੱਬ ਤੋਂ ਵੱਖ ਨਹੀਂ ਕਰ ਸਕਦੇ, ਉਹ ਪਰਮੇਸ਼ਵਰ ਦਾ ਰੂਪ ਹੀ ਹੋ ਜਾਂਦੇ, ਉਹਦਾ ਰੂਪ ਹੋ ਗਿਆ। ਗੁਰੂ ਜੀ ਨੇ ਕਿਹਾ, ਸਾਹ ਲਾਹੀ ਸਾਹ ਲਾਹੇ ਇਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੇ ਸਮੁੰਦ ਨਾ ਜਾਣੀਏ, ਸਮੁੰਦ ਸਾਹ ਸੁਲਤਾਨ। ਹੁਣ ਇਹਦੇ ਅਰਥ ਪਵੇ ਸਮੁੰਦ ਨਾ ਜਾਣੀਏ ਤੋਂ ਵੱਖਰੇ ਨੇ, ਕਿ ਇਹਦਾ ਅਰਥ ਹੋ ਗਿਆ ਸਮੁੰਦਰਾਂ ਵਰਗੇ ਖਜ਼ਾਨੇ, ਪਹਾੜਾਂ ਜਿੱਡੇ ਸੋਨਾ ਚਾਂਦੀ, ਪਰ ਜਿਹਦੇ ਹਿਰਦੇ ਵੀ ਤੂੰ ਵਸ ਜੀ ਪਾਰ ਬ੍ਰਹਮ ਪਰਮੇਸ਼ਵਰ ਜੀ, ਉਸ ਕੀੜੀ ਦੇ ਬਰਾਬਰ ਵੀ ਨਹੀਂ। ਮੈਂ ਸਿਰਫ ਇੱਕ ਬੇਨਤੀ ਕੀਤੀ, ਜਿਹੜਾ ਉਹਨੂੰ ਸਿਮਰੇਗਾ ਉਹ ਉਸਦਾ ਰੂਪ ਹੋ ਜਾਂਦਾ ਹੈ। ਹੁਣ ਸਤਿਗੁਰੂ ਜਿਹਦੇ ਘਰ ਵਿੱਚ ਅਸੀਂ ਦੇਖਦੇ ਹਾਂ, ਇਹੀ ਤਾਂ ਇੱਕ ਕੰਮ ਕਰਦੀ ਗੱਲ, ਮਰਜ਼ ਕੀਤੇ ਇੱਥੇ ਬ੍ਰਹਮ ਅਸਮੀ ਨਹੀਂ। ਹੁਣ ਕਬੀਰ ਸਾਹਿਬ ਜੀ ਨੇ, ਉਹਨਾਂ ਨੇ ਇਸ ਅਭੇਦਤਾ ਦਾ ਜ਼ਿਕਰ ਕੀਤਾ, ਪਰ ਉਹਨਾਂ ਦਾ ਸ਼ਲੋਕ ਜਿਹੜਾ ਮੈਂ ਹੁਣੇ ਕਿਹਾ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਉੱਥੇ ਮੈਂ ਨਹੀਂ ਰਹੀ, ਉੱਥੇ ਤੂੰ ਕੇਵਲ ਰਹਿ ਗਿਆ। ਗੱਲ ਉਹ ਵੀ ਇਹ ਕਰ ਰਹੇ, ਪਰ ਇਹ ਨਹੀਂ ਕਹਿੰਦੇ ਮੈਂ ਖੁਦਾ, ਕਹਿੰਦੇ ਤੂੰ ਹੀ ਤੂੰ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੂ ਤਤ ਤੂੰ। ਭਗਤ ਰਵਿਦਾਸ ਸਾਹਿਬ ਮਹਾਰਾਜ ਨੇ ਕਿਹਾ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਇਹ ਅਭੇਦਤਾ ਹੈ, ਉਹਦਾ ਰੂਪ ਹੋ ਗਿਆ, ਇਸ ਵਿੱਚ ਖੌਮੇ ਅਭਾਵ ਹੋ ਗਈ, ਖਤਮ ਹੋ ਗਈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਅਵਸਥਾ ਦਾ ਬਾਣੀ ਵਿੱਚ ਜ਼ਿਕਰ ਕੀਤਾ ਹੈ। ਇੱਕ ਸ਼ਬਦ ਹੈ ਮਹਾਰਾਜ ਜੀ ਦਾ, ਭਾਵੇਂ ਉਹ ਅਕਸਰ ਮ੍ਰਿਤਕ ਨਾਲ, ਮੌਤ ਨਾਲ ਜੋੜ ਕੇ ਪੜਿਆ ਜਾਂਦਾ, ਪਰ ਨਹੀਂ ਪਿਆਰਿਓ, ਉਹ ਅਸਲ ਸ਼ਬਦ ਹੈ ਰੂਪ ਰਾਮ ਤੇ ਜਾਨ ਦੀ ਵਿਆਖਿਆ ਲਈ। ਉਹ ਸ਼ਬਦ ਹੈ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਅਭੇਦ ਹੋ ਗਿਆ ਰੂਪ ਰਾਮ ਤੇ ਜਾਨ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਉਹ ਆਪਣੀ ਮੰਜ਼ਿਲ ਤੇ ਪਹੁੰਚ ਗਿਆ, ਉਹ ਸੰਪੂਰਨ ਹੋ ਗਿਆ, ਪੂਰਾ ਹੋ ਗਿਆ, ਸੰਪੂਰਨ ਥੀਆ ਰਾਮ। ਅੱਗੇ ਫਿਰ ਮਹਾਰਾਜ ਕਹਿੰਦੇ ਨੇ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨੀ ਜਾਣੀਐ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ। ਇਹ ਤਾਂ ਮੈਂ ਸ਼ਬਦ ਵਰਤੇ, ਕਰਨ ਵਾਲਾ ਵੀ ਤੂੰ, ਬਣਾਉਣ ਵਾਲਾ ਵੀ ਤੂੰ, ਤੂੰ ਸਾਰੀ ਖੇਡ ਵਰਤਾਈ। ਇਹਦਾ ਮਤਲਬ ਜਿਹੜਾ ਰੂਪ ਰਾਮ ਕਾ ਹੋ ਗਿਆ ਉਹ ਇਹ ਨਹੀਂ ਕਹਿੰਦਾ ਮੇਰੀ ਰੱਬ ਤੋਂ ਵੱਖਰੀ ਹੋਂਦ ਹੈ, ਮੇਰੀ ਇਸ ਬੇਨਤੀ ਨੂੰ ਸੁਣੋ, ਉਹ ਇਹ ਨਹੀਂ ਕਹਿ ਰਿਹਾ, ਉਹ ਕਹਿੰਦਾ ਮੈਂ ਤੂੰ ਦੇ ਵਿੱਚ ਸਮਾ ਗਿਆ। ਹਜ਼ੂਰ ਨੇ ਕਿਹਾ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਿਨਵੰਤ ਨਾਨਕ ਸਹੀ ਜਾਣੇ ਜਿਨੀ ਹਰ ਅਸਬੀਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਜਿੱਥੇ ਨਾਮ ਜਪਣ, ਬਾਣੀ ਪੜ੍ਹਨ, ਚੰਗੇ ਕਰਮ ਕਰਨ ਵਾਸਤੇ ਮਨੁੱਖ ਨੂੰ ਪ੍ਰੇਰਿਆ, ਉੱਥੇ ਵਾਰ ਵਾਰ ਇਹ ਵੀ ਹੁਕਮ ਕੀਤਾ ਕਿ ਨਾਲ ਦੀ ਨਾਲ ਤੂੰ ਅਰਦਾਸ ਕਰੀ। ਕਿਉਂ? ਮਨੁੱਖ ਦੀ ਅਕਲ ਨਾਲ ਕੀਤਾ ਹੋਇਆ ਪਾਠ ਉਹਨੂੰ ਮੁਕਤ ਨਹੀਂ ਕਰਾ ਸਕਦਾ। ਮਨੁੱਖ ਦੀ ਆਪਣੀ ਅਕਲ ਨਾਲ ਕੀਤੀ ਹੋਈ ਸੇਵਾ ਬੰਦੇ ਨੂੰ ਜਨਮ ਮਰਨ ਤੋਂ ਮੁਕਤ ਨਹੀਂ ਕਰਾ ਸਕਦੀ। ਕਿਉਂ? ਸਾਡੀ ਅਕਲ ਵਿੱਚ ਸਵਾਰਥ ਹੈ, ਸਾਡੀ ਅਕਲ ਮਤ ਦੇ ਅੰਦਰ ਹਉਮੈ ਹੰਕਾਰ ਹੈ। ਕਿਉਂਕਿ ਮਨੁੱਖ ਸੇਵਾ ਉੱਥੇ ਕਰਦਾ ਜਿੱਥੇ ਉਹਨੂੰ ਕੋਈ ਲਾਭ ਹੋਵੇ, ਜਿੱਥੇ ਉਹਨੂੰ ਕੋਈ ਮਾਣ ਸਤਿਕਾਰ ਮਿਲੇ। ਜੇ ਮਾਣ ਸਤਿਕਾਰ ਨਾ ਮਿਲੇ, ਸੇਵਾ ਬੰਦ ਵੀ ਕਰ ਦੇਈਦੀ ਹੈ। ਬਹੁਤ ਸੱਜਣ ਨੇ ਮੇਰੇ ਜਿਨ੍ਹਾਂ ਨਾਲ ਬਹੁਤ ਪਿਆਰ ਸਤਿਕਾਰ ਹੈ, ਔਰ ਮੈਂ ਸਾਧ ਸੰਗਤ ਉਹਨਾਂ ਨੂੰ ਪੁੱਛਦਾ ਹੁੰਦਾ, ਹੁਣ ਤੁਸੀਂ ਕੈਂਪ ਲਾਉਣੇ ਬੰਦ ਕਿਉਂ ਕਰ ਦਿੱਤੇ? ਹਰੇਕ ਸਾਲ ਤੁਸੀਂ ਆ ਕੇ ਕੈਂਪ ਲਾਉਂਦੇ ਸੀ, ਲੰਗਰ ਲਾਉਂਦੇ ਸੀ, ਭਾਈ ਸਰਦਾਰ ਜੀ ਹੁਣ ਬੰਦ ਕਿਉਂ ਕਰ ਦਿੱਤਾ ਹੈ? ਤਾਂ ਮੋਸਟਲੀ ਉਹਨਾਂ ਦਾ ਜਵਾਬ ਇਹ ਹੁੰਦਾ, ਕਹਿੰਦੇ ਭਾਈ ਸਾਹਿਬ ਜੀ ਛੱਡੋ, ਲੋਕ ਕਦਰੇ ਨਹੀਂ ਕਰਦੇ। ਸਾਡੀ ਸਮਝ, ਸਾਡੀ ਮਤ ਵਿੱਚ ਸੇਵਾ ਉਹ ਹੈ ਜਿੱਥੇ ਲੋਕ ਕਦਰ ਕਰਨ। ਸਾਡੀ ਮਤ ਵਿੱਚ ਸੇਵਾ ਉਹ ਹੈ ਜਿੱਥੇ ਦੁਨੀਆਂ ਦੇ ਲੋਕ ਕਦਰ ਕਰਨ, ਸਾਡਾ ਮਾਣ ਸਤਿਕਾਰ ਕਰਨ। ਇਸ ਲਈ ਸਾਡੀ ਮਤ ਨਾਲ ਕੀਤੀ ਹੋਈ ਸੇਵਾ, ਜਪਿਆ ਹੋਇਆ ਨਾਮ, ਕੀਤਾ ਹੋਇਆ ਪੁੰਨ ਦਾਨ, ਹਉਮੈ ਹੰਕਾਰ ਸਵਾਰਥ ਹੁੰਦਾ, ਉਹ ਸਾਨੂੰ ਰੱਬ ਦੀ ਦਰਗਾਹ ਵਿੱਚ ਮੁਕਤ ਨਹੀਂ ਕਰਾ ਸਕਦਾ। ਤਾਂਹੀਓ ਪਾਤਸ਼ਾਹ ਨੇ ਕਿਹਾ ਗੁਰੂ ਦੀ ਮਤ ਮੰਗੀ। ਗੁਰੂ ਦੀ ਮਤ ਵਿੱਚ ਇਹ ਹੈ ਵੀ ਜੇ ਕੋਈ ਤੁਹਾਡਾ ਮਾਣ ਕਰੇ ਤਾਂ ਵੀ ਠੀਕ ਹੈ, ਕੋਈ ਨਾ ਕਰੇ ਤਾਂ ਵੀ ਠੀਕ ਹੈ। ਸੇਵਾ ਕਰਨ ਵਾਲਾ ਆਪਣਾ ਰਾਹ ਨਹੀਂ ਬਦਲਦਾ। ਜਦੋਂ ਤੁਸੀਂ ਸੇਵਾ ਸਿਮਰਨ ਰੱਬ ਦੇ ਮਾਰਗ ਤੇ ਤੁਰੋਗੇ, ਗੁਰੂ ਦੀ ਮਤ ਇਹ ਹੈ ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਢਾਰ। ਸੇਵਾ ਕਰਨ ਵਾਲੇ ਸੇਵਾ ਨਹੀਂ ਬਦਲਦੇ।

ਭਾਵੇਂ ਉਹਨਾਂ ਨੂੰ ਕੋਈ ਮਾੜਾ ਕਵੇ ਭਾਵੇਂ ਚੰਗਾ ਕਵੇ, ਉਹ ਆਪਣਾ ਰਸਤਾ ਨਹੀਂ ਬਦਲਦੇ। ਤਾਂਹੀਓਂ ਪਾਤਸ਼ਾਹ ਕਈ ਵਾਰ ਹੁਕਮਨਾਮਾ ਵੀ ਬਖਸ਼ਦੇ। ਹਜ਼ੂਰ ਕਹਿੰਦੇ ਹਰ ਜਨ ਰੱਬ ਦੇ ਪਿਆਰੇ ਜਿਹੜੇ ਰਾਮ

ਗਵਾਵੇ। ਉਹ ਆਪਣਾ ਗੁਣ, ਆਪਣਾ ਮਾਰਗ, ਆਪਣਾ ਰਸਤਾ ਨਹੀਂ ਛੱਡਦੇ, ਭਾਵੇਂ ਕੋਈ ਨਿੰਦਿਆ ਵੀ ਕਰੇ, ਭਾਵੇਂ ਉਹਨਾਂ ਨੂੰ ਕੋਈ ਮਾੜਾ ਵੀ ਕਹੀ ਜਾਵੇ, ਪਰ ਉਹ ਆਪਣਾ ਮਾਰਗ ਨਹੀਂ ਛੱਡਦੇ, ਉਹ ਰੱਬ ਦੇ ਸੇਵਾ ਵਾਲਾ ਮਾਰਗ ਨਹੀਂ ਤਿਆਗਦੇ, ਇਸ ਲਈ ਉਹਨਾਂ ਦੀ ਸੇਵਾ ਪ੍ਰਵਾਨ ਹੋ ਜਾਂਦੀ। ਗੁਰੂ ਦੀ ਮੱਤ ਇਹ ਹੈ, ਭਾਵੇਂ ਤੁਹਾਨੂੰ ਕੋਈ ਮਾੜਾ ਵੀ ਕਵੇ, ਤੁਸੀਂ ਸੇਵਾ ਕਰਨੀ ਨਾ ਛੱਡੋ, ਭਾਵੇਂ ਤੁਹਾਨੂੰ ਕੋਈ ਚੰਗਾ ਨਾ ਵੀ ਕਵੇ, ਪੁੰਨ ਦਾਨ ਕਰਨਾ ਨਾ ਛੱਡੋ, ਕਿਉਂਕਿ ਗੁਰੂ ਦੀ ਮੱਤ ਹੈ। ਇਸ ਲਈ ਸਾਧ ਸੰਗਤ ਬੰਦੇ ਦੀ ਮੱਤ ਪਰਫੈਕਟ ਨਹੀਂ ਹੈ, ਉਹਦੇ ਵਿੱਚ ਕੋਈ ਨਾ ਕੋਈ ਗਲਤੀ, ਕੋਈ ਔਗਣ, ਕੋਈ ਸਵਾਰਥ ਹਰ ਬੰਦੇ ਵਿੱਚ ਰਹਿੰਦਾ ਹੈ। ਕੋਈ ਬੰਦਾ ਦਾਅਵਾ ਨਹੀਂ ਕਰ ਸਕਦਾ ਦੁਨੀਆਂ ਵਿੱਚ ਵੀ ਮੈਂ ਕਦੇ ਕੋਈ ਗਲਤੀ ਨਹੀਂ ਕੀਤੀ, ਹਰ ਬੰਦੇ ਤੋਂ ਕੋਈ ਨਾ ਕੋਈ ਭੁੱਲ ਹੁੰਦੀ ਹੈ, ਔਰ ਸੰਸਾਰ ਵਿੱਚ ਭੁੱਲਣ ਦੀ ਮਾਫ਼ੀ ਬੰਦਾ ਬੰਦੇ ਨੂੰ ਕਦੇ ਵੀ ਨਹੀਂ ਦੇ ਸਕਦਾ। ਜੇ ਕੋਈ ਬੰਦਾ ਪਰਿਆਂ ਵਿੱਚ ਕਿਸੇ ਦੀ ਗਲਤੀ ਮਾਫ਼ ਵੀ ਕਰਦਾ, ਤੁਹਾਡਾ ਤਜਰਬਾ ਰਹੇਗਾ, ਉਹ ਕਈ ਕਈ ਸਾਲਾਂ ਬਾਅਦ ਵੀ ਸੁਣਾ ਦਿੰਦੇ ਨੇ ਵੀ ਤੈਨੂੰ ਤਾਂ ਉਦੋਂ ਪੰਚਾਇਤ ਵਿੱਚ ਮਾਫ਼ੀ ਮੰਗਾਈ ਸੀ। ਪਰ ਰੱਬ ਦਾ ਮਾਰਗ ਜਿਹੜਾ, ਰੱਬ ਦੇ ਕੋਲੋਂ ਕੋਈ ਆਪਣੇ ਕੀਤੀ ਗਲਤੀ ਗੁਨਾਹ ਦੀ ਮਾਫ਼ੀ ਮੰਗੇ, ਰੱਬ ਉਸ ਗੁਨਾਹ ਨੂੰ ਮਾਫ਼ ਵੀ ਕਰਦਾ ਔਰ ਉਸ ਕੀਤੇ ਗੁਨਾਹ ਦੀ ਸਜ਼ਾ ਵੀ ਨਹੀਂ ਉਹਨੂੰ ਦਿੰਦਾ। ਤੇ ਸਾਧ ਸੰਗਤ ਕਈ ਵਾਰ ਵੱਡੇ ਵੱਡੇ ਪਾਪ ਕਰਨ ਵਾਲਿਆਂ ਨੂੰ ਰੱਬ ਇੰਨਾ ਬਖਸ਼ ਦਿੰਦਾ, ਉਹਨਾਂ ਨੂੰ ਸੰਤ ਬਣਾ ਦਿੰਦਾ, ਉਹਨਾਂ ਨੂੰ ਉਸ ਮਾਰਗ ਤੇ ਤੋਰ ਦਿੰਦਾ। ਇਸ ਲਈ ਪਾਤਸ਼ਾਹ ਨੇ ਕਿਹਾ, ਜਦੋਂ ਮਾਫ਼ੀ ਮੰਗਣੀ ਹੈ ਉਦੋਂ ਰੱਬ ਕੋਲੋਂ ਤੂੰ ਰੋਜ਼ ਮਾਫ਼ੀ ਮੰਗਿਆ ਕਰ। ਮੈਂ ਬਾਹਰ ਵਿਦੇਸ਼ਾਂ 'ਚ ਵੀ ਵੇਖਿਆ, ਇੱਥੇ ਵੀ ਤੁਸੀਂ ਵੇਖਦੇ ਹੋ, ਦੋ ਵਰਡ ਇੱਕ ਦਿਨ ਵਿੱਚ ਲੋਕ ਬਹੁਤ ਯੂਜ਼ ਕਰਦੇ ਨੇ, ਸਭ ਤੋਂ ਵੱਧ ਦੋ ਸ਼ਬਦ ਬੋਲਿਆ ਜਾਂਦਾ ਹੈ। ਇੱਕ ਸ਼ਬਦ ਹੈ ਲੋਕ ਬਾਰ ਬਾਰ ਥੈਂਕ ਯੂ ਕਹਿੰਦੇ ਨੇ, ਥੈਂਕਸ ਕਹਿੰਦੇ ਨੇ। ਦੂਜਾ ਸ਼ਬਦ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਸੋਰੀ। ਛੋਟੇ ਜਿਹੇ ਬੱਚੇ ਨੂੰ ਵੀ ਪਹਿਲਾਂ ਪੇਰੈਂਟਸ ਸਿਖਾਉਂਦੇ ਨੇ, ਬੇਟਾ ਥੈਂਕ ਯੂ ਕਰੋ, ਬੇਟਾ ਥੈਂਕ ਯੂ ਕਰੋ। ਉਹ ਇੱਕ ਸਲੀਕਾ ਹੈ, ਇੱਕ ਸਮਾਜ ਵਿੱਚ ਰਹਿਣ ਦਾ ਬਹੁਤ ਸੋਹਣਾ ਤਰੀਕਾ ਹੈ। ਉਹਦੇ ਨਾਲ ਐਂ ਲੱਗਦਾ ਵੀ ਇਹਨੂੰ ਸੈਂਸ ਬਹੁਤ ਹੈ, ਸਮਝਦਾਰ ਬਹੁਤ ਹੈ। ਗਲਤੀ ਨਾ ਵੀ ਹੋਵੇ ਤਾਂ ਵੀ ਬੰਦੇ ਨੇ ਸੋਰੀ ਕਹਿਣਾ। ਜੇ ਇਹ ਫਾਰਮੈਲਿਟੀ ਵਿੱਚ ਚੁੱਕ ਕੇ ਆਪਾਂ ਰਿਐਲਿਟੀ ਵਿੱਚ ਲਿਆਈਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਤੂੰ ਸਵੇਰੇ ਉੱਠ ਕੇ ਰੱਬ ਦਾ ਥੈਂਕਸ ਕਰ, ਉਹਨੇ ਤੈਨੂੰ ਸਵਾਸ ਦਿੱਤੇ ਨੇ, ਸਰੀਰ ਦਿੱਤਾ, ਤੰਦਰੁਸਤੀ ਦਿੱਤੀ ਹੈ, ਤੈਨੂੰ ਰਹਿਣ ਲਈ ਘਰ ਪਰਿਵਾਰ ਬੱਚੇ ਦਿੱਤੇ ਨੇ, ਉਹਦਾ ਸ਼ੁਕਰਾਨਾ ਕਰ, ਥੈਂਕਸ ਕਰ। ਤੇ ਜਦੋਂ ਸਾਰਾ ਦਿਨ ਲੰਘ ਜਾਏ, ਰਾਤੀ ਸੌਣ ਲੱਗੇ, ਰੱਬ ਕੋਲੋਂ ਸੋਰੀ ਮੰਗ ਲਿਆ ਕਰ, ਮਾਫ਼ੀ ਮੰਗ ਲਿਆ ਕਰ। ਕਾਹਦੀ? ਰੱਬ ਨੇ ਤੈਨੂੰ ਦੁਨੀਆਂ ਵੇਖਣ ਲਈ ਅੱਖਾਂ ਦਿੱਤੀਆਂ, ਇਹਨਾਂ ਅੱਖਾਂ ਨਾਲ ਸਾਰਾ ਦਿਨ ਤੂੰ ਬਹੁਤ ਕੁਝ ਵੇਖਿਆ, ਬਹੁਤ ਕੁਝ ਬੁਰਾ ਵੀ ਵੇਖਿਆ, ਰਾਤੀ ਸੌਣ ਲੱਗਿਆ ਮਾਫ਼ੀ ਮੰਗ ਲਿਆ ਕਰ, ਸੋਰੀ ਕਹਿ ਦਿਆ ਕਰ, ਤੂੰ ਕਰਮਾਂ ਤੋਂ ਛੁੱਟ ਜਾਏਗਾ, ਤੈਨੂੰ ਕਰਮ ਨਹੀਂ ਭੋਗਣੇ ਪੈਣ। ਰੱਬ ਨੇ ਬੋਲਣ ਲਈ ਜ਼ੁਬਾਨ ਦਿੱਤੀ ਹੈ, ਲੱਖਾਂ ਲੋਕ ਦੁਨੀਆਂ ਵਿੱਚ ਗੁੰਗੇ ਪੈਦਾ ਕੀਤੇ ਨੇ, ਉਹਨੇ ਰੱਬ ਦਾ ਕੀ ਵਿਗਾੜ ਲਿਆ? ਤੈਨੂੰ ਬੋਲਣ ਲਈ ਜ਼ੁਬਾਨ ਦਿੱਤੀ ਹੈ, ਇਸ ਜ਼ੁਬਾਨ ਨਾਲ ਤੂੰ ਸਵੇਰ ਤੋਂ ਰਾਤ ਤੱਕ ਕਿੰਨੀਆਂ ਗੱਲਾਂ ਕੀਤੀਆਂ ਨੇ, ਭਲਿਆ ਇਸ ਰੱਬ ਦੀ ਦਿੱਤੀ ਜ਼ੁਬਾਨ ਨਾਲ ਤੂੰ ਵਾਹਿਗੁਰੂ ਨਹੀਂ ਅੱਜ ਕਹਿ ਸਕਿਆ, ਯਾਦ ਕਰ ਕਿੰਨੀ ਵਾਰ ਤੂੰ ਵਾਹਿਗੁਰੂ ਕਿਹਾ, ਰਾਤੀ ਸੌਣ ਲੱਗਿਆ ਮਾਫ਼ੀ ਮੰਗੀ, ਦਾਤਾ ਮੈਂ ਇਸ ਜੀਵ ਨਾਲ ਸਾਰਾ ਦਿਨ ਬੋਲਦਾ ਰਿਹਾ ਪਰ ਵਾਹਿਗੁਰੂ ਨਹੀਂ ਕਹਿ ਹੋਇਆ, ਰੱਬ ਕੋਲੋਂ ਮਾਫ਼ੀ ਮੰਗ ਲਿਆ ਕਰ ਤੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਤੂੰ ਕਰਮਾਂ ਤੋਂ ਛੁੱਟ ਜਾਏਗਾ। ਤੈਨੂੰ ਰੱਬ ਨੇ ਪੈਰ ਦਿੱਤੇ ਚੱਲਣ ਲਈ, ਇਹ ਬਹੁਤ ਕੀਮਤੀ ਤੰਦਰੁਸਤੀ ਹੈ। ਸਾਰਾ ਦਿਨ ਇਹਨਾਂ ਪੈਰਾਂ ਨਾਲ ਤੁਰਿਆ ਫਿਰਦਾ, ਭੱਜਿਆ ਫਿਰਦਾ, ਅੱਜ ਤੈਨੂੰ ਰੱਬ ਦੇ ਦਿੱਤੇ ਪੈਰ, ਤੂੰ ਭਲਿਆ ਤੁਰ ਕੇ ਗੁਰਦੁਆਰੇ ਨਹੀਂ ਜਾ ਸਕਿਆ, ਰਾਤੀ ਸੌਣ ਲੱਗਿਆ ਮਾਫ਼ੀ ਮੰਗ ਲਈ ਤਾਂ ਰੱਬ ਦੀ ਦਰਗਾਹ ਵਿੱਚ ਤੂੰ ਸੁਰਖਰੂ ਹੋ ਜਾਏਗਾ, ਉਹਨੇ ਤੈਨੂੰ ਪੈਰ ਦਿੱਤੇ ਤੁਰਨ ਵਾਸਤੇ। ਬਾਬਾ ਫਰੀਦ ਸਾਹਿਬ ਨੇ ਕਿਹਾ, ਦੇਖੋ ਲੱਤਾਂ ਤਾਂ ਉਹੀ ਨੇ ਬੰਦੇ ਦੀ, ਸਾਰੀ ਉਮਰ ਇਹਨਾਂ ਪੈਰਾਂ ਨਾਲ ਭੱਜੇ ਫਰੀਦਾ, ਉੱਚੀਆਂ ਲੰਮੀਆਂ ਪੌੜੀਆਂ ਚੜੀ ਦੀਆਂ ਨੇ, ਬੰਦਾ ਥੱਕਦਾ। ਕਦੇ ਤੁਸੀਂ ਕੈਲਕੂਲੇਟ ਕਰਕੇ ਵੇਖੋ ਇੰਨੀ ਉਮਰ ਵਿੱਚ ਕਿੰਨੇ ਹਜ਼ਾਰਾਂ ਮੀਲ ਤੁਸੀਂ ਤੁਰ ਲਏ। ਹੁਣ ਤਾਂ ਵਿਗਿਆਨ ਦਾ ਇੱਕ ਇਲੈਕਟ੍ਰੀਸਿਟੀ ਸਿਸਟਮ ਤੁਹਾਡੇ ਮੋਬਾਈਲਾਂ ਵਿੱਚ ਵੀ ਆ ਗਿਆ, ਐਪਸ ਹੈ, ਉਹ ਤੁਸੀਂ ਬਟਨ ਦੱਬ ਕੇ ਨਾ ਸਵਿੱਚ ਔਨ ਕਰਕੇ ਜੇਬ 'ਚ ਮੋਬਾਈਲ ਪਾ ਲਓ ਤਾਂ ਸ਼ਾਮਾਂ ਤੱਕ ਜਿੰਨਾ ਤੁਸੀਂ ਤੁਰੋਗੇ ਤੁਹਾਡੇ ਮੋਬਾਈਲ ਉੱਤੇ ਆ ਜਾਂਦਾ ਵੀ ਅੱਜ ਇੰਨੇ ਕਿਲੋਮੀਟਰ ਤੁਸੀਂ ਪੈਦਲ ਚੱਲੇ ਹੋ। ਇਹਨਾਂ ਪੈਰਾਂ ਨਾਲ ਸੈਂਕੜੇ ਮੀਲ ਪੈਦਲ ਚੱਲ ਰਿਹਾ, ਹਜ਼ਾਰਾਂ ਮੀਲ, ਲੱਖਾਂ ਮੀਲ ਤੋਂ ਪੈਦਲ ਚੱਲ ਰਿਹਾ। ਇੱਕ ਦਿਨ ਇਹੀ ਲੱਤਾਂ ਪੈਰ ਤੇਰੇ ਚੱਲਣ ਤੋਂ ਆਵਾਜ਼ਾਰ ਹੋ ਜਾਣਗੇ, ਜਿਨ੍ਹਾਂ ਲੱਤਾਂ ਨਾਲ ਤੂੰ ਵੱਡੀਆਂ ਵੱਡੀਆਂ ਪੌੜੀਆਂ ਚੜ੍ਹ ਲੈਂਦਾ, ਪਹਾੜੀਆਂ ਚੜ੍ਹ ਲੈਂਦਾ, ਕਦੇ ਥੱਕਦਾ ਨਹੀਂ। ਇੱਕ ਦਿਨ ਕੋਲ ਪਿਆ ਪਾਣੀ ਵੀ ਐਂ ਲੱਗਦਾ ਜਿਵੇਂ ਕੋਸਾਂ ਦੂਰ ਪਿਆ ਹੋਵੇ, ਉਹਦੇ ਵਾਸਤੇ ਵੀ ਆਵਾਜ਼ ਮਾਰਨੀ ਪੈਂਦੀ ਹੈ ਕਿਸੇ ਧੀ ਪੁੱਤ ਨੂੰ, ਪੁੱਤਾ ਪਾਣੀ ਫੜਾ ਦੇ, ਪਿਆ ਤਾਂ ਕੋਲ ਹੀ ਹੈ। ਹਜ਼ਾਰਾਂ ਲੱਖਾਂ ਮੀਲ ਤੁਰਨ ਵਾਲੀਆਂ ਲੱਤਾਂ ਅੱਜ ਕੋਲ ਪਿਆ ਪਾਣੀ ਚੁੱਕਣ ਤੋਂ ਵੀ ਆਵਾਜ਼ਾਰ ਨੇ, ਕਦੋਂ? ਜਦੋਂ ਸਰੀਰ ਬੁੱਢਾ ਹੋ ਜਾਏ।
ਰੱਬ ਨੇ ਤੈਨੂੰ ਤੁਰਨ ਲਈ ਪੈਰ ਦਿੱਤੇ, ਜੇ ਤੂੰ ਗੁਰੂ ਘਰ ਵੱਲ ਨਹੀਂ ਆਇਆ ਉਸ ਤੋਂ ਮਾਫ਼ੀ ਜ਼ਰੂਰ ਮੰਗੀ, ਰਾਤੀ ਸੌਣ ਲੱਗੇ ਤੂੰ ਸੁਰਖਰੂ ਹੋ ਜਾਏਗਾ। ਨਹੀਂ ਤਾਂ ਬਾਬਾ ਫਰੀਦ ਸਾਹਿਬ ਨੇ ਕਿਹਾ, ਫਰੀਦਾ ਇਨੀ ਨਿੱਕੀ ਜੰਗੀ ਹੈ, ਜੰਗੀ ਹੈ ਕਹਿੰਦੇ ਲੱਤਾਂ ਨੂੰ, ਕਹਿੰਦੇ ਕਿੰਨੀ ਤਾਕਤ ਹੈ, ਕਿੰਨੇ ਹਜ਼ਾਰਾਂ ਮੀਲ ਤੁਰ ਲਿਆ ਭਾਈ ਤੂੰ ਉਮਰ ਚ। ਫਰੀਦਾ ਇਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਾਵੇ ਓਮ, ਅੱਜ ਫਰੀਦੈ ਕੁਜੜਾ ਸੈ ਕੋ ਹਾਥੀ ਓਮ। ਅੱਜ ਕੋਲ ਪਿਆ ਪਾਣੀ ਦਾ ਕੁਝ, ਐਂ ਲੱਗਦਾ ਬਹੁਤ ਦੂਰ ਹੈ, ਆਵਾਜ਼ ਦੇ ਕੇ ਕਿਸੇ ਕੋਲੋਂ ਮੰਗਣਾ ਪੈਂਦਾ, ਇਸ ਤੋਂ ਪਹਿਲਾਂ ਕਿ ਸਰੀਰ ਬੁੱਢਾ ਹੋ ਜਾਏ ਰੱਬ ਦਾ ਨਾਮ ਜਪ, ਇਸ ਤੋਂ ਪਹਿਲਾਂ ਤੇਰੀ ਜ਼ੁਬਾਨ ਬੋਲਣ ਤੋਂ ਆਵਾਜ਼ਾਰ ਹੋ ਜਾਏ, ਇਸ ਤੋਂ ਪਹਿਲਾਂ ਕਿ ਤੇਰਾ ਸਰੀਰ ਬਿਰਧ ਹੋ ਜਾਏ, ਲੱਤਾਂ ਤੋਂ ਚੱਲਣਾ ਔਖਾ ਹੋ ਜਾਏ, ਰੱਬ ਦਾ ਨਾਮ ਜਪ ਸੇਵਾ ਕਰ, ਇਸ ਤੋਂ ਪਹਿਲਾਂ ਕਿ ਬੰਦਿਆਂ ਮੌਤ ਆ ਜਾਏ, ਰਸਨਾ ਤੋਂ ਜਪ ਸਤਨਾਮ ਸ੍ਰੀ ਵਾਹਿਗੁਰੂ। ਇਹ ਪਾਤਸ਼ਾਹ ਨੇ ਬਾਣੀ ਚ ਲਿਖ ਕੇ ਦਿੱਤਾ। ਕਹਿੰਦੇ ਜਬ ਲੱਗ ਜਰਾ ਰੋਗ ਨਹੀਂ ਆਇਆ, ਆਪਾਂ ਸਾਰਿਆਂ ਨੇ ਬੁੱਢੇ ਹੋਣਾ ਇੱਕ ਦਿਨ, ਸਰੀਰ ਬੁੱਢਾ ਹੋਣਾ, ਕਿਸੇ ਬਿਰਧ ਵੱਲ ਵੇਖੋ ਤੁਹਾਨੂੰ ਯਾਦ ਆਉਣਾ ਚਾਹੀਦਾ ਭਾਈ ਏਦਾਂ ਦੀ ਹਾਲਤ ਬੁੱਢੇ ਵੇਰੇ ਆਪਣੀ ਵੀ ਹੋ ਸਕਦੀ। ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਬਿਕਲ ਬਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਵਾਹਿਗੁਰੂ ਦਾ ਨਾਮ ਜਪ ਭਾਈ, ਜਿਸ ਤਰ੍ਹਾਂ ਦਾ ਤੂੰ ਬਜ਼ੁਰਗ ਹੋਇਆ, ਕਦੇ ਤੂੰ ਜਵਾਨ ਸੀ ਅੱਜ ਬੁੱਢਾ ਹੋ ਗਏ, ਤੇ ਜਿਹੜੇ ਜਵਾਨ ਉਹਨਾਂ ਨੂੰ ਸਿੱਖਣਾ ਚਾਹੀਦਾ ਇੱਕ ਦਿਨ ਅਸੀਂ ਵੀ ਬੁੱਢੇ ਹੋਣਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਕੀਤੇ ਹੋਏ ਕਰਮਾਂ ਦੀ ਮਾਫ਼ੀ ਮੰਗ ਲਾ, ਤੈਨੂੰ ਲਿਖਾ ਨਹੀਂ ਦੇਣਾ ਪਏਗਾ। ਅਕਾਲ ਪੁਰਖ ਰੱਬ ਅੱਗੇ ਰੋਜ਼ ਅਰਦਾਸ ਕਰਕੇ ਕਹਿ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੇ ਵੇਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਧਾਰਾ ਸੰਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ, ਰੱਖੋ ਸ਼ਰਨਾਈ। ਕੀਤੇ ਕਰਮਾਂ ਲਈ ਮਾਫ਼ੀ ਮੰਗੀ, ਹੱਥ ਜੋੜ ਕੇ ਕਹੀ, ਕਿ ਦਾਤਾ ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ, ਇਹ ਭੀਤਰ ਤਿੰਨ ਕੋ ਡਾਰੋ, ਆਪਣ ਨਿਕਟ ਬੁਲਾਵੋ। ਇੱਕ ਪੰਕਤੀ ਹਜ਼ੂਰ ਨੇ ਹੋਰ ਕਹੀ, ਕਹਿੰਦੇ ਰੱਬ ਨਾਲ ਲਿਖੇ ਦੇ ਹਿਸਾਬ ਚ ਨਾ ਪੈ ਜੀ, ਤੂੰ ਆਪਣੇ ਕੀਤੇ ਕਰਮ ਗੁਣਾਉਣਾ ਰਹਿੰਦਾ, ਮੈਂ ਇੰਨੀ ਸੇਵਾ ਕੀਤੀ, ਇੰਨਾ ਦਾਨ ਕੀਤਾ, ਇੰਨਾ ਕੁਝ ਕੀਤਾ। ਕਹਿੰਦੇ ਭਾਈ ਜਿਹੜੇ ਕਰਮ ਮਾੜੇ ਹੋਏ ਉਹ ਤੂੰ ਬਣਾਏ ਕਦੇ? ਅਕਾਲ ਪੁਰਖ ਰੱਬ ਨਾਲ ਲਿਖੇ ਵਿੱਚ ਨਾ ਪੈ ਜੀ, ਵੀ ਰੱਬ ਜੀ ਮੈਂ ਬਹੁਤ ਦਾਨ ਕੀਤਾ, ਮੇਰਾ ਹਿਸਾਬ ਕਰੋ। ਕਹਿੰਦੇ ਜੇ ਲਿਖਾ ਲੱਭ ਰੱਬ ਕਰਨ ਲੱਗ ਜਾਏ, ਆਪਾਂ ਕਦੇ ਛੁੱਟ ਨਹੀਂ ਸਕਦੇ ਕਰਮ, ਖਿਨ ਖਿਨ ਦੇ ਆਪਾਂ ਇੱਕ ਇੱਕ ਪਲ ਤੇ ਗਲਤੀ ਕਰਦੇ। ਲਿਖੇ ਕਤ ਹੈ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ, ਅਰਦਾਸ ਕਰ ਤੂੰ ਬਖਸ਼ਿਆ ਜਾ। ਇੱਕ ਸਾਧੂ ਦੀ ਭਗਤੀ ਪ੍ਰਵਾਨ ਹੋ ਗਈ, ਕਹਿੰਦੇ ਰੱਬ ਪ੍ਰਗਟ ਹੋਇਆ ਤਾਂ ਖੁਸ਼ ਹੋ ਕੇ ਰੱਬ ਕਹਿੰਦਾ, ਭਾਈ ਤੇਰੀ ਭਗਤੀ ਪ੍ਰਵਾਨ, ਤੂੰ ਬਹੁਤ ਕਠਿਨ ਤਪ ਕੀਤਾ ਔਖੇ ਹੋ ਕੇ, ਚੱਲ ਮੰਗ ਕੀ ਚਾਹੀਦਾ। ਤਾਂ ਕਹਿੰਦੇ ਉਹ ਰੱਬ ਨੂੰ ਕਹਿੰਦਾ ਵੀ ਮੇਰਾ ਹਿਸਾਬ ਕਰ ਦਿਓ। ਰੱਬ ਉਹ ਕਹਿੰਦਾ ਵੀ ਨਹੀਂ, ਜੋ ਤੂੰ ਮੰਗਣਾ ਮੰਗ ਲੈ, ਹਿਸਾਬ ਨਾ ਕਰਵਾ। ਕਹਿੰਦਾ ਨਹੀਂ ਜੀ, ਜਿੰਨੀ ਮੈਂ ਭਗਤੀ ਕੀਤੀ ਨਾ ਉਹਦੇ ਹਿਸਾਬ ਦਾ ਜੋ ਬਣਦਾ ਉਹ ਮੈਨੂੰ ਦੇ ਦਿਓ। ਰੱਬ ਕਹਿੰਦਾ ਵੀ ਹਿਸਾਬ ਨਾ ਕਰ, ਤੂੰ ਮੰਗ ਲਾ ਜੋ ਤੈਨੂੰ ਚਾਹੀਦਾ, ਪਰ ਤੂੰ ਐ ਨਾ ਕਹਿ ਕਿ ਜੀ ਮੈਂ ਤਾਂ ਜਿੰਨੀ ਭਗਤੀ ਕੀਤੀ ਆ ਮੈਨੂੰ ਉਹਦੇ ਹਿਸਾਬ ਨਾਲ ਜੋ ਮੇਰਾ ਬਣਦਾ ਉਹ ਦੇ ਦਿਓ। ਕਹਿੰਦਾ ਨਹੀਂ ਜੀ, ਐ ਤਾਂ ਮੇਰਾ ਬਹੁਤ ਕੁਝ ਬਣਦਾ, ਮੈਨੂੰ ਤਾਂ 40 ਸਾਲ ਹੋ ਗਏ ਭਗਤੀ ਕਰਦੇ, ਮੈਂ ਘਰ ਬਾਰ ਛੱਡਿਆ ਹੋਇਆ, ਭੁੱਖੇ ਰਹਿ ਕੇ ਭਗਤੀ ਕੀਤੀ ਆ, ਗਰਮੀ ਸਰਦੀ ਮੀਂਹ ਹਨੇਰੀ ਵਿੱਚ ਮੈਂ ਬੰਦਗੀ ਨਹੀਂ ਛੱਡੀ, ਹੁਣ ਤੁਸੀਂ ਮੈਨੂੰ ਕਹਿੰਦੇ ਹੋ ਜੋ ਮੰਗਣਾ ਮੰਗ ਲਾ, ਜੋ ਮੇਰਾ ਬਣਦਾ ਉਹ ਦਿਓ। ਰੱਬ ਨੇ ਕਿਹਾ ਵੀ ਹਿਸਾਬ ਨਹੀਂ ਕਰੀਦਾ, ਲੇਖਾ ਦੇਣ ਲੱਗੇ ਬੰਦਾ ਛੁੱਟ ਨਹੀਂ ਸਕਦਾ, ਤੂੰ ਜੋ ਮੰਗਣਾ ਮੰਗ ਲਾ, ਤੇਰੇ ਤੇ ਖੁਸ਼ ਹੈ। ਕਹਿੰਦੇ ਜਦੋਂ ਨਹੀਂ ਮੰਨਿਆ ਉਹ ਸਾਧੂ, ਤਾਂ ਉਦੋਂ ਫਿਰ ਰੱਬ ਨੇ ਕਿਹਾ ਚੱਲ ਫਿਰ ਹਿਸਾਬ ਹੀ ਕਰ ਲਈਏ, ਜੋ ਤੇਰਾ 40 ਸਾਲਾਂ ਦਾ ਬੰਦਗੀ ਦਾ ਬਣਦਾ, ਮੀਂਹ ਹਨੇਰੀ ਸਰਦੀ ਗਰਮੀ ਤੂੰ ਬੰਦਗੀ ਕੀਤੀ ਹੈ, ਨਾਗਾ ਨਹੀਂ ਪਾਇਆ, ਚੌਂਕੜਾ ਮਾਰ ਕੇ ਬਹਿੰਦਾ ਰਿਹਾ, ਸਰਦੀ ਗਰਮੀ ਮੀਂਹ ਵਿੱਚ ਤੂੰ ਚੌਂਕੜਾ ਮਾਰ ਕੇ ਭਗਤੀ ਕੀਤੀ ਹੈ, ਚੱਲ ਫਿਰ ਹਿਸਾਬ ਹੀ ਕਰ ਲੈਂਦੇ ਹਾਂ। ਕਹਿੰਦਾ ਜੀ ਹਿਸਾਬ ਕਰਕੇ ਦਿਓ ਮੇਰਾ ਕੀ ਬਣਦਾ। ਕਹਿੰਦੇ ਫਿਰ ਰੱਬ ਨੇ ਕਿਹਾ, ਜਿਹੜੇ ਪੱਥਰ ਦੀ ਸਿੱਲ ਉੱਤੇ ਤੂੰ ਰੋਜ਼ ਚੌਂਕੜਾ ਮਾਰ ਕੇ ਬਹਿੰਦਾ ਸੀ ਨਾ ਕੱਪੜਾ ਵਿਛਾ ਕੇ, ਕਹਿੰਦੇ ਉਹ ਪੱਥਰ ਦੇ ਵਿੱਚ ਵੀ ਜਾਨ ਹੈ, 40 ਸਾਲ ਤੂੰ ਪੱਥਰ ਤੇ ਚੌਂਕੜਾ ਮਾਰ ਕੇ ਬੈਠਾ, ਚੱਲ 40 ਸਾਲ ਹੁਣ ਮਰ ਕੇ ਪੱਥਰ ਬਣ, ਤੇਰੇ ਉੱਤੇ ਉਹ ਜੀਵ ਬੈਠੇਗਾ, 40 ਸਾਲਾਂ ਬਾਅਦ ਹਿਸਾਬ ਕਰਾਂਗੇ।
ਕਹਿੰਦਾ ਨਹੀਂ ਜੀ ਇਹ ਨਾ ਕਰੋ, ਕਹਿੰਦੇ ਨਹੀਂ ਹੁਣ ਤੋਂ 40 ਸਾਲ ਪੱਥਰ ਬਣ ਪਹਿਲਾਂ, ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਜੀ ਇਹ ਲੇਖਾ ਨਹੀਂ ਦੇ ਹੋਣਾ। ਪਾਤਸ਼ਾਹ ਨੇ ਇਹੋ ਗੱਲ ਬਾਣੀ ਅੰਦਰ ਕਹੀ ਹੈ, ਰੱਬ ਕੋਲੋਂ ਹਿਸਾਬ ਨਾ ਮੰਗਣ ਲੱਗ ਜਾਈ, ਤੂੰ ਕਿੰਨੇ ਵੀ ਚੰਗੇ ਕਰਮ ਕਰੇ ਤਾਂ ਵੀ ਰੱਬ ਨੂੰ ਕਹਿਣਾ ਲਿਖੇ ਕਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਭਾਰ ਉਤਾਰ। ਜਦੋਂ ਕੋਈ ਕਹਿੰਦਾ ਮਾਫ ਕਰ ਦਿਓ, ਉਦੋਂ ਰੱਬ ਮਾਫ ਕਰ ਦਿੰਦਾ, ਇਹ ਉਹਦੀ ਵਡਿਆਈ ਹੈ। ਰਾਜੇ ਦੀ ਰਿਆਸਤ ਵਿੱਚ ਇੱਕ ਮਸਤਾਨਾ ਫਕੀਰ ਪਕੜਿਆ ਗਿਆ, ਮਸਤਾਨਾ ਸੀ ਉਹ, ਜਿਹੜੀ ਗੱਲ ਰਾਜਾ ਪੁੱਛੇ ਉਹ ਉਲਟ ਜਵਾਬ ਦੇਵੇ। ਰਾਜੇ ਨੂੰ ਲੱਗਾ ਦੂਜੀ ਰਿਆਸਤ ਦਾ ਕੋਈ ਜਸੂਸ ਬੰਦਾ ਹੈ, ਜਾਣ ਬੁੱਝ ਕੇ ਇਸ ਤਰ੍ਹਾਂ ਕਰ ਰਿਹਾ। ਰਾਜੇ ਦੇ ਮੰਤਰੀ ਜੋ ਪੁੱਛਣ, ਸਿਪਾਹੀ ਜੋ ਪੁੱਛਣ ਉਲਟ ਜਵਾਬ ਦੇਵੇ। ਰਾਜਾ ਬਹੁਤ ਗੁੱਸੇ ਵਿੱਚ ਆ ਗਿਆ, ਉਹਨੇ ਕਿਹਾ ਫਾਂਸੀ 'ਤੇ ਲਟਕਾ ਦਿਓ, ਬੰਦਾ ਦੂਜੀ ਰਿਆਸਤ ਦਾ ਜਸੂਸ ਲੱਗਦਾ, ਇਹਨੂੰ ਫਾਂਸੀ 'ਤੇ ਲਟਕਾ ਦਿਓ। ਉਹ ਤਾਂ ਮਸਤਾਨਾ ਫਕੀਰ ਸੀ, ਜਦੋਂ ਫਾਂਸੀ 'ਤੇ ਲਟਕਾਉਣ ਲੱਗੇ, ਕਹਿੰਦੇ ਉਹ ਰੱਬ ਨਾਲ ਗੱਲਾਂ ਕਰਦਾ, ਮੈਂ ਕੋਈ ਮਾੜਾ ਕਰਮ ਤਾਂ ਕੀਤਾ ਨਹੀਂ, ਮੈਨੂੰ ਫਾਂਸੀ ਦੀ ਸਜ਼ਾ ਕਿਉਂ? ਤਾਂ ਕਹਿੰਦੇ ਰੱਬ ਨੇ ਉਹਨੂੰ ਫਿਰ ਜਵਾਬ ਦਿੱਤਾ, ਭਾਈ ਤੇਰਾ ਇੱਕ ਕਰਮ ਹੈ ਜਿਹੜਾ ਬਹੁਤ ਛੋਟੀ ਉਮਰ ਵਿੱਚ ਤੂੰ ਕੀਤਾ, ਉਹਦੇ ਕਰਕੇ ਸਾਰਾ ਚੱਕਰ ਚੱਲ ਗਿਆ, ਤੂੰ ਇਸ ਰਾਜੇ ਦੇ ਹੱਥ ਆ ਗਏ, ਹੁਣ ਤੈਨੂੰ ਫਾਂਸੀ ਦੇਣ ਲੱਗਾ। ਉਹ ਕਹਿੰਦਾ ਜੀ ਮੈਂ ਕਦੋਂ ਕਰਮ ਕੀਤਾ? ਕਹਿੰਦੇ ਰੱਬ ਨੇ ਉਹਦੀ ਸੁਰਤੀ ਵਿੱਚ ਵਿਖਾ ਦਿੱਤਾ, ਬਹੁਤ ਛੋਟੀ ਉਮਰ, ਬਾਲ ਅਵਸਥਾ, ਤਾਂ ਬਾਲ ਅਵਸਥਾ ਵਿੱਚ ਬਚਪਨ ਵਿੱਚ ਉਹਨੇ ਫੁੱਲਾਂ 'ਤੇ ਬੈਠੀ ਹੋਈ ਇੱਕ ਤਿਤਲੀ ਨੂੰ ਹੱਥ ਨਾਲ ਪਕੜ ਲਿਆ, ਬੱਚੇ ਕਈ ਵਾਰ ਖੇਡਦੇ ਨੇ, ਉਹ ਤਿਤਲੀ ਪਕੜ ਕੇ ਉਹਨੇ ਛੱਡੀ ਨਹੀਂ, ਨਾਲ ਫੁੱਲਾਂ ਤੋਂ ਇੱਕ ਕੰਡਾ ਤੋੜਿਆ, ਕੰਡਾ ਤੋੜ ਕੇ ਉਹ ਤਿਤਲੀ ਦੀਆਂ ਅੱਖਾਂ ਵਿੱਚ ਕੰਡਾ ਮਾਰਿਆ। ਕਹਿੰਦੇ ਉਹ ਤਿਤਲੀ ਮਰ ਗਈ। ਬਾਅਦ ਵਿੱਚ ਉਹ ਜਿਵੇਂ ਬੱਚਾ ਵੱਡਾ ਹੋਇਆ, ਮਸਤਾਨਾ ਹੋ ਗਿਆ, ਫਕੀਰ ਬਣ ਗਿਆ, ਸਾਧੂ ਬਣ ਗਿਆ, ਬੰਦਗੀ ਉਹਦੀ ਬਹੁਤ। ਕਹਿੰਦੇ ਹੁਣ ਉਹਨੂੰ ਰੱਬ ਦੱਸਦਾ ਵੀ ਭਾਈ ਤੂੰ ਬਚਪਨ ਵਿੱਚ ਪਾਪ ਕੀਤਾ ਸੀ, ਉਹਦੀ ਸਜ਼ਾ ਅੰਤ ਵੇਲੇ ਤੈਨੂੰ ਫਾਂਸੀ ਹੋਣ ਲੱਗੀ, ਤੂੰ ਕੋਈ ਮਾੜਾ ਕਰਮ ਨਹੀਂ ਕੀਤਾ, ਪਰ ਰਾਜੇ ਦੇ ਇਸ ਰਿਆਸਤ ਵਿੱਚ ਤੈਨੂੰ ਜਸੂਸ ਸਮਝ ਕੇ ਫਾਂਸੀ ਦੇਣ ਲੱਗੇ, ਕਿਉਂ? ਤੂੰ ਬਚਪਨ ਵਿੱਚ ਇੱਕ ਤਿਤਲੀ ਨੂੰ ਮਾਰਿਆ ਸੀ। ਕਹਿੰਦੇ ਉਹ ਰੱਬ ਨਾਲ ਫਿਰ ਆਕੜ ਪਿਆ, ਉਹਨੇ ਗੱਲ ਕਰਦਿਆਂ ਰੱਬ ਨੂੰ ਕਿਹਾ ਵੀ ਇਹ ਤਾਂ ਗਲਤ ਗੱਲ ਹੈ, ਮੈਂ ਤਾਂ ਪਾਪ ਬਚਪਨ ਵਿੱਚ ਕੀਤਾ, ਜਿਹੜਾ ਬਚਪਨ ਵਿੱਚ ਪਾਪ ਕੀਤਾ ਜਾਵੇ ਉਹਦਾ ਤਾਂ ਲੇਖਾ ਲੈਣਾ ਨਹੀਂ ਚਾਹੀਦਾ, ਉਹਦੇ ਬਾਰੇ ਤਾਂ ਸੋਝ ਹੀ ਨਹੀਂ ਸੀ ਮੈਨੂੰ, ਉਹਦੇ ਬਾਰੇ ਰੱਬ ਨੂੰ ਕਿਹਾ ਹਿਸਾਬ ਨਹੀਂ ਮੰਗਣਾ ਚਾਹੀਦਾ, ਉਹ ਤਾਂ ਮੈਂ ਬਚਪਨ ਵਿੱਚ ਕੀਤਾ, ਬਚਪਨ ਵਿੱਚ ਕੀਤੇ ਕਰਮਾਂ ਦਾ ਹਿਸਾਬ ਨਹੀਂ ਹੋਣਾ ਚਾਹੀਦਾ। ਤਾਂ ਰੱਬ ਨੂੰ ਕਹਿੰਦਾ ਰੱਬ ਜੀ ਹਿਸਾਬ ਕਰੋ, ਸਹੀ ਕਰੋ, ਹਿਸਾਬ ਕਰੋ, ਹਿਸਾਬ ਕਰੋ। ਤੇ ਕਹਿੰਦੇ ਏਦਾਂ ਕਹਿ ਰਿਹਾ ਸੀ, ਇੰਨੇ ਨੂੰ ਜਲਾਦ ਨੇ ਫੱਟਾ ਸੁੱਟ ਦਿੱਤਾ, ਗਲਾ ਘੁੱਟਿਆ ਗਿਆ, ਫਾਂਸੀ ਹੋ ਗਈ, ਜੀਵ ਬਾਹਰ ਆ ਗਈ, ਮਰ ਕੇ ਆਤਮਾ ਸਿੱਧੀ ਰੱਬ ਦੇ ਪੇਸ਼ ਹੋ ਗਈ, ਫਿਰ ਤਾਂ ਡਾਇਰੈਕਟ ਰੱਬ ਨਾਲ ਗੱਲ ਹੈ। ਕਹਿੰਦੇ ਪਰਮਾਤਮਾ ਦੇ ਸਾਹਮਣੇ ਸਿੱਧੀ ਆਤਮਾ ਹੋਈ। ਹੁਣ ਰੱਬ ਨੂੰ ਪੁੱਛਦੇ ਜੀ ਬਚਪਨ ਦੇ ਕੀਤੇ ਕਰਮ ਦੀ ਸਜ਼ਾ ਨਹੀਂ ਸੀ ਦੇਣੀ ਚਾਹੀਦੀ, ਰੱਬਾ ਤੂੰ ਹਿਸਾਬ ਗਲਤ ਕੀਤਾ, ਬਚਪਨ ਵਿੱਚ ਕੀਤੇ ਕਰਮ ਦੀ ਸਜ਼ਾ ਨਹੀਂ ਸੀ ਹੋਣੀ ਚਾਹੀਦੀ। ਅੱਗੋਂ ਰੱਬ ਨੇ ਜਵਾਬ ਪਤਾ ਕੀ ਦਿੱਤਾ, ਗੱਲ ਆਪਣੇ ਕੰਮ ਆਉਣ ਵਾਲੀ ਹੈ। ਰੱਬ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਮਸਤਾਨੇ ਫਕੀਰ ਨੂੰ ਸੱਜਣਾ ਤੇਰੀ ਸਜ਼ਾ ਮਾਫ਼ ਹੋ ਜਾਣੀ ਸੀ, ਤੈਨੂੰ ਫਾਂਸੀ 'ਤੇ ਲੱਟ ਕੇ ਨਹੀਂ ਸੀ ਮਰਨਾ ਪੈਣਾ, ਪਰ ਤੂੰ ਉਸ ਐਨ ਮੌਕੇ 'ਤੇ ਵੀ ਫਾਂਸੀ ਵੇਲੇ ਕੋਈ ਗੱਲ ਮੇਰੇ ਨਾਲ ਕਰਦਾ ਰਿਹਾ, ਰੱਬਾ ਹਿਸਾਬ ਕਰ, ਹਿਸਾਬ ਕਰ, ਹਿਸਾਬ ਕਰ। ਕਹਿੰਦੇ ਹਿਸਾਬ ਤਾਂ ਹੋ ਚੁੱਕਾ ਸੀ, ਇਹੀ ਹਿਸਾਬ ਸੀਗਾ, ਜੇ ਤੂੰ ਇੱਕ ਵਾਰ ਵੀ ਕਿਤੇ ਕਹਿ ਦਿੰਦਾ ਨਾ ਵੀ ਬਚਪਨ ਵਿੱਚ ਮੇਤੋਂ ਜਿਹੜੀ ਭੁੱਲ ਗਲਤੀ ਹੋਈ ਹੈ ਰੱਬਾ ਤੂੰ ਵਿਖਾ ਦਿੱਤੀ ਹੈ, ਐ ਨਾ ਕਹਿੰਦਾ ਹਿਸਾਬ ਕਰ, ਰੱਬ ਨੂੰ ਐ ਕਹਿੰਦਾ ਰੱਬ ਜੀ ਮੈਨੂੰ ਮਾਫ਼ ਕਰੋ, ਮਾਫ਼ ਕਰੋ, ਹਿਸਾਬ ਕਰੋ ਨਾ ਕਹਿੰਦਾ, ਇਹ ਕਹਿੰਦਾ ਮੈਨੂੰ ਮਾਫ਼ ਕਰੋ, ਤੈਨੂੰ ਰੱਬ ਨੇ ਮਾਫ਼ ਕਰ ਦੇਣਾ ਸੀ। ਸਾਧ ਸੰਗਤ ਕਦੇ ਰੱਬ ਕੋਲੋਂ ਹਿਸਾਬ ਨਾ ਮੰਗਿਓ, ਮੈਂ ਬਹੁਤ ਕਰਮ ਕੀਤੇ, ਮੈਂ ਪਾਠ ਕੀਤੇ, ਮੈਂ ਆਹ ਕਰਮ ਕੀਤਾ, ਨਹੀਂ, ਜਦੋਂ ਮੰਗਣਾ ਰੱਬ ਕੋਲੋਂ ਸਿਰਫ ਮਾਫ਼ੀ ਮੰਗਣੀ ਹੈ। ਜਪ ਤਪ ਪੂਜਾ ਪਾਠ ਕਰਕੇ ਵੀ ਪਤਾ ਕਿਉਂ? ਕਿਉਂਕਿ ਸਾਡੀ ਬੁੱਧੀ ਸਾਡੀ ਮੱਤ ਹਮੇਸ਼ਾ ਹੀ ਕੋਈ ਗਲਤੀ ਕਰਦੀ, ਅਸੀਂ ਪਰਫੈਕਟ ਨਹੀਂ, ਤਾਂਹੀਓ ਗੁਰੂ ਦੇ ਕੋਲੋਂ ਗੁਰਮਤ ਲੈਣ ਆਈ ਦੀ ਹੈ। ਤਾਂਹੀਓ ਰਹਿਰਾਸ ਦੇ ਪਾਠ ਵਿੱਚ ਪਾਤਸ਼ਾਹ ਨੇ ਸ਼ਬਦ ਸ਼ਾਮਿਲ ਕੀਤਾ, ਚੌਪਈ ਸਭ ਤੋਂ ਪਹਿਲਾਂ ਆਹ ਪੰਕਤੀਆਂ ਦੁਹਰਾ ਕੇ ਪੜਿਆ ਕਰ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ। ਇੱਕ ਵਾਰ ਪੜੋ ਸਾਰੇ, ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਕਹੋ।

ਰੱਬ ਨੂੰ ਕਹਿਣਾ ਪਾਤਸ਼ਾਹ ਅਸੀਂ ਜਪ ਤਪ ਕਰਦੇ ਹਾਂ ਵੀ ਸਾਡੇ ਕਰਮ ਨਹੀਂ ਮਿਲਿਆ। ਕਿਉਂ? ਬੰਦਾ ਖਿਨ ਖਿਨ ਤੇ ਗਲਤੀ ਕਰਦਾ। ਕੋਈ ਬੰਦਾ ਪਰਫੈਕਟ ਨਹੀਂ ਹੈ, ਕੋਈ ਬੰਦਾ ਪੂਰਾ ਨਹੀਂ ਹੋ ਸਕਦਾ, ਮਨੁੱਖ ਅਧੂਰਾ ਹੈ, ਸਾਰੀ ਦੁਨੀਆਂ ਇਮਪਰਫੈਕਟ ਹੈ। ਜੇ ਕੋਈ ਕਦੇ ਗਲਤੀ ਨਹੀਂ ਕਰਦਾ ਉਹ ਸਿਰਫ ਦੋ ਹਸਤੀਆਂ ਨੇ, ਇੱਕ ਸਤਿਗੁਰੂ, ਇੱਕ ਅਕਾਲ ਪੁਰਖ ਰੱਬ, ਨਹੀਂ ਤਾਂ ਬਾਕੀ ਸਾਰੀ ਦੁਨੀਆਂ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਰੱਬ ਤੇ। ਗੁਰੂ ਕਦੇ ਗਲਤੀ ਨਹੀਂ ਕਰਦੇ, ਹਰ ਬੰਦਾ ਦੁਨੀਆਂ ਵਿੱਚ ਭੁੱਲ ਕਰਦਾ। ਫਿਰ ਸਾਧ ਸੰਗਤ ਕਈਆਂ ਨੂੰ ਭੁਲੇਖਾ ਰਹਿੰਦਾ ਹੈ ਕਿ ਜੀ ਆਹ ਜੱਗ ਮਿੱਠਾ, ਅਗਲਾ ਕਿਨੇ ਡਿੱਠਾ, ਅੱਗੇ ਕਿਹੜਾ ਕਿਸੇ ਨੇ ਵੇਖਿਆ। ਕਿਉਂ? ਅਸੀਂ ਜ਼ਿਆਦਾ ਹੁਣ ਪੜ੍ਹ ਲਿਖ ਗਏ, ਤਰਕ ਵੀ ਕਰੀਦਾ, ਅੱਗੇ ਕਿਹੜਾ ਕਿਸੇ ਨੇ ਵੇਖਿਆ। ਜੀ ਆ ਜੱਗ ਮਿੱਠਾ, ਅਗਲਾ ਕਿਨੇ ਡਿੱਠਾ, ਖਾਓ ਪੀਓ ਮੌਜਾਂ ਕਰੋ, ਇਟ ਡਰਿੰਕ ਐਂਡ ਵੀ ਮੈਰੀ, ਨੋਟ ਇਟ ਡਰਿੰਕ ਐਂਡ ਵੀ ਮੈਰੀ। ਖਾਣ ਪੀਣ ਮੌਜਾਂ ਕਰਨ ਲਈ, ਐਸ਼ ਕਰਨ ਲਈ ਸਰੀਰ ਨਹੀਂ ਮਿਲਿਆ ਹੋਇਆ। ਜਦੋਂ ਆ ਜੀਵਨ ਸਰੀਰ ਦੀ ਗੱਲ ਗੁਰੂ ਕੋਲੋਂ ਸੁਣੋਗੇ, ਹੁਣੇ ਤੁਸੀਂ ਪਾਠ ਵਿੱਚ ਸੁਣਿਆ, ਜਦੋਂ ਭੋਗ ਤੋਂ ਬਾਅਦ ਆਨੰਦ ਸਾਹਿਬ ਹੋਇਆ, ਉਹਦੇ ਵਿੱਚ ਪਾਤਸ਼ਾਹ ਨੇ ਕਿਹਾ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਿ ਕਿਆ ਤੁਦ ਕਰਮ ਕਮਾਇਆ। ਕਿ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਜਿਹਨੇ ਆ ਤੇਰਾ ਸਰੀਰ ਇੰਨਾ ਸੋਹਣਾ ਬਣਾਇਆ ਤੰਦਰੁਸਤ, ਤੂੰ ਕਦੇ ਉਹਨੂੰ ਮਨ ਚ ਨਹੀਂ ਵਸਾਇਆ। ਉਹਨੇ ਤੈਨੂੰ ਅੱਖਾਂ ਦਿੱਤੀਆਂ, ਬੋਲਣ ਲਈ ਜੀਭ ਦਿੱਤੀ, ਤੁਰਨ ਲਈ ਪੈਰ ਦਿੱਤੇ, ਖਾਣ ਲਈ ਹੱਥ ਦਿੱਤੇ, ਕਮਾਈ ਕਰਨ ਲਈ ਹੱਥ ਦਿੱਤੇ। ਰੱਬ ਦਾ ਸ਼ੁਕਰਾਨਾ ਕਰ, ਜਿਨ੍ਹਾਂ ਕੋਲੋਂ ਰੱਬ ਖੋਹ ਲੈਂਦਾ ਉਹਨਾਂ ਨੂੰ ਪੁੱਛ ਕੀ ਕੀਮਤ ਹੈ, ਜਿਨ੍ਹਾਂ ਨੂੰ ਰੱਬ ਗੁੰਗੇ ਬਣਾ ਦਿੰਦਾ ਪੁੱਛੋ ਉਹਨਾਂ ਨੂੰ ਕੀ ਕੀਮਤ ਹੈ, ਜਿਨ੍ਹਾਂ ਕੋਲੋਂ ਰੱਬ ਨੇ ਅੱਖਾਂ ਖੋਹ ਲਈਆਂ ਪੁੱਛੋ ਉਹਨਾਂ ਨੂੰ ਕੀ ਕੀਮਤ ਹੈ। ਇਸ ਲਈ ਭਾਈ ਤੈਨੂੰ ਇੰਨਾ ਕੋਈ ਦਿੱਤਾ, ਤੂੰ ਰੱਬ ਦਾ ਸ਼ੁਕਰਾਨਾ ਕਰ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਜਿਹਨੇ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ ਉਹਨੂੰ ਮਨ ਵਿੱਚ ਨਹੀਂ ਵਸਾਉਣ। ਰਹੀ ਗੱਲ ਆ ਜੱਗ ਮਿੱਠਾ, ਅਗਲਾ ਕਿਨੇ ਡਿੱਠਾ, ਅੱਗੇ ਕਿਸੇ ਨੇ ਵੇਖਿਆ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ, ਤੁਹਾਨੂੰ ਅੱਗੇ ਵਾਲੀ ਕਹਾਣੀ ਵੀ ਸਮਝ ਆ ਜਾਏ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤ੍ਰੈ ਕਾਲ ਉਪਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਾਡੇ ਜਨਮ ਤੋਂ ਪਹਿਲਾਂ ਦੀ ਕਹਾਣੀ ਵੀ ਮੌਜੂਦ ਹੈ, ਆਪਾਂ ਪਹਿਲਾਂ ਕਿੱਥੇ ਸੀ, ਜਨਮ ਤੋਂ ਲੈ ਕੇ ਮਰਨ ਤੱਕ ਦੀ ਕਥਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹੈ। ਆਪਾਂ ਕੀ ਕਰਨਾ ਹੈ, ਕਰਨਾ ਕੀ ਚਾਹੀਦਾ, ਸਰੀਰ ਕਾਹਦੇ ਲਈ ਮਿਲਿਆ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾ ਬੈਸਣ ਆਈਏ ਪਾਈਏ। ਤੂੰ 84 ਲੱਖ ਜੂਨਾਂ ਚੋਂ ਸ੍ਰੇਸ਼ਟ ਰੱਬ ਨੇ ਬਣਾਇਆ, ਇਸ ਲਈ ਭਾਈ ਤੇਰੀ 84 ਲੱਖ ਜੂਨਾਂ ਚ ਸਰਦਾਰੀ ਹੈ, ਤੂੰ ਇਸ ਧਰਤੀ ਤੇ ਚੰਗੇ ਕੰਮ ਕਰਨ ਵਾਸਤੇ। ਮਰਨ ਤੋਂ ਬਾਅਦ ਕੀ ਹੋਣਾ ਹੈ, ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹੈ। ਜਿਹਨੂੰ ਭੁਲੇਖਾ, ਅੱਗੇ ਕਿਹੜਾ ਕਿਸੇ ਨੇ ਵੇਖਿਆ। ਜਦੋਂ ਤੁਸੀਂ ਜਨਮ ਤੋਂ ਪਹਿਲਾਂ ਦੀ ਕਥਾ ਪੜੋਗੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਲਿਖਿਆ, ਆ ਤੇਰੀ ਸਰੀਰ ਦੀ ਉਮਰ ਪਰਫੈਕਟ ਨਹੀਂ ਹੈ, ਤੇਰੀ ਉਮਰ ਇਹ ਪੂਰੀ ਨਹੀਂ ਹੈ ਜਿਹੜੀ ਤੂੰ ਦੱਸ ਰਿਹਾ ਲੋਕਾਂ ਨੂੰ। ਮੈਂ 30 ਸਾਲ ਦਾ ਹੋ ਗਿਆ ਜੀ, 40 ਸਾਲ ਦਾ ਹੋ ਗਿਆ ਜੀ, 50 ਸਾਲ ਦਾ ਹੋ ਗਿਆ ਜੀ, ਹੁਣ ਮੈਂ 55-60 ਸਾਲ ਦਾ ਹੋ ਗਿਆ, ਇਹ ਤੇਰੀ ਉਮਰ ਸਹੀ ਨਹੀਂ ਹੈ ਭਾਈ। ਪਾਤਸ਼ਾਹ ਫਿਰ ਕਿੰਨੀ ਉਮਰ ਹੈ? ਕਹਿੰਦੇ ਰੱਬ ਨੇ ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਨਾ, ਤੂੰ ਉਦੋਂ ਤੂੰ ਇਸ ਧਰਤੀ ਤੇ ਆਇਆ ਹੋਇਆ, ਆ ਤਾਂ ਤੇਰੇ ਇਸ ਜਨਮ ਦੀ ਉਮਰ ਹੈ ਜਿਹੜੀ ਤੂੰ ਇੱਥੇ ਜਨਮ ਲਿਆ, ਜਿਹਦੀ ਤੈਨੂੰ ਸੋਝੀ ਹੈ। ਇਹ ਤਾਂ ਰੱਬ ਨੇ ਪਿਛਲੇ ਸਾਰੇ ਜਨਮਾਂ ਦਾ ਐਂ ਡਿਲੀਟ ਮਾਰਿਆ ਹੋਇਆ, ਤੈਨੂੰ ਯਾਦ ਨਹੀਂ ਹੈ ਕੁਝ ਵੀ। ਜੇ ਬੰਦੇ ਨੂੰ ਪੂਰਵਲੇ ਜਨਮਾਂ ਦੀਆਂ ਗੱਲਾਂ ਯਾਦ ਰਹਿਣ ਲੱਗ ਪੈਣ, ਇੱਥੇ ਝਗੜੇ ਨਾ ਮੁੱਕਣ ਦੁਨੀਆਂ ਚ। ਬੰਦਾ ਆ ਕੇ ਦੂਜੇ ਪਿੰਡ ਦਾਵਾ ਕਰਨ ਲੱਗ ਜਾਏ ਵੀ ਆਹ ਪਿਛਲੇ ਜਨਮ ਚ ਮੇਰੀ ਜ਼ਮੀਨ ਹੈ, ਔਰ ਜੇ ਬੰਦੇ ਨੂੰ ਯਾਦ ਰਹਿਣ ਲੱਗ ਜਾਏ ਵੀ ਮੈਂ ਅੱਗੇ ਜਨਮ ਫਲਾਨੇ ਪਿੰਡ ਲੈਣਾ ਹੈ, ਤਾਂ ਪਾਤਸ਼ਾਹ ਕਹਿੰਦੇ ਝਗੜਾ ਤਾਂ ਵੀ ਨਹੀਂ ਮੁੱਕ ਸਕਦਾ। ਪਤਾ ਕਿਉਂ? ਇਹ ਬੰਦਾ ਇੰਨਾ ਲੋਭੀ ਹੈ, ਮਰਨ ਤੋਂ ਪਹਿਲਾਂ ਸਭ ਕੁਝ ਵੇਚ ਕੇ ਉਹ ਪਿੰਡ ਜਾ ਕੇ ਦੱਬ ਕੇ ਆਜੂਗਾ ਵੀ ਮੈਂ ਉੱਥੇ ਜਨਮ ਲੈਣਾ। ਕਿਸ ਖਾਜੇ ਕਿਸ ਧਰ ਜਾਈਏ, ਜੇ ਬਹੁਤ ਦੁਨੀਆਂ ਆਈ ਹੈ, ਜੇ ਪਤਾ ਲੱਗ ਜਾਏ ਨਾ ਫਲਾਨੇ ਪਿੰਡ ਹੁਣ ਮੈਂ ਜਨਮ ਲੈਣਾ, ਇੱਥੋਂ ਪਹਿਲੇ ਵੇਚ ਕੇ ਤੁਸੀਂ ਪੈਸੇ ਉੱਥੇ ਦੱਬ ਦਿਓ, ਔਰ ਜੇ ਯਾਦ ਰਹਿ ਜਾਏ ਵੀ ਪਿਛਲੇ ਜਨਮ ਚ ਕਿੱਥੇ ਸੀ, ਤਾਂ ਭਾਈ ਉਹ ਪਿੰਡ ਜਾ ਕੇ ਝਗੜਾ ਪਾ ਲਾਂਗੇ, ਆਹ ਤਾਂ ਜ਼ਮੀਨ ਮੇਰੀ, ਕੋਠੀ ਮੇਰੀ ਹੈ। ਏਦਾਂ ਰੱਬ ਕੀ ਕਰਦਾ? ਜਨਮ ਤੋਂ ਬਾਅਦ ਜਦੋਂ ਆਤਮਾ ਨੂੰ ਨਵਾਂ ਸਰੀਰ ਦਿੰਦਾ, ਉਦੋਂ ਸਭ ਕੁਝ ਡਿਲੀਟ ਮਾਰ ਦਿੰਦਾ, ਕੋਈ ਚੀਜ਼ ਚੇਤੇ ਨਹੀਂ ਰਹਿੰਦੀ ਵੀ ਕਿੱਥੇ ਸੀ, ਤੁਹਾਨੂੰ ਕੋਈ ਗੱਲ ਯਾਦ ਨਹੀਂ ਰਹੇਗੀ ਕਿ ਪਿਛਲੇ ਜਨਮ ਵਿੱਚ ਆਪਾਂ ਕੀ ਸੀ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਕੀੜਿਆਂ ਦੇ ਪਤੰਗਿਆਂ ਦੇ ਤੂੰ ਲਏ ਨੇ, ਇੱਕ ਦਿਨ ਵਿੱਚ ਕਈ ਕਈ ਵਾਰ ਉਹ ਪਤੰਗਿਆਂ ਨੂੰ ਮਰ ਮਰ ਕੇ ਫਿਰ ਜੀਣਾ ਪੈਂਦਾ। ਕਈ ਜਨਮ ਭੈ ਕੀਟ ਪਤੰਗਾ, ਕੀੜੇ ਕਹਿੰਦੇ ਜਿਹੜੇ ਮਿੱਟੀ ਚ ਪੈਦਾ ਹੁੰਦੇ, ਆਪਾਂ ਖੇਤ ਬੋਨੇ ਜਦੋਂ
ਫਾਲਿਆਂ ਨਾਲ ਤਵੀਆਂ ਨਾਲ ਵੇਖਦੇ ਪਿੱਛੇ ਕਿੰਨੇ ਕੀੜੇ ਪੈਦਾ ਹੁੰਦੇ, ਮਗਰ ਉਹ ਖਾਂਦੇ ਰਹਿੰਦੇ ਜਾਨਵਰ। ਸਤ ਸੰਗਤ ਇਹ ਕਈ ਕਰੋੜਾਂ ਜਨਮ ਏਦਾਂ ਹੁੰਦੇ ਧਰਤੀ ਦੇ। ਪਾਤਸ਼ਾਹ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਹੋਇਆ, ਕਈ ਜਨਮ ਹੈ ਵਰ ਬ੍ਰਿਖ ਜੋਇਓ। ਕਿੰਨੇ ਜਨਮ ਤਾਂ ਤੂੰ ਦਰਖਤ ਬਣ ਕੇ ਖੜਾ ਰਿਹਾ ਜ਼ਮੀਨ ਚ, ਸਭ ਕੁਝ ਗੁਣਾ ਕੇ। ਫਿਰ ਪਾਤਸ਼ਾਹ ਨੇ ਅਗਲੀ ਗੱਲ ਕਹੀ,

0: ਦੇ ਸੰਜਰੀਆ, ਬੜੇ ਸਮੇਂ ਬਾਅਦ ਮਾਨਸ ਦੇਹੀ ਮਿਲੀ ਹੈ। ਇਹ ਚ ਤੂੰ ਬੋਲ ਵੀ ਸਕਦਾ, ਤੁਰ ਵੀ ਸਕਦਾ, ਸੋਚ ਵੀ ਸਕਦਾ, ਭਲਾ ਚੰਗਾ ਮਾੜਾ ਵਿਚਾਰ ਸਕਦਾ। ਇਸ ਜਨਮ ਵਿੱਚ ਜਪ ਲਿਆ ਕਰ ਫਿਰ ਸਤਨਾਮ ਸ੍ਰੀ ਵਾਹਿਗੁਰੂ ਕਹੋ, ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਕਿਉਂ ਭਾਈ, ਇਹ ਸਰੀਰ ਹੁਣ ਸ੍ਰੇਸ਼ਟ ਮਿਲਿਆ। ਆਪਾਂ ਗੁਰਦੁਆਰੇ ਬਹਿ ਸਕਦੇ ਮਾਨਸ ਦੇਹੀ ਚ, ਕੋਈ ਹੋਰ ਜੂਨ ਵਿੱਚ ਇੱਥੇ ਕੋਈ ਬਿੱਲੀ ਅੰਦਰ ਆ ਜਾਏ, ਕੋਈ ਕੁੱਤਾ ਆ ਜਾਏ, ਤੁਸੀਂ ਵੜਨ ਦਿਓਗੇ ਗੁਰਦੁਆਰੇ ਮੰਦਰ? ਹੋਏ ਨਹੀਂ ਸਕਦਾ। ਮਾਨਸ ਦੇਹੀ ਜਿਹਦੇ ਵਿੱਚ ਇੰਨੀ ਸਹੂਲਤ, ਇਸ ਲਈ ਭਾਈ ਜਪ ਸਤਨਾਮ ਸ੍ਰੀ ਵਾਹਿਗੁਰੂ। ਮਿਲ ਜਗਦੀਸ਼ ਮਿਲ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ। ਜਦੋਂ ਇਹ ਦੇਹੀ ਮਿਲ ਗਈ, ਹੁਣ ਪਾਤਸ਼ਾਹ ਨੇ ਕਿਹਾ ਕਰਨਾ ਕੀ, ਉਹ ਵੀ ਗੁਰੂ ਕੋਲੋਂ ਪੁੱਛ। ਇਸ ਧਰਤੀ ਉੱਤੇ ਤੂੰ ਭਲਾ ਕਰਨਾ ਆ, ਵਿੱਚ ਦੁਨੀਆ ਸੇਵਾ ਕਮਾਈਏ, ਜਿੰਨੀ ਦੇਰ ਸਾਹ ਹੈ ਸੇਵਾ ਕਮਾ ਜਾ, ਜਿੰਨੀ ਦੇਰ ਸਾਹ ਹੈ ਕਿਸੇ ਦਾ ਭਲਾ ਕਰ, ਮਨੁੱਖਤਾ ਵਾਸਤੇ ਸੋ। ਤੇਰੇ ਅੰਦਰੋਂ ਇਨਸਾਨੀਅਤ ਨਹੀਂ ਮਰਨੀ ਚਾਹੀਦੀ, ਦੂਜੇ ਦਾ ਦੁੱਖ ਵੇਖ ਕੇ ਤੇਰਾ ਦਿਲ ਪਿਘਲ ਜਾਣਾ ਚਾਹੀਦਾ, ਫਿਰ ਤੂੰ ਧਰਮੀ ਹੈ। ਜੇ ਤੇਰੇ ਅੰਦਰ ਦਇਆ ਨਹੀਂ, ਕਿਸੇ ਦੇ ਦੁੱਖ ਵੇਖ ਕੇ ਖੁਸ਼ ਹੋ ਰਿਹਾ, ਫਿਰ ਤੂੰ ਰੱਬ ਦੀ ਦਰਗਾਹ ਚ ਲੇਖਾ ਦੇਵੇਂਗਾ। ਜੇ ਤੂੰ ਕਿਸੇ ਦਾ ਮਾੜਾ ਕਰਕੇ ਖੁਸ਼ ਹੋ ਰਿਹਾ, ਤੇਰਾ ਭਲਾ ਨਹੀਂ ਕਦੇ ਹੋ ਸਕਦਾ। ਕਿਉਂ? ਤੂੰ ਦੂਜੇ ਦਾ ਬੁਰਾ ਸੋਚਦਾ, ਤੈਨੂੰ ਉਹ ਭੋਗਣਾ ਪੈਣਾ। ਹੁਣ ਪਾਤਸ਼ਾਹ ਨੇ ਫਿਰ ਇਸ ਤੋਂ ਅਗਲੀ ਗੱਲ ਕਹੀ, ਭਾਈ ਜਦੋਂ ਸਰੀਰ ਛੱਡ ਜਾਣਾ, ਫਿਰ ਜਨਮ ਤੋਂ ਲੈ ਕੇ ਮਰਨ ਤੱਕ ਦੇ ਕੀਤੇ ਕਰਮ ਨਾਲ ਜਾਣਗੇ, ਹੋਰ ਨੀ ਕੁਛ ਨਾਲ ਜਾਣਾ। ਜੋ ਕੋਈ ਤੁਹਾਨੂੰ ਦ੍ਰਿਸ਼ਟਮਾਨ ਨਜ਼ਰ ਆ ਰਿਹਾ, ਇੱਥੇ ਛੱਡ ਕੇ ਜਾਣਾ। ਜਿੰਨੀ ਦੇਰ ਸਰੀਰ ਵਿੱਚ ਆ, ਜ਼ਮੀਨ ਮੇਰੀ ਹੈ। ਸਰੀਰ ਮਰਨ ਤੋਂ ਬਾਅਦ ਉਹ ਕਾਗਜ਼ ਤੁਹਾਨੂੰ ਇੱਕੋ ਹੀ ਲਾਉਣਾ ਪੈਂਦਾ, ਡੈਥ ਸਰਟੀਫਿਕੇਟ ਲਾ ਦਿਓ, ਸਾਰਾ ਕੁਝ ਬਦਲ ਜਾਂਦਾ। ਬੰਦੇ ਦੀ ਜ਼ਿੰਦਗੀ ਕਾਗਜ਼ਾਂ ਦੇ ਸਿਰ ਤੇ ਖੜੀ। ਤੁਸੀਂ ਕਦੇ ਬਹੁਤ ਗਹਿਰਾਈ ਨਾਲ ਸੋਚ ਕੇ ਵੇਖਿਓ, ਜਿਹੜਾ ਬੰਦਾ ਇੰਨਾ ਦਾਅਵਾ ਕਰੀ ਜਾਂਦਾ, ਮੈਂ ਮੇਰੇ ਕੋਲ ਆਹ ਕੁਝ ਹੈ, ਮੇਰੇ ਕੋਲ ਆਹ ਕੁਝ ਹੈ, ਕਿੰਨੀ ਹੋਮੇ ਨਾਲ ਭਰੇ, ਉਹਨੂੰ ਪੁੱਛ ਕੇ ਵੇਖੋ ਤੇਰੀ ਜ਼ਿੰਦਗੀ ਦਾ ਆਧਾਰ ਕੀ ਹੈ? ਕਾਗਜ਼ ਕਾਗਜ਼ ਤਾਂ ਪਾਣੀ ਚ ਪਾ ਦਿਓ, ਗਲ ਜਾਂਦਾ। ਤੁਸੀਂ ਕਹੋਗੇ ਆਧਾਰ ਕਾਗਜ਼ ਕਿਵੇਂ? ਸਾਧ ਸੰਗਤ, ਜਦੋਂ ਵੀ ਤੁਹਾਨੂੰ ਕੋਈ ਚੀਜ਼ ਦੁਨੀਆਂ ਵਿੱਚ ਸਰਟੀਫਾਈ ਕਰਨੀ ਪਏਗੀ, ਉਦੋਂ ਇੱਕੋ ਚੀਜ਼ ਹੈ, ਕਾਗਜ਼ ਮੰਗੇ ਜਾਣਗੇ। ਪਰੂਫ ਕਰੋ ਤਾਂ ਕਾਗਜ਼ ਮੰਗੇ ਜਾਣਗੇ। ਮੈਂ ਫਲਾਨੇ ਦਾ ਪੁੱਤਰ ਹੈ, ਫਲਾਨਾ ਮੇਰਾ ਮਾਂ ਪਿਓ ਹੈ, ਫਲਾਨਾ ਆਹ ਮੇਰਾ ਪਿੰਡ ਹੈ, ਇਹ ਸਿੱਧ ਕਰਨ ਲਈ ਵੀ ਤੁਹਾਨੂੰ ਕਾਗਜ਼ ਦੇਣਾ ਪੈਣਾ। ਕੋਈ ਬੰਦਾ ਚੈਲੰਜ ਕਰ ਸਕਦਾ, ਇਹਦੇ ਚਿਹਰੇ ਵਾਲਾ ਬੰਦਾ ਤਾਂ ਫਲਾਨੇ ਪਿੰਡ ਵੀ ਹੈ ਜੀ, ਸਾਡਾ ਨਹੀਂ ਹੈ ਬੰਦਾ। ਤੁਹਾਨੂੰ ਪਰੂਫ ਕਰਨਾ ਪਏਗਾ। ਕਾਹਦੇ ਨਾਲ ਕਰੋਗੇ? ਕਾਗਜ਼ਾਂ ਨਾਲ। ਗੁਰਮੁਖ ਪਿਆਰੇ ਵੀਰ ਜੀ ਬੈਠੇ ਨੇ, ਰਾਜਵੰਸ਼ ਸਿੰਘ, ਬਲਵਿੰਦਰ ਸਿੰਘ, ਤੁਸੀਂ ਕੈਨੇਡਾ ਰਹਿੰਦੇ ਹੋ, ਉੱਥੇ ਜਦੋਂ ਵੀ ਉਹ ਗੱਡੀ ਰੋਕਦੇ ਨੇ, ਤੁਹਾਤੋਂ ਕੁਝ ਨਹੀਂ ਪੁੱਛਣਗੇ, ਕਾਗਜ਼ ਦਿਓ, ਲਾਇਸੈਂਸ ਦਿਖਾਓ। ਉਹ ਤੁਹਾਡੇ ਕੋਲੋਂ ਤੁਹਾਡੀ ਇੰਸ਼ੋਰੈਂਸ, ਕਾਗਜ਼, ਕਾਗਜ਼ਾਂ ਨਾਲ ਹੀ ਸਭ ਕੁਝ ਹੈ, ਸਭ ਕੁਝ ਕਾਗਜ਼ ਦੇ ਸਿਰ ਤੇ ਜ਼ਿੰਦਗੀ ਹੈ। ਕੋਈ ਬੰਦਾ ਚੈਲੰਜ ਕਰਦਾ, ਆਹ ਜ਼ਮੀਨ ਤੇਰੀ ਨਹੀਂ, ਕਾਹਦੇ ਨਾਲ ਸਿੱਧ ਕਰੋਗੇ? ਕਾਗਜ਼ਾਂ ਨਾਲ। ਕੋਠੀ ਮੇਰੀ ਹੈ, ਕਾਗਜ਼ਾਂ ਨਾਲ ਸਿੱਧ ਕਰੋਗੇ? ਇੱਥੋਂ ਤੱਕ ਤੁਸੀਂ ਏਅਰਪੋਰਟ ਐਂਟਰ ਹੋਣਾ, ਉਹ ਤੁਹਾਨੂੰ ਲੰਘਣ ਨਹੀਂ ਦਿੰਦੇ, ਕਹਿੰਦੇ ID ਦਿਖਾਓ, ਤੁਹਾਡਾ ਚਿਹਰਾ ਮਿਲਾਉਂਦੇ ਨੇ, ਵੇ ਬੰਦਾ ਹੈ ਉਹੀ। ਬਿਨਾਂ ਕਾਗਜ਼ ਤੋਂ ਤੁਸੀਂ ਟਰੈਵਲ ਨਹੀਂ ਕਰ ਸਕਦੇ, ਬਿਨਾਂ ਕਾਗਜ਼ ਤੋਂ ਕਿਤੇ ਐਂਟਰ ਨਹੀਂ ਕਰ ਸਕਦੇ। ਬੰਦੇ ਦੀ ਜ਼ਿੰਦਗੀ ਕਾਗਜ਼ ਦੇ ਸਿਰ ਤੇ ਖੜੀ ਹੈ, ਕਾਗਜ਼ ਆਧਾਰ ਹੈ। ਔਰ ਪਾਤਸ਼ਾਹ ਨੇ ਬਚਨ ਕਹਿ ਭਲਿਆ, ਤੇਰੀ ਜ਼ਿੰਦਗੀ ਦੀ ਕਾਹਦੀ ਭਾਏ, ਤੇਰਾ ਤਾਂ ਜੀਵਨ ਕਾਗਜ਼ ਆਧਾਰ ਹੈ, ਤੂੰ ਰੱਬ ਦਾ ਸ਼ੁਕਰਾਨਾ ਕਰ, ਤੈਨੂੰ ਇੰਨਾ ਕੁਝ ਦਿੱਤਾ ਹੋਇਆ ਰੱਬ ਨੇ, ਤੂੰ ਮਾਣ ਹੰਕਾਰ ਨਾ ਕਰ। ਤੇਰੇ ਕੀਤੇ ਹੋਏ ਕਰਮਾਂ ਦਾ ਹਿਸਾਬ ਰੱਬ ਦੇ ਕੋਲ ਲਿਖਿਆ ਜਾ ਰਿਹਾ, ਉਹਦੇ ਕੋਲ ਵੀ ਕਾਗਜ਼ ਹੈ, ਉਹ ਕਾਗਜ਼ਾਂ ਉੱਤੇ ਜੋ ਤੂੰ ਕਰ ਰਿਹਾ ਸਭ ਕੁਝ ਲਿਖਿਆ ਜਾ ਰਿਹਾ। ਜਿੱਦਣ ਦੁਨੀਆਂ ਤੋਂ ਜਾਣਾ, ਉਹਨੇ ਪੁੱਛਣਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ
2: ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਬਹੁਤ ਬੰਦੇ ਕਹਿੰਦੇ ਜੀ ਅੱਗੇ ਕੌਣ ਹੈ, ਐ ਆਪਣੇ ਆਪ ਨੂੰ ਆਪੇ ਹੀ ਆਪਾਂ ਕਹੀ ਜਾਂਦੇ, ਅੱਗੇ ਕਿਹੜਾ ਜੀ ਕੋਈ ਪੁੱਛਣ ਵਾਲਾ, ਅੱਗੇ ਰੱਬ ਬੈਠਾ ਹੈ। ਇੱਥੇ ਆਪਾਂ ਹੁਣ ਬੈਠੇ ਨਾ, ਤੁਹਾਡੀ ਹੁਣ ਵਾਈ ਸਨੈਪ ਪਿਕਚਰ ਜਿਹੜੀ ਹੈ ਨਾ, ਉਹ ਰੱਬ ਦੇ ਕੋਲ ਲਿਖੀ ਜਾ ਰਹੀ ਵੀ ਕਿੰਨਾ ਸਮਾਂ ਸਤਸੰਗ ਚ ਬੈਠਾ, ਕਿੰਨਾ ਸਮਾਂ ਗੱਲਾਂ ਚ ਬੈਠਾ, ਕਿੰਨਾ ਸਮਾਂ ਨਿੰਦਿਆ ਚੁਗਲੀ ਕੀਤੀ, ਕਿੰਨਾ ਸਮਾਂ ਕੋਈ, ਸਭ ਕੁਝ ਲਿਖਿਆ ਜਾ, 24 ਘੰਟੇ 24 ਅਵਰ। ਇਹਨੂੰ ਪਾਤਸ਼ਾਹ ਨੇ ਕਿਹਾ ਚੰਗੇ ਆਈਆਂ ਬੁਰੇ ਆਈਆਂ, ਸਲੋਕ ਵਿੱਚ ਵਾਚ

ਆ ਹੁਣ ਵਾਚ ਹੋ ਰਿਹਾ ਨਾ, ਰਿਕਾਰਡ ਹੋ ਰਿਹਾ, ਆ ਦੁਨਿਆਵੀ ਕੈਮਰਾ, ਸਾਰਿਆਂ ਦੀ ਮੂਵੀ ਬਣਾ ਲਿਓ, ਬੰਦਾ ਮੁੱਕਰ ਸਕਦਾ ਵੀ ਮੈਂ ਇੱਥੇ ਬੈਠਾ ਨਹੀਂ ਸੀ, ਤੁਹਾਡੀ ਫੋਟੋ ਜਾ ਰਹੀ ਹੈ ਵਿੱਚ, ਰਿਕਾਰਡ ਹੋ ਗਿਆ, ਇਹ ਡਿਲੀਟ ਹੋ ਸਕਦੇ ਨੇ, ਪਰ ਰੱਬ ਦਾ ਲੱਗਾ ਹੋਇਆ ਅੰਦਰ ਆਤਮ ਵਿੱਚ ਪਿਆ ਕੈਮਰਾ ਕਦੇ ਡਿਲੀਟ ਨਹੀਂ ਹੋਣਾ, ਉਹ ਅੰਦਰ ਸੋਚੀਆਂ ਹੋਈਆਂ ਕੀਤੀਆਂ ਹੋਈਆਂ ਗੱਲਾਂ ਵੀ ਲਿਖ ਰਿਹਾ। ਇਸ ਲਈ ਜਦੋਂ ਬੰਦਾ ਸੰਸਾਰ ਤੋਂ ਜਾਂਦਾ, ਉਹਦੇ ਨਾਲ ਉਹਦੇ ਕੀਤੇ ਹੋਏ ਕਰਮ ਜਾਂਦੇ ਨੇ, ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ, ਉਹ ਨਾਲ ਜਾਂਦੇ। ਆ ਪੰਕਤੀ ਪੜ੍ਹਿਓ, ਤੁਹਾਨੂੰ ਕਲੀਅਰ ਹੋ ਜਾਏਗੀ ਗੱਲ। ਹਜ਼ੂਰ ਨੇ ਬਚਨ ਕਹਿ ਕੋ ਗੱਲਾਂ ਕਹਿਣ ਦੀਆਂ ਨਹੀਂ ਕੱਲੀਆਂ, ਸੱਚਾਈ ਹੈ। ਮਹਾਰਾਜ ਕਿਹੜੀ ਕਹਿੰਦੇ, ਪੁੰਨ ਤੇ ਪਾਪ ਨਾਲ ਜਾਂਦੇ, ਪੁੰਨੀ ਪਾਪੀ ਆਖਣ ਨਾਹੇ। ਇਹ ਪੌੜੀ ਸ਼ੁਰੂ ਹੁੰਦੀ ਹੈ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਿੱਖੇ, ਮੋਤ ਪਲੀਤੀ ਕੱਪੜ ਹੋਏ ਦੇ, ਸਾਬੁਣ ਲਈਏ ਉਹ ਧੋਏ ਭਰੀਏ, ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਉਹ ਤੋਂ ਬਾਅਦ ਪੰਕਤੀ ਹੁੰਦੀ, ਪੁੰਨੀ ਪਾਪੀ ਆਖਣ ਨਾਹੇ, ਪੜੋ ਪੁੰਨੀ ਪਾਪੀ।

ਜੋ ਤੂੰ ਕਰ ਰਿਹਾ ਲਿਖਿਆ ਜਾ ਰਿਹਾ, ਔਰ ਲਿਖੇ ਹੋਏ ਕਰਮ ਤੈਨੂੰ ਹੀ ਖਾਣੇ ਪੈਣਗੇ, ਕੀਤਾ ਹੋਇਆ ਪਾਪ ਤੈਨੂੰ ਲਿਖਾ ਦੇਣਾ ਪੈਣਾ, ਤੈਨੂੰ ਹੀ ਤੇਰਾ ਖਾਣਾ ਪੈਣਾ। ਇੱਕ ਬਹੁਤ ਵੱਡਾ ਦਾਨੀ ਰਾਜਾ ਹੋਇਆ, ਅਜੇ ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹੈ। ਉਸ ਰਾਜੇ ਨੇ ਬਹੁਤ ਦਾਨ ਕੀਤਾ, ਬੜਾ ਵੱਡਾ ਦਾਨੀ ਸੀ, ਉਹਨੂੰ ਦਾਨ ਦਾ ਹੰਕਾਰ ਹੋ ਗਿਆ, ਮੇਰੇ ਵਰਗਾ ਦਾਨੀ ਕੌਣ ਹੋਣਾ, ਮੈਂ ਤਾਂ ਸਵੇਰੇ ਅੰਨ ਜਲ ਵੀ ਉਦੋਂ ਗ੍ਰਹਿਣ ਕਰਦਾ ਜਦੋਂ ਮੈਂ ਦਾਨ ਦੇ ਦਾਂ ਲੋਕਾਂ ਨੂੰ। ਉਹਦੇ ਮਹਿਲਾਂ ਮਗਰ ਬਹੁਤ ਮੋਹਰੇ ਬੰਦੇ ਖੜ ਜਾਣੇ ਸਵੇਰੇ ਦਿਨ ਚੜ੍ਹਦਿਆਂ, ਉਹਨੇ ਅੰਨ ਜਲ ਮੂੰਹ ਸੱਚਾ ਉਦੋਂ ਕਰਨਾ ਜਦੋਂ ਭਿਖਾਰੀਆਂ ਨੂੰ ਦਾਨ ਦੇ ਦੇਣਾ। ਬੜੀ ਜੈ ਜੈਕਾਰ ਹੋਈ, ਚਰਚਾ ਹੋਈ, ਬਹੁਤ ਵੱਡਾ ਦਾਨੀ ਰਾਜਾ ਜੀ, ਸਵੇਰੇ ਉੱਠ ਕੇ ਪਾਣੀ ਵੀ ਨਹੀਂ ਪੀਂਦਾ, ਪਹਿਲਾਂ ਦਾਨ ਕਰਦਾ। ਜਦੋਂ ਦੀ ਬਹੁਤ ਵਡਿਆਈ ਹੋਈ, ਹੰਕਾਰ ਹੋ ਗਿਆ, ਰੱਬ ਦਾ ਨਾਮ ਭੁੱਲ ਗਿਆ, ਕਿਉਂਕਿ ਵਡਿਆਈਆਂ ਜਿਹੜੀਆਂ ਨੇ ਉਹ ਰੱਬ ਤੋਂ ਦੂਰ ਕਰ ਦਿੰਦੀਆਂ ਕਈ ਵਾਰ। ਜਦੋਂ ਉਹਨੂੰ ਮਾਣ ਹੰਕਾਰ ਹੋ ਗਿਆ, ਇੱਕ ਦਿਨ ਉਹਦਾ ਹੰਕਾਰ ਤੋੜਨ ਵਾਸਤੇ ਰੱਬ ਨੇ ਇੱਕ ਸਾਧੂ ਘੱਲਿਆ। ਤੋ ਸ਼ਿਖਰ ਦੁਪਹਿਰੇ ਆਇਆ, ਰਾਜੇ ਨੂੰ ਮੋਹਰਿਓ ਮਿਲ ਪਿਆ, ਕਹਿੰਦਾ ਰਾਜੇ ਨੇ ਸੁਣਿਆ ਤੂੰ ਦਾਨੀ ਬਹੁਤ ਵੱਡਾ ਬਈ, ਦਾਨ ਦੇ ਕੋਈ। ਰਾਜੇ ਨੇ ਆਪਣੀ ਹੇਠੀ ਸਮਝੀ ਵੀ ਇਹ ਕਹਿੰਦਾ ਸੁਣਿਆ ਤੂੰ ਦਾਨੀ ਬਹੁਤ ਵੱਡਾ, ਮੈਂ ਤਾਂ ਦਾਨੀ ਹੈ ਹੀ ਬਹੁਤ ਵੱਡਾ। ਜੇ ਹੁਣ ਕਿਸੇ ਬੰਦੇ ਨੂੰ ਜਿਹਦੇ ਅੰਦਰ ਈਗੋ ਆ ਉਹਨੂੰ ਤੁਸੀਂ ਕਹਿ ਦਿਓ ਵੀ ਤੈਨੂੰ ਪਛਾਣਿਆ ਨਹੀਂ, ਉਹ ਤਾਂ ਵਿਚਾਰਾ ਸੜਬਲ ਜਾਂਦਾ, ਮੇਰੀ ਤਾਂ ਇੰਨੀ ਪਹੁੰਚ ਹੈ, ਕਹਿੰਦਾ ਮੈਂ ਪਛਾਣਿਆ ਨਹੀਂ ਤੈਨੂੰ। ਉਹ ਜਦੋਂ ਸਾਧੂ ਨੇ ਕਿਹਾ ਸੁਣਿਆ ਰਾਜਾ ਤੂੰ ਦਾਨੀ ਬਹੁਤ ਵੱਡਾ ਹੈ, ਦਾਨ ਦੇ ਕੋਈ, ਉਹ ਗੁੱਸੇ 'ਚ ਕਹਿੰਦਾ ਫਿਰ ਤੈਨੂੰ ਪਤਾ ਨਹੀਂ ਮੈਂ ਦਾਨ ਕਦੋਂ ਦਿੰਦਾ, ਮੈਂ ਤਾਂ ਸਵੇਰੇ ਮੂੰਹ ਨਹੀਂ ਜੂਠਾ ਕਰਦਾ, ਪਹਿਲਾਂ ਲੋਕਾਂ ਨੂੰ ਦਾਨ ਦਿੰਦਾ ਜਿੰਨੇ ਖੜੇ ਹੁੰਦੇ ਮੰਗਣ, ਆਹ ਕੋਈ ਸਮਾਂ ਥੋੜ੍ਹੀ ਹੈ ਦਾਨ ਦੇਣ ਦਾ, ਕੱਲ ਸਵੇਰੇ ਆਈ। ਤਾਂ ਉਹ ਸਾਧੂ ਨੇ ਕਿਹਾ ਤੂੰ ਤਾਂ ਰਾਜਾ ਆ, ਫਿਰ ਤੂੰ ਰਾਜਾ ਕਾਹਦਾ, ਜਿਹੜਾ ਦਾਨ ਵੀ ਸਵੇਰੇ ਟਾਈਮ ਸਿਰ ਦਿੰਦਾ ਰਾਜਾ ਤਾਂ ਉਹ ਜਦੋਂ ਮਰਜ਼ੀ ਦਾਨ ਦੇ ਸਕਦਾ, ਤੂੰ ਫਿਰ ਰਾਜਾ ਕਾਹਦਾ। ਇੰਨੀ ਗੱਲ ਸੁਣ ਕੇ ਰਾਜਾ ਗੁੱਸੇ 'ਚ ਆ ਗਿਆ, ਉਹਨੇ ਆਪਣੇ ਸਿਪਾਹੀਆਂ ਨੂੰ ਕਿਹਾ ਆਹ ਘੋੜੇ ਦੀ ਲਿੱਦ ਚੁੱਕੇ ਦੀ ਝੋਲੀ 'ਚ ਪਾ ਦੇ, ਘੋੜੇ ਦੀ ਗੰਦਗੀ ਸੀ ਉਹ ਲਿੱਦ ਚੁੱਕੀ ਸਾਧੂ ਦੀ ਝੋਲੀ ਪਾ ਦਿੱਤੀ। ਸਾਧੂ ਬੜਾ ਖੁਸ਼ ਅਲੱਖ ਨਿਰੰਜਨ ਕਹਿ ਕੇ ਰੱਬ ਦਾ ਨਾਮ ਲੈ ਕੇ ਚਲਾ ਗਿਆ, ਉਹਨੇ ਗੁੱਸਾ ਨਹੀਂ ਕੀਤਾ, ਕਿਉਂਕਿ ਸਾਧੂ ਕਹਿੰਦੇ ਉਹਨੂੰ ਨੇ ਜਿਹਨੂੰ ਗੁੱਸਾ ਹੀ ਨਾ ਆਵੇ, ਸਾਧੂ ਉਹਨੂੰ ਕਹਿੰਦੇ ਜਿਹਦੇ ਉੱਤੇ ਉਸਤਤ ਨਿੰਦਿਆ ਦਾ ਕੋਈ ਅਸਰ ਨਾ ਹੋਵੇ, ਹਰਖ ਸੋਗ ਤੇ ਨਿਆਰਾ ਹੋ ਜਾਏ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ ਨੈ ਨਿੰਦਿਆ ਨੈ ਉਸਤਤ ਜਾਕੈ, ਉਹਦੇ ਉੱਤੇ ਅਸਰ ਨਾ ਹੋਵੇ। ਕਹਿੰਦੇ ਨੇ ਉਹ ਸਾਧੂ ਲੈ ਗਿਆ, ਉਹਨੇ ਲਿਜਾ ਕੇ ਉਹ ਘੋੜੇ ਦੀ ਲਿੱਦ ਆਪਣੀ ਕੁੱਲੀ ਦੇ ਬਾਹਰ ਰੱਖ ਦਿੱਤੀ। 10-12 ਸਾਲ ਗੁਜ਼ਰ ਗਏ। ਇੱਕ ਦਿਨ ਅਜੇ ਰਾਜਾ ਸ਼ਿਕਾਰ ਖੇਡਦਿਆਂ ਖੇਡਦਿਆਂ ਜੰਗਲ ਵਿੱਚ ਰਸਤਾ ਭਟਕ ਗਿਆ। ਭਟਕੇ ਹੋਏ ਰਸਤੇ ਦੇ ਉਹਨੂੰ ਗਰਮੀ ਵਿੱਚ ਬਹੁਤ ਪਿਆਸ ਲੱਗੀ, ਜੰਗਲ ਵਿੱਚ ਬਹੁਤ ਅੱਗੇ ਚਲਾ ਗਿਆ ਤਾਂ ਮੁਰਸ਼ਦ ਹੋ ਕੇ ਬੇਹੋਸ਼ ਹੋ ਕੇ ਡਿੱਗ ਪਿਆ। ਉਸੇ ਜੰਗਲ ਵਿੱਚ ਉਹ ਸਾਧੂ ਸੀ, ਉਹ ਸਾਧੂ ਆਇਆ, ਉਹਨੇ ਕਮੰਡਲ 'ਚੋਂ ਪਾਣੀ ਦਾ ਛੱਟਾ ਦਿੱਤਾ, ਰਾਜਾ ਹੋਸ਼ ਵਿੱਚ ਆਇਆ, ਉਹਨੂੰ ਪਾਣੀ ਪਿਲਾਇਆ, ਰਾਜੇ ਨੂੰ ਉਠਾ ਕੇ ਆਪਣੀ ਕੁੱਲੀ 'ਚ ਲੈ ਗਿਆ, ਕਹਿੰਦਾ ਚੱਲ ਆ ਮੈਂ ਤੈਨੂੰ ਭੋਜਨ ਪ੍ਰਸ਼ਾਦਾ ਛਕਾਉਂਦਾ। ਹੁਣ ਉਹ ਜੰਗਲ ਵਿੱਚ ਭਟ ਗਿਆ ਹੋਇਆ ਰਾਜਾ ਸਾਧੂ ਨਾਲ ਚਲਾ ਗਿਆ ਜਾ ਕੇ ਭੋਜਨ ਛਕਿਆ। ਰੁੱਖਾ ਮਿੱਸਾ ਭੋਜਨ ਛੱਕ ਕੇ ਜਦੋਂ ਕੁੱਲੀ ਦੇ ਆਲੇ ਦੁਆਲੇ ਵੇਖਿਆ ਉਹਨੇ ਜੰਗਲ ਵਿੱਚ ਲਿੱਦ ਦੇ ਢੇਰ ਲੱਗੇ ਹੋਏ ਆ। ਉਹ ਰਾਜਾ ਪੁੱਛਦਾ, ਕਹਿੰਦਾ ਮੈਂ ਕਿਸੇ ਹੋਰ ਰਾਜੇ ਦੀ ਰਿਆਸਤ ਵਿੱਚ ਆ ਗਿਆ। ਉਹ ਸਾਧੂ ਨੇ ਕਿਹਾ ਨਹੀਂ ਰਾਜਨ, ਕਿਸੇ ਰਾਜੇ ਦੀ ਰਿਆਸਤ ਨਹੀਂ ਹੈ ਇੱਥੇ। ਕਹਿੰਦਾ ਫਿਰ ਰਿਆਸਤ ਨਹੀਂ ਤਾਂ ਲਿੱਦ ਦੇ ਢੇਰ ਕਿਵੇਂ ਲੱਗੇ ਨੇ, ਇਹਦਾ ਮਤਲਬ ਇੱਥੇ ਕੋਈ ਰਾਜਾ ਰਹਿੰਦਾ, ਉਹਦੇ ਘੋੜਿਆਂ ਦੀ ਇੰਨੀ ਲਿੱਦ ਹੋਏਗੀ, ਉਹਦੀ ਸੈਨਾ, ਉਹਦੀ ਫੌਜ, ਉਹਦੇ ਘੋੜ ਸਵਾਰ, ਉਹਦੇ ਘੋੜਿਆਂ ਦੀ ਐਡੀ ਲਿੱਦ ਹੈ। ਤਾਂ ਸਾਧੂ ਨੇ ਹੱਸ ਕੇ ਕਿਹਾ ਨਹੀਂ ਰਾਜਨ, ਕਿਸੇ ਦੇ ਘੋੜਿਆਂ ਦੀ ਲਿੱਦ ਨਹੀਂ ਹੈ, ਕਿਸੇ ਰਾਜੇ ਦੀ ਰਿਆਸਤ ਨਹੀਂ ਹੈ, ਤੇਰਾ ਦਿੱਤਾ ਦਾਨ ਹੈ, 10 ਗੁਣਾ ਫਲ ਗਏ, ਜੋ ਤੂੰ ਦਾਨ ਦਿੱਤਾ ਤੈਨੂੰ ਖਾਣਾ ਪੈਣਾ। ਉਹਨੇ ਕਿਹਾ ਇੰਨੇ ਲਿੱਦ ਦੇ ਢੇਰ ਮੈਂ ਕਿਵੇਂ ਖਾਵਾਂਗਾ। ਕਹਿੰਦਾ ਰਾਜਨ ਪਤਾ ਨਹੀਂ ਕਿੰਨੇ ਜਨਮ ਤੈਨੂੰ ਗੋਹੇ ਦਾ ਕੀੜਾ ਬਣਨਾ ਪੈਣਾ, ਖਾਈ ਜਾਈ, ਜਦੋਂ ਮੁੱਕੇਗਾ ਉਦੋਂ ਤੇਰੀਆਂ ਜੂਨਾਂ ਮੁੱਕਣਗੀ, ਜਦੋਂ ਮੁੱਕੇਗਾ ਉਦੋਂ ਤੇਰੀਆਂ ਜੂਨਾਂ ਮੁੱਕਣਗੀ। ਉਹ ਰਾਜੇ ਨੇ ਕਹਿੰਦੇ ਹੱਥ ਜੋੜੇ, ਸਾਧੂ ਨੇ ਗਿਆਨ ਦਿੱਤਾ, ਉਹਨੇ ਕਿਹਾ ਜੀ ਮੈਨੂੰ ਮਾਫ ਕਰ ਦਿਓ, ਮੇਰੇ ਕੋਲੋਂ ਹੰਕਾਰ ਵਿੱਚ ਗਲਤ ਦਾਨ ਦਿੱਤਾ ਗਿਆ, ਤੁਸੀਂ ਮੈਨੂੰ ਮਾਫ ਕਰੋ, ਕਿਸੇ ਤਰ੍ਹਾਂ ਕਿਰਪਾ ਕਰੋ, ਇਹ ਲਿਖਾ ਨਾ ਮੈਨੂੰ ਦੇਣਾ ਪਿਆ। ਸਾਧੂ ਨੇ ਕਿਹਾ ਮੈਂ ਤਾਂ ਤੈਨੂੰ ਰਾਹ ਦੱਸ ਸਕਦਾ ਭਾਈ, ਅੱਗੇ ਤੇਰੇ ਕਰਮ। ਰਾਜੇ ਨੇ ਕਿਹਾ ਰਾਹ ਦੱਸੋ। ਕਹਿੰਦਾ ਜਿੰਨੇ ਲੋਕਾਂ ਦੀ ਵਡਿਆਈ ਲਈ ਹੈ ਨਾ ਤੂੰ ਹੰਕਾਰੀ ਹੋਇਆ, ਜਾਂ ਉਨੇ ਲੋਕ ਤੇਰੀ ਨਿੰਦਿਆ ਕਰ, ਨਿੰਦਿਆ ਕਰਵਾ ਲੋਕਾਂ ਕੋਲੋਂ ਤੇਰੀ ਮੈਲ ਉਤਰੇ, ਲੋਕ ਤੈਨੂੰ ਮਾੜਾ ਕਹਿਣ, ਫਿਰ ਤੇਰੇ ਪਾਪਾਂ ਦੀ ਮੈਲ ਉਤਰੇਗੀ। ਜਿਹੜਾ ਜਿਹੜਾ ਬੰਦਾ ਤੇਰੀ ਨਿੰਦਿਆ ਕਰੇਗਾ ਤੇਰੇ ਪਾਪ ਘਟਦੇ ਜਾਣਗੇ, ਸਾਰਿਆਂ ਨੂੰ ਥੋੜਾ ਥੋੜਾ ਵੰਡਿਆ ਜਾਏਗਾ। ਤਾਂਹੀਓ ਪਾਤਸ਼ਾਹ ਨੇ ਕਿਹਾ ਕਿਸੇ ਦੀ ਨਿੰਦਿਆ ਨਾ ਕਰਿਆ ਕਰੋ, ਕਿਉਂ ਭਾਈ ਨਿੰਦਾ ਭਲੀ ਕਿਸੇ ਕੀ ਨਾ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ, ਨਰਕ ਘੋਰ ਪਵਨ ਫਰੀਦਾ, ਖਾਕ ਨਾ ਨਿੰਦੀ ਹੈ
खाकू जेड ना कोय जीवन दे पैरां तले मुए उपर होए किसे दी निंदिया ना करो चंगा माड़ा सब कुछ रब दे हुकम विच हो रहा है। कहने फिर ओ राजे नू साधु ने राह दस्या जा अपनी निंदिया करवा झूठी उन्हें फिर ना झूठा मूठा शराबी होने का ढोंग किया है नहीं सी एवें लोगों नू झूठा मूठा तंग करन लग पिया बाद विच ओ बंदे दे घर रस्ता भेज देनी है पहलों ओहदे कोलों खो लेना फिर रात नू ओहदे घर चीजा भेज देनी है सारे पिंड विच निंदिया होनी वी राजा बहुत माड़ा हो गया बड़ा पापी है राजा ऐं करदा है ओहदी निंदिया होई गई। तीन क महीने बाद गया जंगल च जाके की वेखदा वे सारे कर्म ओहदे लिद दे ढेर खत्म हो गए। गौर नाल वेख्या सारे लिद दे ढेर खत्म हो गए एक बुक लिद दा रह गया। कहना महाराज आ रह गया साधु कहने ये तां तेरा ही दिता है ना ये तां तेरा ही दिता होया ये तां तैनू ही खाना पैना है आपे बीज आपे ही खाओ ये तां तेरा दिता होया क्योंकि कपड़ रूप सुहावना छड दुनिया अंदर जावना नाल की जाने मन

0: ਰਾਜੇ ਨੇ ਕਿਹਾ ਜੀ ਇਹ ਇੱਕ ਬੁੱਕ ਲਿਦਦਾ, ਕਹਿੰਦੇ ਤਾਂ ਤੈਨੂੰ ਖਾਣਾ ਪੈਣਾ, ਭਾਵੇਂ ਮਰ ਕੇ ਗੋਹੇ ਦਾ ਕੀੜਾ ਬਣ ਜਾਈ, ਇਹ ਤਾਂ ਤੈਨੂੰ ਖਾਣਾ ਪੈਣਾ। ਕਹਿੰਦਾ ਜੀ ਜੇ ਇਤੋਂ ਵੀ ਮੇਰੀ ਮੁਕਤੀ ਹੋ ਜਾਏ ਤਾਂ ਚੰਗੀ ਗੱਲ ਹੈ। ਗੁਰੂ ਕੋਲ ਰਾਹ ਹੁੰਦਾ, ਸਾਧੂ ਕੋਲ ਮਾਰਗ ਹੁੰਦਾ। ਉਹ ਸਾਧੂ ਨੇ ਕਿਹਾ ਹਾਂ ਹੋ ਸਕਦਾ। ਕਹਿੰਦਾ ਜੀ ਕਿਵੇਂ? ਕਹਿੰਦੇ ਤੇਰੀ ਰਿਆਸਤ ਵਿੱਚ ਨਾ ਇੱਕ ਬਹੁਤ ਬਜ਼ੁਰਗ ਮਾਈ ਰਹਿੰਦੀ ਹੈ, ਉਹਦੀ ਬੰਦਗੀ ਬਹੁਤ ਹੈ, ਸਿਮਰਨ ਬਹੁਤ ਹੈ, ਭਗਤੀ ਬਹੁਤ ਹੈ। ਉਸ ਮਾਈ ਨੇ ਤੇਰੀ ਨਿੰਦਿਆ ਨਹੀਂ ਕੀਤੀ, ਉਹਨੂੰ ਸਭ ਕੁਝ ਪਤਾ ਹੈ। ਲੋਕ ਤੈਨੂੰ ਮਾੜਾ ਕਹਿੰਦੇ ਰਹੇ, ਉਸ ਮਾਈ ਨੇ ਨਿੰਦਿਆ ਨਹੀਂ ਕੀਤੀ, ਆਪਣੀ ਜ਼ੁਬਾਨ ਤੋਂ ਤੈਨੂੰ ਮਾੜਾ ਨਹੀਂ ਕਿਹਾ। ਉਸ ਮਾਈ ਦੀ ਭਗਤੀ ਬਹੁਤ ਹੈ, ਜਾ ਉਸ ਮਾਈ ਦੇ ਕੋਲ, ਜੇ ਕਿਤੇ ਉਹ ਤੈਨੂੰ ਮਾੜਾ ਕਹਿ ਦੇਣਾ ਵੀ ਰਾਜਾ ਬਹੁਤ ਮਾੜਾ ਹੈ, ਪਾਪੀ ਹੈ, ਤੇਰਾ ਕਰਮ ਕੱਟਿਆ ਜਾਣਾ। ਇਹਨੇ ਪਤਾ ਲਿਆ, ਚਲਾ ਗਿਆ। ਜਦੋਂ ਉਸ ਮਾਈ ਦੇ ਮਹੱਲੇ ਜਾ ਕੇ ਵੇਖਿਆ, ਕੱਚਾ ਜਿਹਾ ਉਹਦਾ ਘਰ ਹੈ, ਗਰੀਬਣੀ ਜੇ ਮਾਈ ਹੈ, ਬੰਦਗੀ ਕਰਦੀ ਹੈ, ਬਜ਼ੁਰਗ ਹੈ, ਭਗਤੀ ਬਹੁਤ ਹੈ, ਚੰਗੇ ਕਰਮ ਨੇ। ਜਾ ਕੇ ਇਹਨੇ ਉੱਥੇ ਲਾਗੇ ਸ਼ਰਾਬੀ ਹੋਣ ਦਾ ਢੋਂਗ ਕੀਤਾ, ਦਰਵਾਜ਼ਾ ਖੜਕਾਇਆ। ਬੁੱਢੜੀ ਮਾਈ ਨੇ ਦਰਵਾਜ਼ਾ ਖੋਲਿਆ, ਜਾਣ ਕੇ ਉਹਦੇ ਦਰਵਾਜ਼ੇ ਵਿੱਚ ਲੱਤਾਂ ਮਾਰਨ ਲੱਗ ਪਏ। ਲੋਕੀ ਕੋਠਿਆਂ ਤੇ ਚੜ ਗਏ ਵੀ ਰਾਜਾ ਸ਼ਰਾਬੀ ਹੋਇਆ, ਇਹ ਵਿਚਾਰੀ ਗਰੀਬਣੀ ਮਾਈ ਦੇ ਘਰ ਕਿਉਂ ਲੱਤਾਂ ਮਾਰਦੇ। ਲੋਕੀ ਕਹਿਣ, ਦੇਖੋ ਰਾਜੇ ਦੀ ਮੱਤ ਮਾਰੀ ਗਈ, ਉਹ ਬੁੜੀ ਤਾਂ ਚੰਗੀ ਬਹੁਤ ਹੈ, ਉਸ ਮਾਈ ਦੇ ਦਰਵਾਜ਼ੇ ਨੂੰ ਲੱਤਾਂ ਮਾਰਦਾ, ਰਾਜਾ ਉਹਦੇ ਦਰਵਾਜ਼ੇ ਭੰਨ ਰਿਹਾ। ਤੇ ਮਾਈ ਦਰਵਾਜ਼ਾ ਖੋਲ ਕੇ ਸਾਹਮਣੇ ਖੜੋ ਗਈ, ਰਾਜਾ ਸ਼ਰਾਬੀ ਹੋਣ ਦਾ ਢੋਂਗ ਕਰੇ, ਲੱਤਾਂ ਮਾਰੇ ਦਰਵਾਜ਼ੇ ਵਿੱਚ। ਮਾਈ ਨੇ ਹੱਥ ਜੋੜ ਕੇ ਹੱਸ ਪਈ, ਉਹ ਬਜ਼ੁਰਗ ਮਾਈ, ਰਾਜਾ ਹੁਣ ਲੱਤਾਂ ਮਾਰਨੋਂ ਹਟ ਗਿਆ ਦਰਵਾਜ਼ੇ ਚ। ਉਹ ਮਾਈ ਬਜ਼ੁਰਗ ਹੱਸ ਪਈ, ਉਹਨੇ ਹੱਸ ਕੇ ਬਜ਼ੁਰਗ ਮਾਈ ਨੇ ਕਿਹਾ, ਕਹਿੰਦੀ ਰਾਜਨ ਤੇਰੇ ਹਿੱਸੇ ਦੀ ਲਿੱਦ ਮੈਂ ਨੀ ਖਾਣੀ, ਤੈਨੂੰ ਖਾਣੀ ਪੈਣੀ ਏ, ਜਾ ਚਲਾ ਜਾ, ਮੈਂ ਤੇਰੀ ਨਿੰਦਿਆ ਨਹੀਂ ਕਰਨੀ। ਅੱਖਾਂ ਖੁੱਲ ਗਈਆਂ, ਮਾਤਾ ਤੰਤਰ ਜੰਮੀ ਹੈ, ਇਹਦੀ ਇੰਨੀ ਭਗਤੀ। ਹੱਥ ਜੋੜ ਕਹਿੰਦਾ ਮਾਈ, ਉਹ ਲਿੱਦ ਦਾ ਢੇਰ, ਕਹਿੰਦੇ ਉਹ ਤਾਂ ਤੈਨੂੰ ਖਾਣੀ ਪੈਣੀ, ਤੇਰਾ ਦਿੱਤਾ ਦਾਨ ਹੈ, ਆਪੇ ਬੀਜ ਆਪੇ ਹੀ ਖਾਹੋ, ਜਾ ਆਪਣਾ ਕੀਤਾ ਕਰਮ ਇਸੇ ਜਨਮ ਵਿੱਚ ਨਿਬੜ ਜਾਏਗਾ। ਸਾਹਿਬ ਨੇ ਬਾਣੀ ਅੰਦਰ ਕਿਹਾ, ਉਹਨੇ ਆਪਣੀ ਦਿੱਤੀ ਭਿੱਖਿਆ ਆਪੇ ਖਾਧੀ ਉਸੇ ਜਨਮ ਚ। ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ। ਇਸ ਲਈ ਸਾਨੂੰ ਗੁਰੂ ਨੇ ਰਾਹ ਦੱਸਿਆ, ਭਾਈ ਤੇਰੀ ਮੱਤ ਪਰਫੈਕਟ ਨਹੀਂ ਹੈ, ਤੂੰ ਕਦੇ ਵੀ ਕੋਈ ਗਲਤੀ ਕਰ ਸਕਦਾ, ਪਰ ਜੇ ਤੂੰ ਚਾਹੁੰਦੇ ਤੈਨੂੰ ਲੇਖਾ ਨਾ ਦੇਣਾ ਪਵੇ, ਰੱਬ ਦੇ ਕੋਲੋਂ ਰੋਜ਼ ਮੰਗ ਲਿਆ ਕਰ, ਦਾਤਾ ਮੇਰੇ ਕੀਤੇ ਕਰਮਾਂ ਦੀ ਮੈਨੂੰ ਮਾਫ਼ੀ ਦੇ ਦਿਓ। ਰੋਜ਼ ਸੌਣ ਲੱਗੇ ਕਹਿ ਦਿਆ ਕਰ, ਲਿਖੇ ਕਤੇ ਨਾ ਛੁੱਟੀ ਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਫਿਰ ਗੁਰੂ ਦੀ ਜ਼ਿੰਮੇਵਾਰੀ ਹੈ, ਉਹ ਬਖਸ਼ਣ ਦੀ ਸਮਰੱਥਾ ਰੱਖਦਾ। ਇੱਥੋਂ ਤੱਕ ਪਾਤਸ਼ਾਹ ਨੇ ਕਿਹਾ, ਇਹ ਗੁਰੂ ਦੀ ਪਾਵਰ ਹੈ ਭਾਈ, ਜੇ ਗੁਰੂ ਚਾਹਵੇ ਤਾਂ ਧਰਮ ਰਾਜ ਨੂੰ ਕਹਿ ਦੇਵੇ, ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲਿਖਾ ਸਮਝਾ, ਇਹ ਬੰਦੇ ਦਾ ਲਿਖਾ ਭਾਈ ਮੈਂ ਆਪੇ ਸਮਝ ਲਾਂਗਾ, ਤੂੰ ਲਿਖਾ ਨਹੀਂ ਪੁੱਛ ਸਕ। ਤਾਂਹੀਓਂ ਪਾਤਸ਼ਾਹ ਨੇ ਕਿਹਾ, ਗੁਰੂ ਦਾ ਨਾਮ ਜਪ, ਬੰਦਗੀ ਕਰ, ਜਿੱਦਣ ਤੂੰ ਨਾਮ ਜਪੇਗਾ ਰੱਬ ਦੀ ਦਰਗਾਹ ਵਿੱਚ ਗੁਰੂ ਤੇਰੀ ਜਾਮਣੀ ਭਰੇਗਾ। ਜਦੋਂ ਤੂੰ ਧਰਤੀ ਤੋਂ ਜਾਣਾ, ਉਦੋਂ ਰੱਬ ਦੀ ਦਰਗਾਹ ਵਿੱਚ ਗੁਰੂ ਨੇ ਤੇਰੀ ਜਾਮਣੀ ਦੇਣੀ ਹੈ, ਔਰ ਗੁਰੂ ਦੀ ਦਿੱਤੀ ਜਾਮਣੀ ਤੇਰੇ ਜਨਮ ਮਰਨ ਤੋਂ ਤੈਨੂੰ ਮੁਕਤ ਕਰਾ ਸਕਦੀ ਹੈ। ਨਾਉ ਧਿਆਨ ਤਿੰਨ ਧਨ ਪੱਲੇ, ਨਾਨਕ ਕਾ ਧਨ ਇਹੀ, ਜੇ ਕੋ ਜੀਉ ਕਹਿ ਉਹਨਾਂ ਨੂੰ, ਤਾਂ ਜਮ ਕੀ ਤਲਬ ਨਾ ਹੋਈ, ਜਮ ਵੀ ਤਲਬ ਨਹੀਂ ਕਰ ਸਕਦਾ। ਇਸ ਲਈ ਸਾਧ ਸੰਗਤ, ਆਹ ਫਿਰ ਜਿਹੜੀ ਮਰਿਆਦਾ ਅਰਦਾਸ ਕਰਨ ਦੀ ਬਣੀ ਹੈ ਨਾ, ਇੱਕ ਤਾਂ ਪਾਤਸ਼ਾਹ ਨੇ ਕਿਹਾ ਜਿਉਂਦਿਆਂ ਜੀ ਅਰਦਾਸ ਕਰ, ਜਿਉਂਦਿਆਂ ਜੀ ਬੰਦਗੀ ਕਰ, ਨਾਮ ਜਪ, ਉਹ ਤੇਰੇ ਨਾਲ ਜਾਣਾ। ਉਹ ਤੋਂ ਬਾਅਦ ਇੱਕ ਮਰਿਆਦਾ ਪਾਤਸ਼ਾਹ ਨੇ ਤਰਸ ਕਰਕੇ ਹੋਰ ਦਿੱਤੀ ਹੈ, ਉਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ, ਆਹ ਮਰਿਆਦਾ ਜਿਹੜੀ ਆਪਾਂ ਅਰਦਾਸ ਕਰਦੇ, ਆਹ ਮਰਿਆਦਾ ਜਿਹੜੀ ਆਪਾਂ ਗੁਰੂ ਦੀ ਬਾਣੀ ਦਾ ਪਾਠ ਕਰਨਾ, ਕਰਾਉਣਾ, ਸੁਣਨਾ, ਸੇਵਾ ਕਰਨੀ, ਫਿਰ ਉਹ ਵਿਛੜੀ ਆਤਮਾ ਲਈ ਅਰਦਾਸ ਵੀ ਕਰਨੀ, ਕੀਰਤਨ ਕਥਾ, ਇਹ ਸਭ ਕੁਝ ਗੁਰੂ ਨੇ ਸਾਨੂੰ ਮਰਿਆਦਾ ਦਿੱਤੀ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ 94 ਸਾਲ ਦੀ ਉਮਰ ਹੋਈ, ਜਦੋਂ ਪਾਤਸ਼ਾਹ ਦਾ ਅੰਤਮ ਸਮਾਂ ਆਇਆ, ਗੁਰੂ ਅਮਰਦਾਸ ਮਹਾਰਾਜ ਨੇ ਸਾਰਾ ਪਰਿਵਾਰ ਸੱਦਿਆ, ਆਪਣਾ ਪੁੱਤਰ ਧੀਆਂ ਪੋਤੇ ਦੋਹਤੇ ਪੜਪੋਤੇ, ਕਿਉਂਕਿ 94 ਸਾਲ ਦੀ ਉਮਰ ਸੀ, ਪਾਤਸ਼ਾਹ ਦੇ ਪੜਪੋਤੇ ਵੀ ਸੀ। ਔਰ ਜੋ ਗੁਰੂ ਅਮਰਦਾਸ ਮਹਾਰਾਜ ਨੇ ਅੰਤ ਵੇਲੇ ਸਾਰੇ ਪਰਿਵਾਰ ਨੂੰ ਸੱਦ ਕੇ ਕਿਹਾ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਹੋਇਆ। ਪਾਤਸ਼ਾਹ ਨੇ ਫਿਰ ਮਰਿਆਦਾ ਦਿੱਤੀ, ਸਤਿਗੁਰ ਭਾਣੇ ਆਪਣੇ, ਵਹਿ ਪਰਿਵਾਰ ਸਦਾਇਆ, ਸਾਰੇ ਪਰਿਵਾਰ ਨੂੰ ਸੱਦਿਆ ਤੇ ਹੁਕਮ ਕੀਤਾ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੋਲ ਨਾ ਪਾਇਆ, ਕਿਸੇ ਨੇ ਰੋਣਾ ਨਹੀਂ ਹੈ ਉਹ ਮੈਨੂੰ ਚੰਗਾ ਨਹੀਂ ਲੱਗੇਗਾ। ਪਰਿਵਾਰ ਵਾਲਿਆਂ ਕਿਹਾ ਮਹਾਰਾਜ ਇਹ ਤਾਂ ਕੋਈ ਰੋਕ ਹੀ ਨਹੀਂ ਸਕਦਾ, ਰੋਣਾ ਤਾਂ ਬੰਦੇ ਦੇ ਵੱਸ ਹੀ ਨਹੀਂ ਹੈ। ਜਿਹਨੂੰ ਜਿੰਨਾ ਜਿੰਨਾ ਕਿਸੇ ਦਾ ਦੁੱਖ ਹੈ ਪਿਆਰ ਹੈ ਉਨਾ ਰੋਣਾ ਆਉਂਦਾ। ਫਿਰ ਪਾਤਸ਼ਾਹ ਨੇ ਕਿਹਾ ਭਾਈ ਇਹ ਰੋਣਾ ਨਹੀਂ, ਜਿਹੜੇ ਰੋਣੇ ਤੋਂ ਅਸੀਂ ਤੁਹਾਨੂੰ ਰੋਕਿਆ ਉਹ ਇਹ ਹੈ, ਰੱਬ ਨੂੰ ਰੋਸ ਕਰਕੇ ਨਾ ਕਿਹੋ ਵੇ ਰੱਬਾ ਤੂੰ ਮਾੜਾ ਕੀਤਾ, ਰੋਸ ਨਾ ਕਰਿਓ। ਬਾਕੀ ਜਦੋਂ ਵੀ ਕੋਈ ਜਾਂਦਾ ਉਦੋਂ ਜਿੰਨਾ ਜਿੰਨਾ ਕਿਸੇ ਦਾ ਸੰਬੰਧ ਹੈ ਉਨਾ ਦੁੱਖ ਹੁੰਦਾ। ਤੁਸੀਂ ਰੋਜ਼ ਖਬਰਾਂ ਪੜ੍ਹਦੇ ਹੋ, ਕਈ ਵਾਰ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਘਟ ਜਾਂਦੀਆਂ ਨੇ, ਉਹ ਸੁਣ ਕੇ ਵੇਖ ਕੇ ਕੋਈ ਬੰਦਾ ਰੋਂਦਾ ਵੇਖਿਆ ਤੁਸੀਂ? ਉਹ ਤਾਂ ਜਿਹਦਾ ਭਾਈ ਚਲਾ ਗਿਆ ਉਹਨੂੰ ਪਤਾ, ਉਹ ਤਾਂ ਜਿਹਦੇ ਨਾਲ ਘਟਨਾ ਘਟ ਗਈ ਉਹਨੂੰ ਪਤਾ, ਉਹ ਤਾਂ ਜਿਹਦੇ ਪਰਿਵਾਰ ਦੇ ਜੀ ਚਲੇ ਗਏ ਉਹਨਾਂ ਨੂੰ ਪਤਾ ਦੁੱਖ ਕੀ ਹੈ। ਤਾਂ ਜੋ ਵੀ ਜਦੋਂ ਘਰ ਚੋਂ ਭਾਵੇਂ ਕੋਈ ਵੱਡੀ ਉਮਰ ਦਾ ਵੀ ਜਾਵੇ, ਐ ਨਹੀਂ ਤੁਸੀਂ ਕਹਿ ਸਕਦੇ ਵੇ ਜੀ ਉਹ ਤਾਂ ਵੱਡੀ ਉਮਰ ਦੇ ਸੀ, ਰੋਣ ਦੀ ਲੋੜ ਨਹੀਂ ਹੈ। ਰੋਣਾ ਜਿਹੜਾ ਉਹ ਅੱਖਾਂ ਵਿੱਚੋਂ ਹੰਝੂ, ਮਨ ਦਾ ਵਿਰਾਗ, ਉਹ ਚੀਜ਼ ਹੈ ਜਿਹਦਾ ਜਿੰਨਾ ਜਿੰਨਾ ਕਿਸੇ ਨਾਲ ਸੰਬੰਧ ਹੈ ਉਨਾ ਉਹਨੂੰ ਉਹਦਾ ਵਿਰਾਗ ਆਉਂਦਾ, ਉਨਾ ਹੀ ਉਹਨੂੰ ਸਦਮਾ ਹੁੰਦਾ, ਉਨਾ ਹੀ ਉਹਦੀਆਂ ਅੱਖਾਂ ਵਿੱਚ ਹੰਝੂ ਆਉਂਦੇ ਨੇ। ਸਾਧ ਸੰਗਤ ਮਾਫ਼ ਕਰਿਓ, ਪਿਓ ਭਾਵੇਂ 70 ਸਾਲ ਦੀ ਉਮਰ ਵਿੱਚ ਜਾਵੇ ਦੁਨੀਆਂ ਤੋਂ, 80 ਸਾਲ ਦੀ ਉਮਰ ਹੋ ਜਾਏ, ਮੈਂ 60-60 ਸਾਲ ਦੀਆਂ ਧੀਆਂ, 70-75 ਸਾਲ, 80 ਸਾਲ, 85 ਸਾਲ ਦੇ ਪਿਓ ਦੀ ਲਾਸ਼ ਉੱਤੇ ਧਾਹਾਂ ਮਾਰ ਕੇ ਰੋਂਦੀਆਂ ਵੇਖੀਆਂ। ਹਾਲਾਂਕਿ 60-65 ਸਾਲ ਦਾ ਬੰਦਾ ਤਾਂ ਖੁਦ ਬਜ਼ੁਰਗ ਹੈ, ਬੁੱਢਾ ਹੀ ਹੈ, 60 ਕੇ ਬੁਢੇਪਾ ਆਵੇ, 60 ਸਾਲ ਤੋਂ ਬਾਅਦ ਬੰਦੇ ਨੂੰ ਬੁੜਾ ਕਹਿਣ ਲੱਗ ਪੈਂਦੇ। 60-60 ਸਾਲ ਦੀ ਉਮਰ ਦੀਆਂ ਧੀਆਂ 80-85 ਸਾਲ ਦੀ ਮਾਈ ਦੀ ਅਰਥੀ ਉੱਤੇ ਰੋਂਦੀਆਂ ਵੇਖੀਆਂ ਨੇ, ਉਹ ਆਪ ਬਜ਼ੁਰਗ ਨੇ, ਪਰ ਮਾਂ ਦੇ ਜਾਣ ਤੇ ਤਾਂ ਵੀ ਰੋਣਾ ਆਉਂਦਾ, ਪਿਓ ਦੇ ਮਰਨ ਉੱਤੇ ਧੀਆਂ ਤਾਂ ਵੀ ਰੋਂਦੀਆਂ ਨੇ, ਭਾਵੇਂ ਸਾਧ ਸੰਗਤ ਉਮਰ 80-90 ਸਾਲ ਦੀ ਹੋਵੇ। ਏਦਾਂ ਥੋੜੀ ਕੋਈ ਕਹਿ ਸਕਦਾ ਫਿਰ ਕੀ ਹੋਇਆ, 90 ਸਾਲ ਦੇ ਸੀ, 80 ਸਾਲ ਦੇ ਸੀ, ਕਾਹਨੂੰ ਰੋ ਰਹੇ? ਜਿਹਦਾ ਪਿਓ ਹੈ ਉਹਦਾ ਪਿਓ ਹੈ, ਭਾਵੇਂ 80 ਸਾਲ ਦਾ, ਭਾਵੇਂ 90 ਸਾਲ ਦਾ, ਭਾਵੇਂ ਥੋੜੀ ਉਮਰ ਦਾ, ਪਿਓ ਵਰਗਾ ਦੁਨੀਆਂ 'ਚ ਕੋਈ ਰਿਸ਼ਤਾ ਹੋਏ ਨਹੀਂ ਸੀ। ਭਾਈ ਗੁਰਦਾਸ ਸਾਹਿਬ ਨੂੰ ਵੀ ਲਿਖਣਾ ਪੈ ਗਿਆ, ਕਹਿੰਦੇ ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕਾ ਪਿਆਰ ਨਾ ਪਰੋਸੀ ਪੈ ਪਾਈ ਹੈ। ਪਿਓ ਵਰਗਾ ਰਿਸ਼ਤਾ ਦੁਨੀਆਂ 'ਚ ਨਹੀਂ ਕੋਈ ਹੋ ਸਕਦਾ। ਕਈ ਵਾਰ ਜਦੋਂ ਆਪਾਂ ਪਰਿਵਾਰਾਂ 'ਚ ਰਹਿੰਦੇ ਨਾ ਜੀ, ਜਿੰਨੀ ਦੇਰ ਜਿਉਂਦੇ ਉਨੀ ਦੇਰ ਗੱਲ ਸਮਝ ਨਹੀਂ ਆਉਂਦੀ, ਕਈ ਵਾਰ ਵਿਚਾਰਾਂ ਵੀ ਨਹੀਂ ਰਲਦੀਆਂ, ਕਈ ਵਾਰ ਪਿਓ ਪੁੱਤ ਗੁੱਸੇ ਰਾਜੀ ਵੀ ਹੋ ਜਾਂਦੇ ਆ, ਕਈ ਵਾਰ ਪਿਓ ਤੇ ਪੁੱਤਰ ਦਾ ਆਪਸ ਵਿੱਚ ਬੋਲਚਾਲ ਵੀ ਥੋੜੀ ਕਈ ਵਾਰ ਗੁੱਸਾ ਫਿੱਕਾ ਹੋ ਜਾਂਦਾ, ਪਰ ਜਿੱਦਣ ਪਿਓ ਜਾਂਦਾ ਨਾ ਉਦਣ ਪੁੱਤ ਨੂੰ ਪਤਾ ਲੱਗਦਾ ਪਿਓ ਦੀ ਕੀਮਤ ਕੀ ਹੈ, ਉਦਣ ਪਤਾ ਲੱਗਦਾ ਪਿਓ ਦੀ ਦੇਣ ਕੀ ਹੈ, ਉਦਣ ਯਾਦ ਆਉਂਦਾ ਜਿਹਨੇ ਉਂਗਲੀ ਲਾ ਕੇ ਤੁਰਨਾ ਸਿਖਾਇਆ, ਉਦਣ ਯਾਦ ਆਉਂਦਾ ਜਿਹੜਾ ਪਿੱਠ ਉੱਤੇ ਕੰਢ ਤੇ ਮੋਢਿਆਂ ਤੇ ਚੁੱਕ ਕੇ ਮੇਲਾ ਦਿਖਾਉਣ ਜਾਂਦਾ ਸੀ, ਉਦਣ ਯਾਦ ਆਉਂਦਾ ਜਿਹੜਾ ਪਿਓ ਪੁੱਤ ਦੇ ਲਈ ਹਰ ਥਾਂ ਖੜਦਾ ਸੀ, ਉਦਣ ਯਾਦ ਆਉਂਦਾ ਜਿੱਦਣ ਨਿੱਕੀ ਜੇ ਉਮਰ ਵਿੱਚ ਕਿਤੇ ਬੱਚੇ ਦੇ ਟੀਕਾ ਵੀ ਲਵਾਉਣਾ ਹੋਵੇ ਨਾ, ਕੋਲ ਖੜੇ ਪਿਓ ਦੀਆਂ ਅੱਖਾਂ 'ਚ ਪਾਣੀ ਆ ਜਾਂਦਾ, ਤੁਸੀਂ ਪਿਓ ਦੇ ਖਲੋਤਿਆਂ ਟੀਕਾ ਲਵਾ ਕੇ ਵੇਖੋ ਨਿੱਕੇ ਜਿਹੇ ਬੱਚੇ, ਉਦਣ ਪਤਾ ਲੱਗਦਾ ਉਹ ਪਿਓ ਜਿਹਦੇ ਮੈਂ ਜਿਗਰ ਦਾ ਟੁਕੜਾ ਸੀ, ਸਭ ਤੋਂ ਜ਼ਿਆਦਾ ਮੇਰੇ ਨੇੜੇ ਸੁੱਖ ਦੇਣ ਵਾਲਾ, ਮੇਰੀ ਤਾਕਤ ਉਹ ਮੇਰਾ ਪਿਓ ਹੈ। ਪਿਓ ਦੀ ਦੁਨੀਆਂ ਦੇ ਅੰਦਰ ਰਿਸ਼ਤਾ ਹੀ ਵੱਖਰਾ, ਮਾਂ ਤੇ ਪਿਓ ਦੇ ਰਿਸ਼ਤੇ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵਾਰ ਵਾਰ ਆਈ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ 15 ਸਾਲ ਦੀ ਉਮਰ ਹੋ ਗਈ, 15 ਸਾਲ ਦਾ ਬੱਚਾ ਤਕੜਾ ਹੁੰਦਾ, 10ਵੀਂ 11ਵੀਂ 'ਚ ਪੜ੍ਹਦਾ, ਔਰ ਪਾਤਸ਼ਾਹ ਨੂੰ ਉਸ ਉਮਰ ਵਿੱਚ ਹੀ 20 ਰਜਤਪਣ 20 ਰੁਪਈਏ ਦਿੱਤੇ, ਬੜਾ ਮਾਣ ਕਰਕੇ ਪਿਤਾ ਮਹਿਤਾ ਕਾਲੂ ਜੀ ਨੇ, ਕਹਿੰਦੇ ਕੋਈ ਵਪਾਰ ਬਿਜ਼ਨਸ ਕਰੋ। ਕਹਿੰਦੇ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ, ਜੋ ਪੈਸੇ ਬਚੇ ਉਹਨਾਂ ਸਾਧੂਆਂ ਨੂੰ ਦੇ ਦਿੱਤੇ, ਕਿਰਤ ਕਰੋ, ਮੰਗੋ ਨਾ ਭਾਈ, ਕਿਰਤ ਕਰੋ, ਜਾ ਕੇ ਆਪਣੇ ਬੱਚੇ ਪਾਲੋ। ਇਹ ਸੱਚਾ ਸੌਦਾ ਸੀ ਪਾਤਸ਼ਾਹ ਦਾ। ਏਦਾਂ ਵੀ ਜੇ ਤੁਸੀਂ ਵੀ ਆਪਾਂ ਗੁਰੂ ਤੋਂ ਸਿੱਖਣਾ ਭਾਈ, ਉੱਦਾਂ ਨਾ ਕਿਸੇ ਨੂੰ ਸ਼ਰਾਬੀ ਨੂੰ ਕੋਈ ਨਸ਼ੇ ਕਰਨ ਵਾਲੇ ਨੂੰ ਦਿਓ, ਕਿਸੇ ਰਿਸ਼ਤੇਦਾਰ ਦੀ ਵੀ ਮਦਦ ਕਰਨੀ, ਉਹਨੂੰ ਪੈਸੇ ਦੇ ਕੇ ਕਹੋ ਕੋਈ ਕਿਰਤ ਕਰ, ਅੱਗੇ ਤੋਂ ਤੂੰ ਮੇਰੇ ਜਾਂ ਕਿਸੇ ਹੋਰ ਦਾ ਅਧੀਨ ਨਾ ਰਵੇਂ, ਆਹ ਲੈ ਪੈਸਿਆਂ ਦੀ ਕੋਈ ਕਿਰਤ ਕਰ। ਇਹ ਸੱਚਾ ਸੌਦਾ ਹੈ, ਕੋਈ ਅੱਗੇ ਕਾਰੋਬਾਰ ਕਰ ਭਾਈ ਇਹਦੇ ਨਾਲ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਸਾਰੇ ਪੈਸੇ ਵੰਡ ਆਏ ਨਾ, 20 ਰਜਤਪਣ ਬਹੁਤ ਵੱਡੀ ਕੀਮਤ ਸੀ, ਅੱਜ ਦੇ ਹਿਸਾਬ ਨਾਲ 20 ਲੱਖ ਰੁਪਈਏ ਤੋਂ ਵੱਧ ਬਣਦਾ ਹੈ। ਕੋਈ ਬੱਚਾ 20 ਲੱਖ ਗੁਆ ਕੇ ਆ ਜਾਏ, ਪਿਓ ਤਾਂ ਨਾਰਾਜ਼ ਹੋਏਗਾ, ਇਹ ਵੀ ਤੂੰ ਵੰਡ ਕਿਉਂ ਆਇਆ ਭਾਈ, ਵਧਾਉਣ ਲਈ ਦਿੱਤੇ ਸੀ, ਲੰਗਰ ਕਿਉਂ ਲਾਤਾ। ਜਦੋਂ ਉਹ 20 ਰਜਤਪਣ ਪਾਤਸ਼ਾਹ ਇੰਨੇ ਪੈਸੇ ਵੰਡ ਆਏ, ਪ੍ਰਸ਼ਾਦਾ ਛਕਾ ਆਏ, ਕਿਸੇ ਨੇ ਦੱਸ ਦਿੱਤਾ ਮਹਿਤਾ ਕਾਲੂ तेरा पुत तां गवाऊगा। उन्हें सारे पैसे वंड दिते, उन्हें सारे पैसों का लंगर ला दिता, पैसे वंड दिते। बहुत गुस्से च आ गए, घरों गुस्से च निकले। किथे है नानक? गली बाजार चौरस्ते दे विच लोग होर भी कट्ठे हो गए। कादा रौला पैंदा है। भाई मरदाने ने कहा गुरु नानक साहब महाराज नूं, महाराज थोड़ा पासे हो जाओ, तुहाडे पिता जी बहुत गुस्से च आउंदे आ, पासे हो जाओ। पर गुरु नानक साहब खड़े रहे ते आउंदिआं पिता मैता कालू ने बड़े जोर नाल थप्पड़ कढ मारिआ गुरु नानक साहब। वी रजतपण कमाई एदां ही गवाया, एक पुत मिले उह वी गवाऊ, गुस्से दे विच थप्पड़ मारिआ। तुहानूं गुरु नानक साहब महाराज दे इन्ने नूं भज के भैण ने आके हथ फड लिया। बेबे नानकी ने दूजा थप्पड़ नहीं मारन दिता, प्यो दी बांह खिच के घर नूं लै गई। ते गुरु नानक साहब गली विच ही खड़े रहे, अनेकां लोक वेखदे सन, गल्लां करदे सन। मरदाने ने बांह फड के कहा गुरु नानक साहब नूं, महाराज मैं तुहानूं कहिंदा सी पासे हो जाओ, हुण सारिआं दे सामणे तुहाडे थप्पड़ मारिआ है, महाराज तुहानूं बेइज्जती नहीं महसूस होई? आ सुणिओ, कोई होर बंदा ओए वी कहे ना, बंदा कहाउंदा नहीं। ते प्यो साध संगत पुत भावें खुद बच्चे वाला होवे, प्यो नूं अधिकार है, वह जुत्ती खोल सकदा अपने पुत दे, कह सकदा मैं तेरे थप्पड़ मार, होर नहीं को कह सकदा, कोई कहाउंदा किसे तो? प्यो कह सकदा। अज जदों भाई मरदाने ने कहा गुरु नानक साहब नूं, महाराज तुहाडी इन्नी इज्जत है, राय बुलार तुहानूं रब मंनदा है, पंडित तुहानूं मत्था टेकदे ने, सारिआं दे सामणे पिता जी ने थप्पड़ मारे, तुहानूं गुस्सा नहीं लगा? महाराज तुहानूं गुस्सा नहीं आया? पातशाह मुस्कुरा के कहिंदे, नहीं मरदानिया मैनू गुस्सा नहीं आया। पता क्यों? मरदानिया दुनिया मैनू रब कहिंदी होएगी, राय बुलार मैनू रब करके मनदा है, होर दुनिया दे लोक मैनू रब कहिंदे ने। अज मेरे प्यो ने मेरे थप्पड़ सारिआं दे सामणे मारे है, अज दुनिया नूं भी इह पता लग जाएगा। ओ दुनिया दे लोको, प्यो दा रुतबा बहुत उच्चा हुंदा, जे प्यो रब दा वी होवे, रब दे वी थप्पड़ मार सकदा। प्यो दी हस्ती कोई छोटी नहीं है, पर प्यो दा उदों पता लगदा जदों ओ शां घर दे विचों बूटा चलिया जांदा। सतगुरु कृपा बख्शिश करन। और मैं कई बार कहना हुन्ना, जिथे पुत्तां नूं प्यो दा आसरा हुंदा ना, उत्थे धीआं नूं बहुत वड्डा आसरा। जिन्नी देर प्यो बैठा है, उन्नी देर धी नूं ऐ लगदी वी मेरे मां प्यो बैठे, मेरे पेके आ, मेरे मां दा घर आ, मेरे प्यो दा घर है। किसी भी गल ते समाज च वेख्यो, किसी नूं बंदा टणका के कवे तां गुस्से च कहिंदा तूं एवें रोह पाउंदा तेरे प्यो दा, कदे चाचे ताए मामियां दा नहीं कहिंदा, जदों कहिंदा तेरे प्यो दी है चीज। इहदा मतलब प्यो दा रिश्ता ही मां प्यो दे बैठे धीआं नूं ऐ लगदा वे साडे पेके ने, मेरा घर है, मेरे प्यो दा घर है, मेरी मां दा घर है। बाद विच भरा भरजाइयां भावें लख प्यार करन, पर मैनूं माफ करिओ, आपां सारे उहनां रिश्तिआं विच रहिंदे आ। प्यार सतकार भरा भावें लख देण, पर सज्जणो प्यो दे जाण तों बाद धीआं नूं ऐ लगदा हुण मेरे पेकिआं दा अधिकार जिहा घट गिआ। उह आउंदीआं ने पेके, फिर कई वार उह धीआं दा ऐं हौसला नहीं पैंदा वी आप रसोई च जाके पाणी ले लैण, आप किसी चीज नूं हथ ला लैण। उहनां नूं ऐ लगदा जो उपरे जा, ये संसार दे रिश्ते ने, आपां संसारी रिश्तिआं दी कदर करनी है, अपने मां प्यो दी कदर करनी है।
1: कैलगरी च इको एक धार्मिक रेडियो, पंजाबी रेडियो 102.7 FM, जिथे 24 घंटे सत्तो दिन बहुत सारे धार्मिक प्रोग्राम पेश कीते जांदे ने। इना प्रोग्रामा नूं स्पॉन्सर करन लई तुसी पंजाबी रेडियो 102.7 FM नूं 403-238-6867 यानी 403-238-6667 ते संपर्क कर सकते हो। सुनते रहो पंजाबी रेडियो 102.7 FM कैल

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा। ਇਹ ਸਿੱਧਾ ਸਰਕਾਰ ਨੂੰ ਬਿਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਆਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ ਦੀ ਮਨਜੂਰ ਗੁਰ ਗੋਬਿੰਦ ਸਿੰਘ, ਹੱਕ ਹੱਕ ਅਗਾਹ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਨਾਮ।

उपदेश नूं श्रवण करन दा सुभाग प्राप्त कीता है। ये अमृत बोल कलयुग दे जहाज शहीदां दे सरताज बाणी के बोहित शांति दे पुंज साहिब श्री गुरु अर्जुन दे महाराज जी दी मुबारक रसना तो उच्चारण कीती हुई जैत श्री की वार दे विच्चों दसवीं पौड़ी दा मूल पाठ है, जिस नाल संबंधित दो पावन श्लोक हन अते गुर फुरमान श्री गुरु ग्रंथ साहिब महाराज जी दे मुकद्दस अंक 708 दे उपर सुभायमान है। साहिब सतगुरु सच्चे पातशाह जी ने समुची मानवता दे उपर कृपा करदिया होया सर्व सांझा उपदेश देंदिया होया अपन जीवन नूं बड़े प्यार दे नाल और बड़े ही सरल ते सुखैण शब्दां दे राही समझाउण दा महान उपकार कीता है। क्योंकि जदों तों मनुख संसार दे अंदर आया है ते वाहिगुरु अकाल पुरख जी ने इंज कह लईए जदों तों जगत पैदा कीता है उदों तों ही अपनी माया दा प्रभाव जिहड़ा उसनूं वी होंद विच लियांदा है। लिव छुड़की लागी तृष्णा माया अमर वरताया, जिवें जिवें मनुखी शरीर दे अंदर विकास हुंदा गया इस नूं कुछ लोड़ां महसूस होईयां, उन्हां लोड़ां नूं पूरियां करन दे वास्ते जिन्ना भी हो सकिया ने अपने तौर ते जतन कीता, दूजियां दा सहयोग लिया, पर होया कि जो कुछ भी इस नूं प्राप्त हुंदा जांदा है उहदे नाल इहदी कदी तृप्ती नहीं हुंदी, होर दा होर मंगणा शुरू कर दिंदा है। सौखे शब्दां विच कह लईए बंदे दीआं लोड़ां पूरियां हो जांदियां है पर बंदे दीआं खरशां जिहड़ियां हुंदियां है वासनावां हुंदियां उह कदे पूरियां नहीं हुंदियां। किसे उर्दू दे शायर दे बोल ने हजारों ख्वाहिशें साथ लेकर दम निकलता है, अगर बंदे दे साह भी निकलते ने तो हजारों ही ख्वाहिशां उहदे मानसिक मंडल दे विच फुरने जां संस्कार रूप दे विच फिर रहे हुंदे ने और इन्हां ख्वाहिशां नूं इन्हां वासनावां नूं इन्हां सदरां नूं पूरियां करन वास्ते बंदा फिर साम दाम दंड भेद हर तरह का वसीला जड़ा अपनाउंदा है कि जो कुछ मैं चाहुंदा हाँ वह मैनू प्राप्त हो जाए, पर भुल जाता है कि यह जिहड़ी त्रै गुणी माया है यह परमात्मा की छाया है ते छाया की कोई अपना वजूद नहीं हुंदा, अपनी होंद नहीं हुंदी। छांते उन्नी देर तक है जदों तक कोई दरख्त है कोई कंध कौला है उहदा परछावा है, अगर यह नहीं तो छां की अपनी होंद कोई नहीं हुंदी। माया भी परमात्मा करके है पर मनुख का ध्यान जिहड़ा सी इस पासे नूं वधेरे हो गया, दुनिया की हर एको चीज जिहड़ी मन नूं पाई प्राप्त कर लवां जिहड़ी साडी सुरत नूं रब वाले पासे तों तोड़ दवे अपने नाल जोड़ दवे वह माया हुंदी है। और इहदी गिरफत विच आया होया बंदा चाहुंदा है कि हर पासे मेरा हुक्म होना चाहीदा है। आपां परिवारां तों शुरू कर लईए, बच्चे चाहुंदे ने कि मां प्यो साडी गल मन्नण, मां प्यो कहिंदा बच्चे साडी गल मन्नण, फिर हौली हौली असीं कहिंदे कि मेरे वेहड़े बाजार वाले मेरी आग्या चलण, मेरे पिंड दे लोक मेरी गल मन्नण। हौली हौली जिवें जिवें ललसावां वधदियां जांदियां बंदा पंच बनिया, सरपंच बनिया, MLA बनिया, MP बनिया, यह नहीं कि भुख निकल गई हुण इस तों अगली ललसा है मुख्यमंत्री बना, मैं प्रधानमंत्री बना। और कदे कदे इहदा सुपना साकार हो जांदा है, राज भाग मिल जांदा है और राज भाग की उलझण दे विच इन्ना उलझ जांदा है कि धर्म सिद्धांत की गल तां एक पासे रही, अपने स्वय की जिंदगी नूं किहड़े ढंग नाल जीउणा है बंदा यह भी भुल जांदा है, जिस कारण करके शराब कबाब शबाब ऐशो इशरत दा शिकार हो जांदा है दुनिया दे उपर हुक्म चलाउण वाला राजसत्ता दे आनंद नूं मानण वाला।
ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮਾਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਾਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ, ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਇੱਥੇ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ 12 ਵਿੱਚ ਵੀ ਅਸੀਂ ਪੜ੍ਹਦੇ ਹਾਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਰਾਇਆ। ਔਰ ਇਹ ਜਿਹੜਾ ਰਾਜ ਸੀ ਇਹ ਹਲੇਮੀ ਰਾਜ ਸੀ ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ, ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾ ਰੂਪਕਾਰੀ। ਇੰਜ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ਼ ਦਿਵਾਉਂਦੇ ਨੇ, ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪਿਰਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਾਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ। ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ 'ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ,
ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ। ਕਈ ਵਾਰ ਇਨਸਾਫ ਜਿਹਨੂੰ ਦਬਾਉਣਾ ਹੁੰਦਾ ਉਹਨੇ ਬੇਇਨਸਾਫੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ 'ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝੜਕੇ, ਬਹੁ ਪਾਤੀ ਬਹੁ ਪਿਤਾ ਗੜ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ, ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ। ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ, ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤੇ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵੱਡਪਣ ਉਜਾਗਰ ਹੁੰਦਾ ਹੈ, ਸਾਡਾ ਵੱਡਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ ਹੈ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣਿਆਂ ਅਣਜਾਣੇ ਚ, ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤੇ ਮੈਂ ਕਹਿੰਦਾ ਸਾਡਾ ਵੱਡਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ
ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ ਐਮ ਐਲ ਏ ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਹੈ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ। ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਕਿ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਰ ਬੰਦਾ ਰਾਜਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਅਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ ਹੈ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਉਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ। ਜੋ ਜਾਣੇ ਮੈਂ ਜੋ ਬਣਵੰਤ, ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ। ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਕਰਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਹੀ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰਗ, ਰੂਪ ਕਪਟੰਗ, ਧਨ ਕਪਟੰਗ, ਕੁਲ ਗਰਭ ਤੇ, ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮੌਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਪੰਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ ਦੂਜਿਆਂ ਨੂੰ ਛਲ ਛਲ ਕੇ, ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਹੈ, ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ, ਵੇਖਦਿਆਂ ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਾਇਦ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਹੀ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ ਹੁੰਦਾ ਹੈ,
1: ਅੱਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡ ਨਾਲ ਹੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ ਹੈ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ ਹੈ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜੀ ਇਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ ਹੈ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ, ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ, ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ। ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ। ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। मैं फिर बेनती करा, मेरा सतगुरु यह नहीं कहता तू मेहनत ना कर, वो तो सगो सानू कहता है कि उदम करेंद्या जियो तू कमावद्या सुख पुंज ध्यानद्या तू प्रभु मेर नानक पुत्री चिंत। गुरु तो यह गल समझाउंदा है कि घाल खाए किश हथों दे नानकरा पछाने से, पर इत्थे वह गल कीती गई है जिहड़ा बंदा छल फरेब ठगियां ठोरियां करदा है रब्बी याद नूं विसारी दिंदा, जिहदे चेते विचों दाता देण वाला दाता ही विसर जांदा है, उसनूं इह समझाउंदे ने। हो सकदा है इस कैटागरी विच तुसीं मैं आपां वी आउंदे हां, आपां सारिआं नूं इह गल समझाउंदे ने कि ए बंदिया ठीक है तू अपनी किरत विरत कर, पर नाल धर्म की किरत भी कर, नाम की किरत भी कर, दुनियावी धन ने सदा तेरा साथ नहीं देना।
1: हार बिसरे क्यों त्रिपतावे ना मन रंजिए,
0: जदों वाहिगुरु अकाल पुरख की याद साढ़े चेते विचों विसर जावे फिर सानू तृप्ती किवें होवे, जदों असी दातां नाल जुड़ गए ते दातां विचों दाते नूं वेख्या ही ना, उसका शुकराना ही ना कीता, ते ना ही साडे मन नूं कदे रज आउंदा है, साडा मन इस तृप्ति इस रजेवें तों विहूणा रह जांदा है जदों साडे चेते शक्ति दे विचों वाहिगुरु जी की याद विसर जांदी है।
1: प्रभु छोड़ अन लागै नरक समंजिया।
0: हुण मेरे सतगुरु सच्चे पातशाह कहिंदे भाई गुरसिखो जे असी प्रभु प्यारे नूं अपने चेते विचों विसार दईए तो होरां होरां चीजां नाल असी लग जाइए तो समझ लो साडी जिंदगी नरकमई बन जाती है, दुखदायक बन जाती है, असी आत्मक तौर ते दुखां नूं सहेड़ लैंदे, चिंतावां परेशानियां झोरे आले दुआले तो सानू आण घेरदे हन। इस वास्ते गुरु नानक का सिख जिहड़ा उह बेनती करता है सतगुरा तरस कर मैनू परमेश्वर की याद कदे विसरे ना, गुरा एक देह बुझाई सबना जिया का एक दाता सो मैं विसर ना जाए।
1: हो कृपाल दयाल नानक पौ पंजिया।
0: सतगुरु गुरु अर्जन देव तुहानू मैनू समझा रहे ने कि तुसी भी अरदास करो कि हे सच्चे पातशाह ए कृपालू ए दया दे सोमे मेरे ते भी दया कर, ते मन दे विचों ए डर खत्म हो जावे कि मैं अपने जीवन नूं सवार सकदा हां जां नहीं सवार सकदा, जे तुसी मैनूं अपना पल्ला पकड़ा दवो ते मेरे मन दे विचों ए डर निकल जावेगा। जिवें असीं कहिंदे ना अग्गे जाके पता नहीं की होना है, सानूं इन्ना ते पता है ना ये डर तां बणिआ है ना, यह डर साडी मानसिकता तो तदों ही निकल सकदा है जदों निरभउ साडे नाल होवेगा, निरभउ संग तुम्हारे वास्ते ये डरन कहां ते आया। आओ सतगुरु सच्चे पातशाह जी की कृपा दे नाल जो इस मुबारक स्थान से साहिब श्री गुरु ग्रंथ साहिब महाराज जी की लड़ीवार कथा विचार संगत नूं सरवण करवाई जाती है, आओ तिना अमृत बचना की सांझ करन दी आपां

0: ਮੈਂ ਥੋੜਾ ਜਿਹਾ ਸੰਖੇਪ ਦੇ ਵਿੱਚ ਬੇਨਤੀ ਕਰ ਦੇਵਾਂ। ਮਾਰੂ ਕੀ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ, ਕਈ ਵਾਰ ਅਸੀਂ ਇਹਨੂੰ ਦੱਖਣੇ ਕੀ ਵਾਰ ਵੀ ਕਹਿ ਦਿੰਦੇ ਹਾਂ, ਅਸਲ ਦੇ ਵਿੱਚ ਇਹ ਮਾਰੂ ਕੀ ਵਾਰ ਹੈ। ਇਸ ਵਾਰ ਦੇ ਵਿੱਚ 23 ਪੌੜੀਆਂ ਨੇ ਔਰ ਹਰ ਪੌੜੀ ਦੀਆਂ 8-8 ਪੰਕਤੀਆਂ ਨੇ, ਤੇ ਇਸੇ ਤਰ੍ਹਾਂ ਹਰ ਪੌੜੀ ਦੇ ਨਾਲ 3 ਸਲੋਕ ਨੇ 2-2 ਪੰਕਤੀਆਂ ਦੇ। ਕੇਵਲ ਜਦੋਂ ਤੁਸੀਂ ਅੱਗੇ ਜਾ ਕੇ ਵਿਚਾਰ ਸਰਵਣ ਕਰੋਗੇ ਤੇ 21-22 ਪੌੜੀ ਜਿਹੜੀ ਹੈ ਉਹਨਾਂ ਨਾਲ ਸੰਬੰਧਿਤ ਜਿਹੜੇ ਤੀਸਰਾ ਸਲੋਕ ਹੋਊਗਾ 3 ਸਲੋਕਾਂ ਦੇ ਵਿੱਚੋਂ, ਉਹਨਾਂ ਦੀਆਂ 3-3 ਤੁਕਾਂ ਨੇ, ਨਹੀਂ ਤੇ ਸਾਰੇ ਸਲੋਕਾਂ ਦੀਆਂ 2-2 ਤੁਕਾਂ ਨੇ। ਔਰ ਦੱਖਣ ਰਾਏ ਭੋਇੰ ਦੀ ਤਲਵੰਡੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਸੀ, ਉੱਤੋਂ ਦੱਖਣ ਦੀ ਬਾਈ ਮੁਲਤਾਨ ਸ਼ਾਹੀਵਾਲ, ਇਸ ਇਲਾਕੇ ਦੀ ਭਾਸ਼ਾ ਜਿਹੜੀ ਹੈ ਉਸ ਭਾਸ਼ਾ ਦੇ ਵਿੱਚ ਜਿਹਨੂੰ ਆਪਾਂ ਲਹਿੰਦੀ ਭਾਸ਼ਾ ਕਹਿ ਦਿੰਦੇ, ਉਸ ਭਾਸ਼ਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਲੋਕਾਂ ਦਾ ਉਚਾਰਨ ਕੀਤਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਇਹਦੇ ਵਿੱਚ ਹੈ, ਆਪਾਂ ਦੱਦੇ ਦੀ ਥਾਂ ਤੇ ਡੱਡੇ ਨੂੰ ਵਰਤਣਾ, ਦੱਖਣੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ, ਜਾਂ ਅਸੀਂ ਦੋਹਰਾ ਕਹਿ ਲਈਏ ਕਿਉਂਕਿ ਉਸ ਬੋਲੀ ਦੇ ਵਿੱਚ ਉਚਾਰਨ ਕੀਤਾ ਹੋਇਆ। ਔਰ ਸਤਿਗੁਰੂ ਕਹਿੰਦੇ ਨੇ ਮੂੰਹ ਥਿਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਮੂੰਹ ਥਿਆਊ ਆਪੇ ਨੂੰ ਗਵਾ ਲੈਣਾ, ਮੈਂ ਆਪੇ ਨੂੰ ਗਵਾ ਕੇ ਆਪੇ ਨੂੰ ਸਮਰਪਿਤ ਕਰਕੇ ਆਪਣਾ ਹਿਰਦਾ ਜਿਹੜਾ ਇਹਨੂੰ ਆਪਣੇ ਪਤੀ ਪਾਤਸ਼ਾਹ ਜੀ ਦੇ ਵਾਸਤੇ ਬਲਕਿ ਪ੍ਰਭੂ ਪਿਆਰੇ ਵਾਸਤੇ ਤਖਤ ਬਣਾਵਾਂ, ਮੂੰਹ ਥਿਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਤਾਂ ਕਿ ਮੇਰਾ ਪਾਤਸ਼ਾਹ ਇਸ ਤਖਤ ਤੇ ਆਣ ਕੇ ਸ਼ੋਭਨੀਕ ਹੋਵੇ। ਅਗਰ ਉਹ ਤਖਤ ਦੇ ਉੱਪਰ ਸ਼ੋਭਨੀਕ ਨਾ ਵੀ ਹੋਵੇ ਤੇ ਇੰਨੀ ਕਿਰਪਾ ਕਰਦੇ ਤੇ ਮੇਰਾ ਹਿਰਦਾ ਜਿਹੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਪਵੇਗਾ।
1: ਭਾਵ ਮਿਲਾਵੇ ਕੋਲ ਕਵਲ ਜਿਵੇਂ ਬਿਦਸਾਵ ਦੋ,
0: ਇਹ ਹੁੰਦੀ ਹੈ ਜਗਿਆਸੂ ਪੁਰਖ ਦੀ ਨਿਸ਼ਾਨੀ ਜਿਸ ਨੂੰ ਪਿਆਰ ਦਾ ਰੰਗ ਲੱਗਿਆ ਹੋਵੇ। ਕਹਿੰਦਾ ਹੇ ਸੱਚੇ ਪਾਤਸ਼ਾਹ, ਮੈਂ ਆਪਣੇ ਪ੍ਰਭੂ ਪਤੀ ਦੇ ਵਾਸਤੇ ਆਪਣੇ ਸਹਿਰਦੇ ਦਾ ਤਖਤ ਬਣਾਵਾਂ, ਤੇ ਕਿੰਨਾ ਚੰਗਾ ਹੋਵੇ ਜੇ ਮੇਰਾ ਪਾਤਸ਼ਾਹ ਆਪਣੇ ਮੁਬਾਰਕ ਚਰਨੀ ਛੁਆ ਦੇਵੇ। ਬੈਠਣਾ ਬੜੀ ਦੂਰ ਦੀ ਗੱਲ ਹੈ, ਆਪਣੇ ਮੁਬਾਰਕ ਚਰਨੀ ਛੁਆ ਦੇਵੇ ਤੇ ਮੈਂ ਕਮਲ ਦੇ ਫੁੱਲ ਦੀ ਤਰ੍ਹਾਂ ਅੰਦਰੋਂ ਖਿੜ ਜਾਵਾਂ। ਜਦੋਂ ਵੀ ਵਾਹਿਗੁਰੂ ਦੀ ਯਾਦ ਆਉਂਦੀ, ਜਿਵੇਂ ਅਸੀਂ ਪੜ੍ਹਦੇ ਸੁਣਦੇ ਹਾਂ ਨਾ, ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਿਆ ਸੁਣਿਆ, ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ, ਜਦੋਂ ਵਾਹਿਗੁਰੂ ਦੀ ਯਾਦ ਚੇਤੇ ਵਿੱਚ ਆਉਂਦੀ ਤੇ ਹਿਰਦਾ ਖਿੜ ਉੱਠਦਾ ਹੈ।
1: ਮਹੱਲਾ ਪੰਜਵਾਂ,
0: ਦੂਸਰੇ ਸਲੋਕ ਦੇ ਵਿੱਚ ਕਿਰਪਾ ਕਰਦੇ ਹਨ,
1: ਪਿਰੀਆ ਸੰਦੜੀ ਭੁੱਖ ਮੂ ਲਾਵਨ ਥੀ ਵਿਥਰਾ,
0: ਜੇ ਮੇਰੇ ਪ੍ਰੀਤਮ ਪਿਆਰੇ ਨੂੰ ਭੁੱਖ ਲੱਗੀ ਹੋਵੇ, ਪਿਰੀਆ ਸੰਦੜੀ ਭੁੱਖ ਪਿਆਰ ਦੀ ਭੁੱਖ, ਤੇ ਮੈਂ ਉਸ ਭੁੱਖ ਦੇ ਵਾਸਤੇ ਆਪਣੇ ਆਪ ਨੂੰ ਆਪੇ ਨੂੰ ਗਵਾ ਕੇ ਸਲੂਣਾ ਬਣਾ ਦਵਾਂ। ਪਿਰੀਆ ਸੰਦੜੀ ਭੁੱਖ ਮੂ ਲਾਵਣ, ਲਾਵਣ ਕਹਿੰਦੇ ਨੇ ਸਲੂਣੇ ਨੂੰ, ਸਬਜ਼ੀ ਨੂੰ ਕੁਛ ਵੀ ਕਹਿ ਲਈਏ ਜਿਹਦੇ ਨਾਲ ਪ੍ਰਸ਼ਾਦਾ ਛਕਿਆ ਜਾਵੇ। ਪਿਰੀਆ ਸੰਦੜੀ ਭੁੱਖ ਮੂ ਲਾਵਣ ਥੀ ਵਿਥਰਾ, ਔਰ ਜੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਿਆਸ ਲੱਗੀ ਹੋਵੇ ਔਰ ਮੈਂ ਚਾਹੁੰਦਾ ਹਾਂ ਮੈਨੂੰ ਉਸਦੇ ਪਿਆਰ ਦਾ ਰਸ ਮਿਲ ਜਾਵੇ, ਤੇ ਇਸੇ ਤਰ੍ਹਾਂ ਗੋਬਿੰਦ ਭਾਓ ਭਗਤ ਕਾ ਭੁੱਖਾ ਹੈ, ਜਿੱਥੇ ਉਸ ਪ੍ਰੇਮ ਮੁਹੱਬਤ ਨੂੰ ਪੂਰੀਆਂ ਕਰਨ ਵਾਸਤੇ ਮੈਂ ਆਪੇ ਨੂੰ ਇੱਕ ਪਾਸੇ ਛੱਡ ਕੇ ਉਸਦੀ ਭੁੱਖ ਨੂੰ ਦੂਰ ਕਰਨ ਵਾਸਤੇ, ਪਿਆਰ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਇੱਕ ਸਲੂਣਾ ਬਣ ਜਾਵਾਂ।
1: ਜਾਨ ਮਿਠਾਈ ਇੱਕ ਦੇਈ ਪੀੜੇ ਨਾ ਹੁਟੈ,
0: ਜਾਨ ਮਿਠਾਈ ਇੱਕ ਕਹਿੰਦੇ ਨੇ ਗੰਨੇ ਨੂੰ, ਗੰਨਾ ਬੜਾ ਮਿੱਠਾ ਹੁੰਦਾ ਹੈ, ਬੇਈ ਪੀੜੇ ਨਾ ਹੁੱਟੇ, ਗੰਨੇ ਨੂੰ ਜਿੰਨੀ ਵਾਰ ਮਰਜ਼ੀ ਪੀੜਿਆ ਜਾਵੇ ਉਹਦਾ ਰਸ ਫਿੱਕਾ ਨਹੀਂ ਹੁੰਦਾ, ਰਸ ਘੱਟ ਤਾਂ ਸਕਦਾ ਹੈ ਪਰ ਰਸ ਉਹਦਾ ਫਿੱਕਾ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮੈਂ ਜਿੰਨੀ ਦੇਰ ਤੱਕ ਮੇਰੇ ਸਵਾਸ ਚੱਲਦੇ ਨੇ ਮੈਂ ਆਪਣੇ ਪਿਆਰੇ ਨੂੰ ਖੁਸ਼ ਕਰਨ ਦੇ ਵਾਸਤੇ ਲੱਗਾ ਰਹਾਂ, ਉਸਤੇ ਆਪਣੇ ਪਿਆਰ ਭਰੀ ਬੋਲੀ ਮਿੱਠੇ ਬੋਲ ਬੋਲਦਾ ਰਹਾਂ, ਮੈਂ ਕਦੇ ਵੀ ਉਹਦੇ ਨਾਲ ਦੁੱਖਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ, ਮੁਸ਼ਕਲਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ।
1: ਮਹੱਲਾ ਪੰਜਵਾਂ,
0: ਸਰੂਪ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਹਨ।
1: ਠੱਗਾ ਨੀ ਹੋ ਮਤ ਰੋੜ ਜਾਨ ਗੰਧਰਬਾ ਨਗਰੀ।
0: ਇਹ ਜੋ ਸੰਸਾਰ ਹੈ, ਸੰਸਾਰ ਦੇ ਰੰਗ ਤਮਾਸ਼ੇ ਨੇ, ਵਿਸ਼ੇ ਵਿਕਾਰ ਆਦਿ ਨੇ, ਇਹ ਸਾਰੇ ਠੱਗ ਨੇ। ਅਸੀਂ ਠੱਗੇ ਹੋਏ ਹਾਂ। ਬੇਸ਼ੱਕ ਅਸੀਂ ਆਪਣੇ ਆਪ ਨੂੰ ਬੜੇ ਚਾਤਰ ਸਮਝਦੇ ਹਾਂ ਕਿ ਅਸੀਂ ਬੜੇ ਚਲਾਕ ਹਾਂ, ਪਰ ਅੰਦਰੋਂ ਅੰਦਰ ਅਸੀਂ ਠੱਗਦੇ ਜਾ ਰਹੇ ਤੇ ਠੱਗੇ ਹੋਏ ਵੀ ਹਾਂ। ਔਰ ਜੋ ਸਾਨੂੰ ਹਰ ਵੇਲੇ ਠੱਗ ਰਿਹਾ ਹੈ, ਠੱਗਾ ਨੀ ਮਤ ਰੋੜ ਕਹਿੰਦੇ, ਇਸ ਦੁਨਿਆਵੀ ਮੋਹ ਮੁਹੱਬਤ ਨੂੰ ਚੰਗੀ ਤਰ੍ਹਾਂ ਤੋੜ ਮਰੋੜ ਕੇ ਸੁੱਟ ਦੇ। ਜਾਨ ਗੰਧਰਵ ਨਗਰੀ, ਇਹਨੂੰ ਇੰਜ ਸਮਝ ਲਾ ਕਿ ਇਹ ਧੂਏ ਦਾ ਸ਼ਹਿਰ ਹੈ। ਨਗਰੀ ਕਹਿੰਦੇ ਨੇ ਸ਼ਹਿਰ ਨੂੰ, ਇੱਕ ਧੂਏ ਦਾ ਸ਼ਹਿਰ ਹੈ ਜਿਹਦੀ ਬਲ ਕੇ ਕੋਈ ਹੋਂਦ ਨਹੀਂ ਹੁੰਦੀ। ਇਹ ਦੁਨਿਆਵੀ ਮੋਹ ਮੁਹੱਬਤ ਟੁੱਟਦਿਆਂ ਕੋਈ ਬਹੁਤੀ ਦੇਰ ਨਹੀਂ ਲੱਗਦੀ। ਤਾਂ ਹੀ ਮੇਰੇ ਪਾਤਸ਼ਾਹ ਕਹਿੰਦੇ, ਦੁਨੀਆਂ ਨਾ ਸਲਾਹੇ ਜੋ ਮਰ ਵੰਜਸੀ, ਲੋਕਾਂ ਨਾ ਸਲਾਹੇ ਜੋ ਮਰ ਖਾਪ ਥੀ।
1: ਦੁੱਖ ਘਟਾਊ ਡੂਏ ਇਸ ਪੰਧਾਣੋ ਘਰ ਘਣੇ।
0: ਹੁਣ ਬੰਦਾ ਕਹਿੰਦਾ ਕਿ ਮੈਂ ਦੁਨਿਆਵੀ ਸੁੱਖਾਂ ਨੂੰ ਮਾਣਾ ਤੇ ਦੋ ਘੜੀਆਂ ਦਾ ਸੁੱਖ ਜਿਹੜਾ ਮਾਨਣਾ ਹੈ। ਸੁੱਖ ਘਟਾਊ ਡੂਏ ਇਸ ਪੰਧਾਣੋ ਘਰ ਘਣੇ। ਪੰਧ ਹੁੰਦਾ ਰਸਤਾ ਤੇ ਪੰਧ ਹੀ ਹੁੰਦਾ ਰਾਹੀ, ਪੰਧਾਂ ਨੂੰ ਹੁੰਦਾ ਰਾਹੀ। ਕਹਿੰਦੇ ਇਸ ਤਰ੍ਹਾਂ ਦੁਨਿਆਵੀ ਸੁੱਖਾਂ ਨੂੰ ਦੋ ਘੜੀਆਂ ਮੰਨਣ ਵਾਸਤੇ ਉਸਨੂੰ ਇਹਨਾਂ ਖਿਸ਼ਾਂ ਵਾਸ਼ਨਾਵਾਂ ਦੇ ਸ਼ਿਕਾਰ ਹੋਇਆ ਕਈ ਤਰ੍ਹਾਂ ਦੇ ਘਰਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ, ਬਲਕਿ ਕਈ ਤਰ੍ਹਾਂ ਦੇ ਸਰੀਰਾਂ ਵਿੱਚ, ਜੂਨਾਂ ਵਿੱਚ ਉਸਨੂੰ ਵਿਚਰਨਾ ਪੈਂਦਾ ਹੈ। ਕਿਉਂਕਿ ਅਸੀਂ ਜਿਉਂਦੇ ਜੀ ਨਾ, ਕਈ ਵਾਰ ਸਾਡੀ ਸੋਚ ਪਸ਼ੂਆਂ ਵਾਲੀ ਹੁੰਦੀ ਹੈ, ਕਦੀ ਪੰਛੀਆਂ ਵਾਲੀ ਹੁੰਦੀ। ਮਰਨ ਤੋਂ ਬਾਅਦ ਤਾਂ ਅਸੀਂ ਜਿਹੜੇ ਅੱਗੇ ਸੰਸਕਾਰਾਂ ਦੇ ਮੁਤਾਬਕ ਵਿਚਰਨਾ ਹੀ ਵਿਚਰਨਾ ਹੈ ਨਾ। ਮਨੁੱਖੀ ਜੀਵਨ ਦੇ ਵਿੱਚ ਵੀ ਅਸੀਂ ਸਾਰੀ ਦਿਹਾੜੀ, ਕਦੀ ਸਾਡੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ, ਸਾਡੀ ਕਦੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸੁੱਖ ਘਟਾਓ ਡੂਏ ਇਸ ਪੰਧਾਂ ਨੂੰ ਕਰ ਕਹਿਣੇ।
1: ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖਨ।
0: ਜਿਸ ਤਰ੍ਹਾਂ ਅਸੀਂ ਕਹਿੰਦੇ ਕਲ, ਕਲ ਇੱਕ ਟੁਕੜਾ ਹੁੰਦਾ ਹੈ, ਖੰਡ, ਅਕਲ ਜੋ ਅਖੰਡ ਹੈ, ਜਿਸ ਦੇ ਇੰਨੇ ਗੁਣ ਨੇ, ਉਪਕਾਰ ਨੇ। ਅਸੀਂ ਕਹਿੰਦੇ ਮੁੱਕ ਜਾਵਾਂਗੇ, ਉਹਦੇ ਗੁਣਾਂ ਦਾ ਕਦੀ ਅੰਤ ਨਹੀਂ ਪੈਂਦਾ। ਉਹ ਚੰਦਰਮਾ ਦੀ ਤਰ੍ਹਾਂ ਵੱਧਦਾ ਘਟਦਾ ਨਹੀਂ ਹੈ। ਸਾਹਿਬ ਮੇਰਾ ਨਿਤ ਨਵਾਂ ਹਰ ਵੇਲੇ ਪੂਰਾ ਹੈ। ਔਰ ਅਸੀਂ ਉਸ ਅਲੱਖ ਨੂੰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਅਲੇਖਨ ਹੈ, ਬਿਆਨ ਕਰਨ ਤੋਂ ਪਰੇ ਹੈ।
1: ਹਟ ਦਰਸ਼ਨ ਭ੍ਰਮ ਤੇ ਫਿਰ ਹੈ ਨਾ ਮਿਲਿਆ ਭੇਖਣ।
0: ਕੁਝ ਵੱਖ ਵੱਖ ਮਤਾਂ ਮਤੰਤਰਾਂ ਦੀ ਸੋਚ ਸੀ, ਜੇ ਤੁਸੀਂ ਫਲਾਣੇ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਓ, ਧਾਰਮਿਕ ਪਹਿਰਾਵਾ ਪਹਿਨ ਲਓ, ਤੁਹਾਨੂੰ ਰੱਬ ਮਿਲ ਪਵੇਗਾ। ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਤੇ ਜਿਹੜੇ ਵੈਰਾਗੀ ਬੋਧੀ, ਜਿਹੜੇ ਜਿੰਨੇ ਹੈਗੇ ਸਨ, ਛੇ ਕਰਮਾਂ ਨੂੰ ਅਪਣਾਉਣ ਵਾਲੇ, ਛੇ ਦਰਸ਼ਨਾਂ ਦੇ ਜਿਹੜੇ ਭੇਖ ਸਨ, ਕਹਿੰਦੇ ਨੇ ਉਹ ਫਿਰਦੇ ਨੇ ਕਿ ਸਾਨੂੰ ਰੱਬ ਮਿਲ ਪਵੇ, ਇੱਥੋਂ ਰੱਬ ਮਿਲ ਪਵੇ, ਇੱਧਰੋਂ ਮਿਲ ਪਏ। ਪਰ ਰੱਬ ਜਿਹੜਾ ਉਹ ਪਹਿਰਾਵਿਆਂ, ਭੇਖਾਂ ਦੇ ਉੱਪਰ ਨਹੀਂ ਰੀਝਦਾ। ਕਈ ਵਾਰ ਬੰਦਾ ਸੋਚਦਾ ਮੈਂ ਧਾਰਮਿਕ ਪਹਿਰਾਵਾ ਪਹਿਣ ਲਿਆ ਤੇ ਸ਼ਾਇਦ ਹੁਣ ਗੱਲ ਬਣ ਜਾਵੇਗੀ। ਇੱਕ ਬੇਨਤੀ ਕਰਾਂ, ਬੱਚੇ ਨੇ ਸਕੂਲ 'ਚ ਐਡਮਿਸ਼ਨ ਲਈ ਹੈ, ਯੂਨੀਫਾਰਮ ਉਹਨੇ ਪੂਰੀ ਪਾਈ ਹੋਈ ਹੈ, ਲੇਕਿਨ ਉਹ ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ 'ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
1: ਵਰਤ ਕਰਹਿ ਚੰਦਰਾਇਣਾ ਸੇ ਕਿਤੇ ਨਾ ਲੇਖਨ।
0: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ। ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਿਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਹ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਂਦ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ ਉਹਦੀਆਂ ਕਲਾ ਦੇ ਨਾਲ, ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ ਉਹਦੇ ਮੁਤਾਬਕ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਣ, ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
1: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖਣ।
0: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈਨਾ। ਉਹ ਪੜ ਪੜ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨ ਤਤ ਸਾਰ ਨਾ ਪੇਖਣ, ਜੋ ਤਤ ਸੀ ਜੋ ਮੂਲ ਸੀ ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ। ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਭ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
1: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖਨ।
0: ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
1: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖਣ।
0: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖਣ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਣ।
0: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ ਹੈ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
1: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਣ।
0: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟ੍ਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 306-581-8061 ਪਰ ਸੰਪਰਕ ਕਰੇ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਦਿੱਤਾ। ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue Northeast Calgary। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੱਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾ ਆਖਣ ਔਖਾ ਸਾਚਾ ਨਾਮ ਸੱਚ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਏ ਰਹਾਉ ਸੱਚ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ

ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾ ਕਰਿ ਪਿਆਗਾ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਪ੍ਰਸਾਦ ਪਰਮ ਪਦ ਪਾਇਆ ਸੁਖੀ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸੀ ਧਰਿਆ ਸਿਰ ਸਿਰ ਦਿਜ ਕਸਮ ਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡ ਆਵੈ ਸੈ ਕੋਸਾਂ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ

जन नानक बल बल सद बल जाइए तेरा अंत न पारा।

ਧਿਆ ਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਕੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਦ ਜੀ ਹਰਨ ਕਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਪਹਿ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮ੍ਰਿਤ ਸਾਸਤੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਦ ਜੇ ਵਡਿਆਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਦ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤਿਕ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੈ ਸੋਈ ਥੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਹੀ ਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੀ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦਿਖਾ ਤਹਿ ਡੂਬਿਆਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਰਣਵਤ ਨਾਨਕ ਤਿਨ ਕੀ ਸਰਨ ਜਿੰਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਰਨ ਕੇ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ
ਪੰਚਕਰਮਾ ਸਰਣ ਪਰੇ ਕੀ ਰਾਖਹ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖਹ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕਿੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ ਸਮੇ ਤੁਮ ਘਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋ ਰੱਛਾ ਨਿਜ ਕਰ ਦੈ ਕਰੀਐ ਸਭ ਬੈਰਿਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹੇ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਵਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੋ ਕਰੀਅਹੁ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਆ ਦੇਵ ਦੈਂਤ ਜਸ਼ਨ ਉਪਜਾਇਆ ਆਦੰਤੀ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਰਨ ਕੋ ਪਲਮੋ ਵਧ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੀ ਪਟ ਪਟ ਕੀ ਜਾਣੈ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਧਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ
आप अपनी बुद्ध है जेती वर्णत भिन्न भिन्न तह तेती तुमरा लखा न जाए पसारा किह विद सजा प्रथम संसारा एक रूप अनूप स्वरूपा रंक भयो राव कही भूपा अंडज जेरज से तज कीनी उत्पुज खान बहुर रच दीनी कहूं फूल राजा हुए बैठा कहूं सिमट भयो शंकर इकैठा सगरी सृष्टि दिखाए अचंपव याद जुगाद स्वरूप सुजंपव अब रक्षा मेरी तुम करो सिखो बार सिख संगरो दुष्ट जिते उठव तो उत्पाता सकल मलेश करो रण काता जे अस्तुज तब शरणी परे तिनके दुष्ट दुख्त होए मरे पुरख जमन पग परे तिहारे तिनके तुम संकट सब टारे जो कल को एक बार ते है ताकि काल निक नह है रक्षा हुए ताई सब काला दुष्ट रिष्ट टरे तत्काला कृपा दृष्ट तन जाहे निहर हो ताकि ताप तनक मह हर हो रिद्ध सिद्ध कर्मो सब होई दुष्ट शाश्वत सके न कोई एक बार जंत में संभारा काल फास्ते ताहे उबारा

ਪੰਜਵਾਂ ਤੇਰਾ ਕੀਤਾ ਜਾਤੋ ਨਾਹੀਂ ਮੈਨਾ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪਇਓਈ ਤਰਸ ਪਿਆ ਮੇਰਾ ਮਤ ਹੋ।

ਸੱਜਣ ਮਿਲਿਆ ਨਾਨਕ ਨਾ

0: ਮਾਰਫਤ ਹੈ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਦ ਆਵੈ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ

ਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਾਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ

ਹੋਵੇ। ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ।

ਨੀਵਾ ਮਤ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਤਨ ਨਿਉਟਿਆਂ ਦੀ ਓਟ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਤਨ ਤਨ ਸਤਿਗੁਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿ ਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰਭ ਦਾਤਾ ਦਾ ਤਾਰ ਪਰਿਆ ਜਾਚਕੀ ਕਿਸਰਨਾ, ਮਿਲਾਏ ਦਾਨ ਸੰਤਰੀਨ, ਜਿਹ ਲੱਗ ਭਵ ਜਲ ਤਰਨਾ। ਬਿਨਤ ਕਰੋ ਅਰਦਾਸ, ਸੁਣੋ ਜੇ ਠਾਕੁਰ ਭਾਵੈ, ਦੇਹੋ ਦਰਸ਼ ਮਨ ਚਾਉ, ਭਗਤ ਇਹ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੀਤੇ ਔਗਣ ਹਮਾਰੇ। ਦਇਆ ਕਰਹੋ ਕਿਸ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ

ਧਨ ਤੇ ਵੈ ਮਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ। ਪਤਿਤ ਪਾਵਨ ਮਾਧਵ ਬਿਰਧ ਤੇਰਾ, ਧਨ ਤੇ ਵੈ ਮਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ।

रहा दीन का दयाल मादा गर्भ पर।

0: ਕੀ ਫਤਿਹ।
1: ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ।